ਇਹ ਆਕਾਸ਼ਵਾਣੀ ਹੈ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਐਫ ਐਮ ਬਠਿੰਡਾ। ਅੱਜ ਦਿਨ ਵੀਰਵਾਰ ਸ਼ੱਕ ਸੰਮਤ 1948 ਦੇ ਹਾੜ ਮਹੀਨੇ ਦੀ 31 ਤਾਰੀਖ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 23 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 19 ਸੈਕਿੰਡ ਦਾ ਸਮਾਂ ਹੋਇਆ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ 'ਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ 5:59 ਅਤੇ 16 ਸੈਕਿੰਡ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Bat of the game. The two teams have faced each other 14 times in men's T20 internationals, with India winning 11 matches and Zimbabwe 3. In China Open Badminton, PV Sindhu, Ayush Shetty and Lakshya Sen have entered singles pre-quarterfinals in Changzhou. Double Olympic medalist PV Sindhu advanced to the women's singles second round after defeating fellow Indian player Unnati Hooda. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 27 ਸਕਿੰਟ। ਤੇ ਆਓ ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮਾਂ ਬਾਰੇ ਤੇ ਉਹਨਾਂ ਦੇ ਪ੍ਰਸਾਰਣ ਸਮਾਂ ਬਾਰੇ। ਛੇ ਵੱਜ ਕੇ 15 ਮਿੰਟ ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਅਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅੱਜ ਦੇ ਦਿਨ ਬਾਰੇ ਅਤੇ ਅੱਜ ਦੇ ਦਿਨ ਦੀ ਕੁਝ ਇਤਿਹਾਸਿਕ ਘਟਨਾ ਬਾਰੇ। ਅਤੇ ਅੱਜ ਦੇ ਪ੍ਰੋਗਰਾਮ 'ਚ ਹੋਵੇਗਾ ਸਿਲਸਿਲਾ ਛੋਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬੱਬੀ ਦੇ ਰੂਪ ਦੇ ਵਿੱਚ ਮਮਤਾ ਅਰੋੜਾ, ਡੌਲੀ ਦੇ ਰੂਪ ਦੇ ਵਿੱਚ ਸੀਮਾ ਮਹਿਰਾ। ਅੱਠ ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਿਲਸਿਲਾ ਸੂਫੀਆਨਾ ਸੰਗੀਤ। 9 ਵਜੇ ਪ੍ਰੋਗਰਾਮ ਚਿੱਤਰਲੋਕ, 9:30 ਪ੍ਰੋਗਰਾਮ ਛਾਇਆ, 9:30 ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ, 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 'ਤੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ ਐਫ ਐਮ ਰੇਨਰੋ ਦਿੱਲੀ ਤੋਂ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ। 12:30 ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਹਿੰਦੀ ਫਿਲਮ ਮਿਊਜ਼ਿਕ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਲਾਈਵ ਫੋਨ ਇਨ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਸੰਦੇਸ਼ 'ਤੇ, ਜਿਸ ਤਹਿਤ ਸਰੋਤੇ ਸੁਣ ਸਕਣਗੇ ਪੰਜਾਬੀ ਅਤੇ ਗੈਰ ਫਿਲਮੀ ਪੰਜਾਬੀ ਗੀਤ। 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਵਿਵਿਧ ਭਾਰਤੀ ਮੁੰਬਈ ਤੋਂ। 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ ਦੇ ਤਹਿਤ OB ਇੰਟਰਵਿਊ ਇੱਕ ਸਫਲ ਕਿਸਾਨ ਦੇ ਨਾਲ, ਅਤੇ ਇਹਨਾਂ ਨਾਲ ਮੁਲਾਕਾਤ ਕਰਨਗੇ ਕੁਲਵਿੰਦਰ ਚਾਨੀ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। 5:27 ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ, ਅਤੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਕੌਰ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਨੀ, 7 ਵਜੇ ਦਾ ਪ੍ਰੋਗਰਾਮ ਸਮਾਂ ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਣੀ ਦੇ, ਅਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਭਾਗ ਪਹਿਲਾ, 7:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਅਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8:00 ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਭਾਗ 1334। 8:30 ਤੁਸੀਂ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਆਧਾਰਿਤ ਹੋਵੇਗਾ ਖਤਾਂ ਅਤੇ ਵਟਸਐਪ ਸੰਦੇਸ਼ਾਂ 'ਤੇ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਨੌ ਵੱਜ ਕੇ ਪੰਦਰਾਂ ਮਿੰਟ

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋਇਆ ਹੈ ਜੀ 5:15 ਤੇ 33 ਸੈਕਿੰਡ ਤੇ ਆਓ ਆਨੰਦ ਮਾਣਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਤੇ ਇਸ ਦੇ ਨਾਲ ਹੀ ਸਰਵਣ ਕਰਦੇ ਹਾਂ ਭਾਈ ਬਖਸ਼ੀ ਸਿੰਘ ਦਾ ਗਾਇਨ ਇਹ ਸ਼ਬਦ।

ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 6:51 ਤੇ 56 ਸੈਕਿੰਡ ਤੇ ਸਰਵਣ ਕਰਦੇ ਹਾਂ ਭਗਤੀ ਰਚਨਾ ਦਿਲਰਾਜ ਕੌਰ ਤੇ ਸਾਥੀਆਂ ਦੀ ਆਵਾਜ਼ਾਂ ਵਿੱਚ।

ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AER ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 7:16 ਹੋ ਰਹੇ ਨੇ।

ਪ੍ਰੋਗਰਾਮ ਸੱਜਰੀ ਸਵੇਰ 'ਚ ਸਭ ਤੋਂ ਪਹਿਲਾਂ ਸਾਂਝਾ ਕਰਾਂਗੇ ਅੱਜ ਦਾ ਵਿਚਾਰ, ਇਸ ਦੇ ਨਾਲ ਹੀ ਇਤਿਹਾਸ ਘਟਨਾਵਾਂ ਵੀ ਸਾਂਝੀਆਂ ਕਰਾਂਗੇ। ਪ੍ਰੋਗਰਾਮ ਸੱਜਰੀ ਸਵੇਰ ਤਹਿਤ ਸਿਲਸਿਲਾ ਹੋਵੇਗਾ ਸ਼ੁਰਲੀਆਂ, ਜਿਸ ਵਿੱਚ ਬਬਲੀ ਦਾ ਕਿਰਦਾਰ ਨਿਭਾਉਣਗੇ ਮਮਤਾ ਅਰੋੜਾ ਅਤੇ ਡੋਲੀ ਦਾ ਕਿਰਦਾਰ ਨਿਭਾਉਣਗੇ ਸੀਮਾ ਮਹਿਰਾ। ਜੀ, ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਬਾਰੇ, ਯਾਨੀ ਕਿ ਵਿਚਾਰ ਦਾ ਨਾਮ ਹੈ ਸਫਲਤਾ ਬਾਰੇ। ਸਫਲਤਾ ਸਾਨੂੰ ਕਦੇ ਵੀ ਇੱਕ ਦਿਨ ਵਿੱਚ ਨਹੀਂ ਮਿਲਦੀ। ਸਫਲਤਾ ਤੱਕ ਪਹੁੰਚਣ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਆ ਰਹੀਆਂ ਅਨੇਕਾਂ ਰੁਕਾਵਟਾਂ, ਮੁਸ਼ਕਲਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਹ ਰੁਕਾਵਟਾਂ ਮੁਸ਼ਕਲਾਂ ਹੀ ਇਨਸਾਨ ਨੂੰ ਉਸਦੇ ਅੰਦਰੋਂ ਅਤੇ ਬਾਹਰੋਂ ਭਾਵ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਨੇ, ਜਿਸ ਨਾਲ ਸਾਡਾ ਹੌਂਸਲਾ ਵੀ ਮਜ਼ਬੂਤ ਹੁੰਦਾ ਹੈ। ਜੇਕਰ ਹਰ ਰੋਜ਼ ਇੱਕ ਇੱਕ ਛੋਟਾ ਕਦਮ ਵੀ ਆਪਾਂ ਸਹੀ ਦਿਸ਼ਾ ਵਿੱਚ ਪੁੱਟੀਏ ਤਾਂ ਦੁਨੀਆਂ ਦੀ ਉਹ ਕੋਈ ਸਫਲਤਾ ਨਹੀਂ ਹੈ ਜਿਸ ਨੂੰ ਇਨਸਾਨ ਨਹੀਂ ਪਾ ਸਕਦਾ। ਅਸੀਂ ਆਪਣੀ ਹਰ ਇੱਕ ਮੰਜ਼ਿਲ ਤੱਕ ਪਹੁੰਚ ਕਰ ਸਕਦੇ ਹਾਂ। ਸਾਨੂੰ ਸਾਡੇ ਜੀਵਨ ਵਿੱਚ ਨਿਰੰਤਰਤਾ, ਸਬਰ ਅਪਣਾਉਣਾ ਚਾਹੀਦਾ ਹੈ। ਅਸੀਂ ਸੋਚਦੇ ਹਾਂ ਕਿ ਸਭ ਕੁਝ ਸਾਡੇ ਮੁਤਾਬਕ ਇੱਕਦਮ ਭਾਵ ਜਲਦੀ ਤੋਂ ਜਲਦੀ ਹੋ ਜਾਵੇ, ਪਰ ਇਹ ਕਦੇ ਵੀ ਨਹੀਂ ਹੁੰਦਾ ਕਿਉਂਕਿ ਹਰ ਇੱਕ ਵੱਡੀ ਚੀਜ਼ ਨੂੰ ਬਣਨ ਵਿੱਚ ਵਕਤ ਯਾਨੀ ਕਿ ਸਮਾਂ ਲੱਗਦਾ ਹੈ। ਸਾਨੂੰ ਆਪਣਾ ਹੌਂਸਲਾ ਅਤੇ ਸਬਰ ਕਦੇ ਵੀ ਨਹੀਂ ਛੱਡਣਾ ਚਾਹੀਦਾ, ਇਸ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਹਰ ਮੁਸ਼ਕਲ ਸਮੇਂ ਵਿੱਚ ਸਬਰ ਸੰਤੋਖ ਨਾਲ ਸੋਚ ਕੇ ਫੈਸਲਾ ਲੈਣਾ ਚਾਹੀਦਾ ਤਾਂ ਜੋ ਭਵਿੱਖ ਵਿੱਚ ਉਸ ਲਏ ਗਏ ਫੈਸਲੇ ਕਰਕੇ ਸਾਨੂੰ ਕੋਈ ਪਛਤਾਵਾ ਨਾ ਹੋਵੇ। ਮਿਹਨਤ ਕਰਨਾ ਸਾਡਾ ਫਰਜ਼ ਹੈ, ਕਦੇ ਵੀ ਆਪਣੇ ਆਪ ਦੀ ਤੁਲਨਾ ਦੂਸਰਿਆਂ ਨਾਲ ਨਾ ਕਰੋ। ਸਭ ਦਾ ਆਪਣਾ ਆਪਣਾ ਜੀਵਨ ਹੈ। ਇਸ ਵਿਚਾਰ ਦੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਹੌਂਸਲੇ, ਸਬਰ, ਹਿੰਮਤ ਨੂੰ ਬਰਕਰਾਰ ਰੱਖ ਕੇ ਆਪਣੇ ਸੁਪਨਿਆਂ ਨੂੰ ਪਾਉਣ ਵਿੱਚ ਜੁੜ ਜਾਓ ਤਾਂ ਕਿ ਆਪਾਂ ਸਭ ਨੂੰ ਸਫਲਤਾ ਮਿਲ ਜਾਵੇ। ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਤੇ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਕੁਝ ਇਤਿਹਾਸਿਕ ਘਟਨਾਵਾਂ ਬਾਰੇ। 30 ਜੁਲਾਈ 1555 ਵਿੱਚ ਮੁਗਲ ਬਾਦਸ਼ਾਹ ਹਮਾਯੂੰ ਨੇ ਸਿਕੰਦਰ ਸੂਰੀ ਨੂੰ ਹਰਾ ਕੇ ਮੁੜ ਦਿੱਲੀ ਦੇ ਤਖ਼ਤ 'ਤੇ ਆਪਣਾ ਅਧਿਕਾਰ ਸਥਾਪਿਤ ਕੀਤਾ ਸੀ। 23 ਜੁਲਾਈ 1903 ਵਿੱਚ ਫੋਰਡ ਮੋਟਰ ਕੰਪਨੀ ਨੇ ਆਪਣੀ ਪਹਿਲੀ ਕਾਰ ਵੇਚੀ ਸੀ ਜਿਸ ਦਾ ਨਾਮ ਮਾਡਲ ਏ ਸੀ। ਤੇਈ ਜੁਲਾਈ 1927 ਨੂੰ ਭਾਰਤ ਵਿੱਚ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਨੇ ਮੁੰਬਈ ਸਟੇਸ਼ਨ ਤੋਂ ਪਹਿਲੀ ਵਾਰ ਰੇਡੀਓ ਦਾ ਅਧਿਕਾਰਤ ਪ੍ਰਸਾਰਣ ਸ਼ੁਰੂ ਕੀਤਾ ਸੀ। ਇਸ ਲਈ ਭਾਰਤ ਵਿੱਚ 23 ਜੁਲਾਈ ਨੂੰ ਨੈਸ਼ਨਲ ਬ੍ਰੌਡਕਾਸਟਿੰਗ ਡੇ ਭਾਵ ਰਾਸ਼ਟਰੀ ਪ੍ਰਸਾਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੱਨੀ ਸੌ 95 ਵਿੱਚ 23 ਜੁਲਾਈ ਨੂੰ ਦੋ ਵਿਗਿਆਨੀਆਂ ਜਿਨ੍ਹਾਂ ਦੇ ਨਾਂ ਐਲਨ ਹੇਲ ਅਤੇ ਥਾਮਸ ਬੋਪ ਨੇ ਸੁਤੰਤਰ ਤੌਰ 'ਤੇ ਹੇਲ ਬੋਪ ਨਾਮਕ ਪ੍ਰਸਿੱਧ ਧੂਮਕੇਤੂ ਦੀ ਖੋਜ ਕੀਤੀ ਸੀ। 23 ਜੁਲਾਈ 2015 ਨੂੰ ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਨੇ ਧਰਤੀ ਵਰਗੇ ਹੀ ਇੱਕ ਹੋਰ ਗ੍ਰਹਿ ਕੈਪਲਰ 452b ਦੀ ਖੋਜ ਦਾ ਐਲਾਨ ਕੀਤਾ ਸੀ।

0: स्मार्ट डिसीजन लेने वाले दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नू बना सकते हो और भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
2: वीडियो लाइक करन ते पैसे मिलेंगे। सो इजी।
3: फसिया।
4: अनजान लिंकां ते क्लिक ना करो। आरबीआई कहंदा है
5: जानकार बनो, सुचेत रहो।
1: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
0: स्मार्ट डिसीजन लेन वालेयां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
6: तेई जुलाई 1856 ਨੂੰ ਬਾਲ ਗੰਗਾਧਰ ਤਿਲਕ ਦਾ ਜਨਮ ਹੋਇਆ ਸੀ। ਉਹਨਾਂ ਨੂੰ ਭਾਰਤ ਦੇ ਮਹਾਨ ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਅਤੇ ਲੇਖਕ ਮੰਨਿਆ ਜਾਂਦਾ। 23 ਜੁਲਾਈ 1906 ਨੂੰ ਭਾਰਤ ਦੇ ਮਹਾਨ ਅਤੇ ਨਿਡਰ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਵੀ ਜਨਮ ਹੋਇਆ। ਇਹਨਾਂ ਨੇ ਭਾਰਤੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਅਠਾਰਾਂ ਸੌ ਅਠਾਨਵੇਂ ਵਿੱਚ 23 ਜੁਲਾਈ ਨੂੰ ਬੰਗਾਲੀ ਭਾਸ਼ਾ ਦੇ ਪ੍ਰਸਿੱਧ ਨਾਵਲਕਾਰ ਅਤੇ ਸਾਹਿਤਕਾਰ ਦਾ ਜਨਮ ਹੋਇਆ। 23 ਜੁਲਾਈ 1999 ਨੂੰ ਪ੍ਰਸਿੱਧ ਬ੍ਰਿਟਿਸ਼ ਅਦਾਕਾਰ ਡੈਨੀਅਲ ਰੈਡਕਲਿਫ, ਜਿਨ੍ਹਾਂ ਨੂੰ ਹੈਰੀ ਪੋਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹਨਾਂ ਦਾ ਜਨਮ ਹੋਇਆ।
7: ਗੱਲ ਕਰੀਏ ਅੱਜ ਦੇ ਦਿਨ ਦੀ ਤਾਂ 23 ਜੁਲਾਈ 1936 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਹੋਇਆ ਅਤੇ ਹੁਣ ਤੱਕ ਦੇ ਮਹਾਨ ਕਵੀ ਹੋਏ ਨੇ। ਇਹਨਾਂ ਨੂੰ ਵਿਰਹਾਂ ਦਾ ਕਵੀ ਜਾਂ ਵਿਰਹਾਂ ਦਾ ਸੁਲਤਾਨ ਕਿਹਾ ਜਾਂਦਾ ਹੈ। ਇਹਨਾਂ ਦੀ ਬਹੁਤ ਹੀ ਮਸ਼ਹੂਰ ਰਚਨਾ ਹੈ ਲੂਣਾ, ਅਤੇ ਇਹਨੇ ਇਸ ਰਚਨਾ ਦੇ ਲਈ 1967 ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

23 ਜੁਲਾਈ 1885 ਨੂੰ ਅਮਰੀਕਾ ਦੇ 18ਵੇਂ ਰਾਸ਼ਟਰਪਤੀ ਦੀ ਮੌਤ ਹੋਈ, ਜਿਨ੍ਹਾਂ ਦਾ ਨਾਂ ਯੂਲੀਸਿਸ ਐਸ ਗ੍ਰਾਂਟ ਸੀ। 23 ਜੁਲਾਈ 2011 ਵਿੱਚ ਮਸ਼ਹੂਰ ਬ੍ਰਿਟਿਸ਼ ਗਾਇਕਾ ਅਤੇ ਗੀਤਕਾਰ ਐਮੀ ਵਾਈਨਹਾਊਸ ਦਾ ਦੇਹਾਂਤ ਹੋਇਆ। 23 ਜੁਲਾਈ 2012 ਨੂੰ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਅਮਰੀਕੀ ਮਹਿਲਾ ਸੈਲੀ ਰਾਈਡ ਦਾ ਵੀ ਦੇਹਾਂਤ ਹੋਇਆ।

0: ਤੇ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ ਬਾਰੇ। ਖਬਰ ਲੱਗੀ ਹੈ ਪੰਜਾਬੀ ਟ੍ਰਿਬਿਊਨ ਦੀ ਸਫ਼ਾ ਨੰਬਰ 10 ਤੇ, ਭਾਰਤ ਅਮਰੀਕਾ ਵਪਾਰ ਸਮਝੌਤਾ ਲਗਭਗ ਪੂਰਾ, ਕਹਿਣਾ ਹੈ ਵਿਦੇਸ਼ ਵਿਭਾਗ ਦਾ। ਜੈਸ਼ੰਕਰ ਮਨੀਲਾ ਵਿੱਚ ਅਮਰੀਕੀ ਹਮਰੁਤਬਾ ਰੂਬੀਓ ਨੂੰ ਮਿਲੇ, ਦੋਵੇਂ ਆਗੂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਬਾਰੇ ਸਹਿਮਤ। ਖਬਰ ਲੱਗੀ ਹੈ ਨਵੀਂ ਦਿੱਲੀ ਤੋਂ। ਟਰੰਪ ਵੱਲੋਂ ਸਾਊਦੀ ਅਰਬ ਨੂੰ ਯੂਰੇਨੀਅਮ ਸੋਧਨ ਦੀ ਪ੍ਰਵਾਨਗੀ। ਪੱਛਮੀ ਏਸ਼ੀਆ 'ਚ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋਣ ਦਾ ਖਦਸ਼ਾ। ਖਬਰ ਲੱਗੀ ਹੈ ਵਾਸ਼ਿੰਗਟਨ ਤੋਂ। ਜੈਸ਼ੰਕਰ ਨੇ ਫਿਲੀਪੀਨਸ 'ਚ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ, ਸਹਿਯੋਗ ਅਤੇ ਸਾਂਝੇ ਟੀਚਿਆਂ 'ਤੇ ਧਿਆਨ ਕੇਂਦਰਿਤ ਕੀਤਾ। ਖਬਰ ਲੱਗੀ ਹੈ ਮਨੀਲਾ ਤੋਂ। ਪੰਜਾਬ ਦੇ 5 ਖਿਡਾਰੀ ਆਲਮੀ ਮਾਸਟਰਜ਼ ਹਾਕੀ ਕੱਪ ਲਈ ਚੁਣੇ, ਵੱਖ ਵੱਖ ਕੌਮਾਂਤਰੀ ਤੇ ਕੌਮੀ ਮੁਕਾਬਲਿਆਂ 'ਚ ਕਰ ਚੁੱਕੇ ਨੇ ਦੇਸ਼ ਦੇ ਪੰਜਾਬ ਦੀ ਨੁਮਾਇੰਦਗੀ। ਖਬਰ ਲੱਗੀ ਹੈ ਸਮਰਾਲਾ ਤੋਂ। ਨਿਊਜ਼ੀਲੈਂਡ ਨੇ ਇੱਕ ਰੋਜ਼ਾ ਲੜੀ 3-2 ਨਾਲ ਜਿੱਤੀ। ਵੈਸਟ ਇੰਡੀਜ਼ ਦੇ ਨਵੇਂ 5 ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ। ਖਬਰ ਲੱਗੀ ਹੈ ਬ੍ਰਿਜ ਟਾਊਨ ਤੋਂ।
1: ਅਤੇ ਆਓ ਹੁਣ ਸੁਣਦੇ ਹਾਂ ਸਿਲਸਿਲਾ ਸ਼ੁਰਲੀਆਂ, ਜਿਸ ਬਬਲੀ ਦਾ ਕਿਰਦਾਰ ਨਿਭਾਇਆ ਮਮਤਾ ਅਰੋੜਾ ਨੇ ਅਤੇ ਡੋਲੀ ਦਾ ਕਿਰਦਾਰ ਨਿਭਾਇਆ ਸੀਮਾ ਮਹਿਰਾ ਨੇ।
2: ਹਾਏ ਹਾਏ ਡੋਲੀ, ਨੀ ਕਿੱਥੇ ਚੱਲੀ ਹੈ ਇੰਨਾ ਤਿਆਰ ਸ਼ਿਆਰ ਹੋ ਕੇ? ਨੀ ਗੱਲ ਸੁਣ, ਬੋਲਦੀ ਕਿਉਂ ਨੀ ਪਈ? ਤੈਨੂੰ ਮੈਂ ਬੁਲਾਈ ਜਾਂਦੀ ਆ ਨੀ ਡੋਲੀ?
3: ਪੇਕੇ ਚੱਲੀ ਆ, ਹੋਰ ਕਿੱਥੇ ਚੱਲੀ ਆ?
2: ਨਾ ਗੱਲ ਸੁਣ, ਪੇਕੇ ਚੱਲੀ ਆ ਉਹ ਤਾਂ ਠੀਕ ਹੈ, ਪਰ ਐਡਾ ਵੱਡਾ ਟੈਚੀ ਤੇ ਜਿੱਡਾ ਵੱਡਾ ਟੈਚੀ ਓਡਾ ਵੱਡਾ ਤੇਰਾ ਮੂੰਹ,

0: ਅੱਜ ਪੇਕਿਆਂ ਦੀ ਕਿਵੇਂ ਯਾਦ ਆ ਗਈ? ਨਾਲੇ 10 ਦਿਨ ਪਹਿਲਾਂ ਤੋਂ ਤੂੰ ਪੇਕੇ ਜਾ ਕੇ ਆਈ ਹੈ, ਸੁੱਖ ਤਾਂ ਹੈ?
1: ਆ ਬਸ ਥੋੜੀ ਜਿਹੀ ਲੜਾਈ ਹੋ ਗਈ ਮੇਰੀ ਹਬੀ ਨਾਲ।
0: ਓਫੋ, ਕੀ ਹੋ ਗਿਆ? ਕੀ ਕਹਿਤਾ ਤੂੰ ਅਜਿਹਾ?
1: ਅੱਛਾ, ਮੈਂ ਕੀ ਕਹਿਤਾ? ਇਹ ਪੁੱਛੋ ਹਬੀ ਨੇ ਕੀ ਕਹਿਤਾ ਮੈਨੂੰ।
0: ਓਹੋ, ਸੋਰੀ। ਅੱਛਾ, ਭਾਜੀ ਨੇ ਕੀ ਕਹਿਤਾ ਇਹੋ ਜਿਹਾ?
1: ਸੁਣੋ ਫਿਰ।
0: ਸੁਣਾਓ ਫਿਰ।
1: ਅਸੀਂ ਜਾਣਾ ਸੀ ਕਿਸੇ ਫੰਕਸ਼ਨ ਤੇ, ਮੇਰੇ ਹਬੀ ਕਹਿੰਦੇ ਡੋਲੀ ਜਲਦੀ ਜਲਦੀ ਤਿਆਰ ਹੋ ਜਾ। ਮੈਂ ਆਖਿਆ ਹਬੀ ਜੀ ਰੁਕੋ ਤੁਸੀਂ, ਮੈਂ 2 ਮਿੰਟ ਤਿਆਰ ਹੋ ਕੇ ਆਈ।
0: ਓਕੇ, ਮੈਨੂੰ ਥੋੜਾ ਜਿਹਾ ਤਾਂ ਪਤਾ ਲੱਗ ਗਿਆ ਤੁਹਾਡੀ ਲੜਾਈ ਦਾ। ਅੱਗੋ ਦੱਸ।
1: ਬਸ ਇਹ 3-4 ਵਾਰੀ ਕਿਹਾ ਸੀਗਾ ਮੈਂ ਹਬੀ ਜੀ 2 ਮਿੰਟ ਰੁਕੋ 2 ਮਿੰਟ ਰੁਕੋ, ਇਹਨਾਂ ਨੇ ਤਾਂ ਮੇਰੀ ਜਵਾਨੀ ਵੇਟ ਕੀਤੀ 2 ਮਿੰਟ, ਤਿਆਰ ਹੋ ਕੇ ਕੱਲੇ ਚਲੇ ਗਏ, ਮੈਨੂੰ ਛੱਡ ਗਏ।
0: ਓਫੋ, ਮੈਨੂੰ ਪਤਾ ਤੇਰੇ 2 ਮਿੰਟ 2 ਮਿੰਟ 2 ਘੰਟਿਆਂ ਤੋਂ ਘੱਟ ਨਹੀਂ ਹੈ। ਜੇ ਤੂੰ 2 ਮਿੰਟ ਗਿਆ ਤੇ ਇਹਨਾਂ ਮਤਲਬ 2 ਘੰਟੇ, ਤੇ ਜੇ ਤੂੰ 4-5 ਵਾਰੀ ਗਿਆ ਤਾਂ 2-2-2 ਤਾਂ ਫਿਰ 2 ਘੰਟੇ, ਫਿਰ 2 ਘੰਟੇ, ਫਿਰ 2 ਘੰਟੇ, ਮਤਲਬ 6 ਘੰਟੇ।
1: ਓਹੋ ਬਬਲੀ ਸਿਸਟਰ ਨੂੰ ਪਤਾ ਤਾਂ ਹੈ ਜਦੋਂ ਤਿਆਰ ਹੁੰਦੇ ਆਪਾਂ ਤੇ ਟਾਈਮ ਤਾਂ ਲੱਗਦਾ ਹੀ ਨਾ ਥੋੜਾ ਜਿਹਾ।
0: ਨਾ ਗੱਲ ਸੁਣ, ਟਾਈਮ ਮੇਕਅਪ ਤੇ ਲੱਗਦਾ ਕਿ ਤੂੰ ਕਲੀ ਕਰਾਣੀ ਹੈ ਜਿਹੜਾ ਤੂੰ ਇੰਨਾ ਟਾਈਮ ਲੱਗੂਗਾ। ਨਾਲੇ ਗੱਲ ਸੁਣ, ਆ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਰੂਸੀ ਦਾ ਨੀ ਹੁੰਦਾ। ਕੋਈ ਗੱਲ ਨੀ, ਗੱਲ ਸੁਣ, ਬੈਠ ਇੱਥੇ, ਨਾਲੇ ਤੈਨੂੰ ਇੱਕ ਗੱਲ ਦੱਸਾਂ, ਤੇਰਾ ਗੁੱਸਾ ਠੰਡਾ ਹੋਜੂਗਾ।
1: ਅੱਛਾ ਚਲੋ ਠੀਕ ਹੈ, ਤੁਸੀਂ ਕਹਿੰਦੇ ਹੋ ਤਾਂ ਮੈਂ ਰੁਕ ਜਾਂਦੀ ਹਾਂ। ਐਂ ਕਰੋ ਠੰਡਾ ਲਿਆਓ, ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ।
0: ਬਿਲਕੁਲ ਠੰਡਾ ਪਾਣੀ ਪਿਆਨੀ ਆ। ਆ ਕਮ ਸੇ ਕਮ ਤੇਰਾ ਜਿਹੜਾ BP ਬਲੱਡ ਵਧਿਆ ਥੋੜਾ ਡਾਊਨ ਤਾਂ ਹੋ ਜੂਗਾ। ਬਰਫ਼ ਵੀ ਪਾ ਦੇਣੀ ਹੈ ਕਹੇ ਤੇ।
1: ਐਜਾ ਕਰਿਓ ਤੁਸੀਂ, ਕੋਲਡ ਡਰਿੰਕ ਪਈ ਹੈ ਤੁਹਾਡੇ ਘਰੇ, ਤਾਂ ਕੋਲਡ ਡਰਿੰਕ ਲੈ ਕੇ ਆਓ ਮੇਰੇ ਲਈ।
0: ਡਾਲੀ ਸੋਰੀ, ਅਸੀਂ ਕੋਲਡ ਡਰਿੰਕ ਅੱਜ ਕੱਲ ਬੰਦ ਕੀਤੀ ਹੋਈ ਹੈ ਕਿਉਂਕਿ ਨਿਰੀ ਖੰਡ ਹੁੰਦੀ ਹੈ। ਅਸੀਂ ਤਾਂ ਪੀਨੇ ਆ ਜੀ ਬਿਲਕੁਲ ਸਿਹਤਮੰਦ ਕੋਈ ਡਰਿੰਕ, ਜਿਸ ਤਰ੍ਹਾਂ ਕਿ ਨਿੰਬ ਪਾਣੀ।
1: ਅੱਛਾ ਲੈ ਦੇਖੋ, ਦੁਕਾਨ ਤੇ ਜਾਓ, ਨਾਲ ਦੀ ਨਾਲ ਮਿਲ ਜਾਂਦੀ ਹੈ, ਝਟਪਟ ਗਲਾਸ ਚ ਪਾਈ ਤੇ ਜਲਦੀ ਜਲਦੀ ਪੀਤੀ। ਕੌਣ ਨਿੰਬੂ ਨਿਚੋੜੇ, ਕੌਣ ਖੰਡ ਖੋਰੇ, ਓ ਮਾਈ ਗੋਡ, ਐਨੀ ਮਿਹਨਤ! ਨਹੀਂ ਨਹੀਂ, ਆਪਾਂ ਨੂੰ ਕੋਲਡ ਡਰਿੰਕ ਵਧੀਆ ਲੱਗਦੀ, ਕੋਲਡ ਡਰਿੰਕ ਲੈ ਕੇ ਆਓ।
0: ਗੱਲ ਸੁਣ, ਕੋਲਡ ਡਰਿੰਕ ਤਾਂ ਨਾ ਮੈਂ ਪੀਆ ਨਾ ਮੈਂ ਪਿਆਵਾਂ, ਲੱਸੀ ਕਹਿ, ਲੱਸੀ ਪਿਆ ਦੇਣੀ ਆ ਤੈਨੂੰ। ਅਕਾਲ ਹੀ ਪਿੰਡੋਂ ਆਈ ਹੈ ਸਾਡੇ ਘਰ ਲੱਸੀ।
1: ਅੱਛਾ ਚਲੋ ਲੱਸੀ ਪਿਆ ਦੋ।
0: ਹਾਂ ਇਹ ਹੋਈ ਨਾ ਗੱਲ, ਚੱਲ ਚੁੱਪ ਕਰਕੇ ਆਰਾਮ ਨਾਲ ਬਹਿ ਤੇ ਤੈਨੂੰ ਗੱਲ ਦੱਸਦੀ ਆਂ।
1: ਹੈਂ ਕਿਹੜੀ ਗੱਲ? ਜਲਦੀ ਦੱਸੋ, ਮੈਂ ਕੋਲ ਹੋ ਜਾਂ ਤੁਹਾਡੀ ਥੋੜੀ ਜੀ।
0: ਨਹੀਂ ਗੱਲ ਸੁਣ, ਤੂੰ ਰੁੱਸ ਕੇ ਚੱਲੀ ਹੈ ਨਾ ਜਿਵੇਂ ਕੱਲ ਬੀਬੋ ਵੀ ਰੁੱਸ ਕੇ ਚੱਲੀ ਗਈ।
1: ਹੈਂ ਸੱਚੀ? ਉਹਨਾਂ ਨੇ ਵੀ 2 ਘੰਟੇ ਲਾਟੇ ਤਾਂ ਹੁਣ ਚ।
0: ਨਹੀਂ, ਉਹ ਕੱਲ ਬੀਬੋ ਤੇ ਉਹਨਾਂ ਦਾ ਘਰ ਵਾਲਾ ਦੋਨੋਂ ਲੜੀ ਜਾਣਾ ਆਪਸ ਦੇ ਵਿੱਚ। ਪਹਿਲਾਂ ਘਰ ਦੇ ਅੰਦਰ ਲੜੀ ਜਾਂਦੇ ਸੀ, ਲੜਦੇ ਲੜਦੇ ਭਾਈ ਗਲੀ ਚ ਆ ਗਏ। ਮੈਂ ਖੜੀ ਸੀ ਬਾਹਰ, ਮੈਂ ਕਿਹਾ ਨੀ ਬੀਬੋ ਕੀ ਗੱਲ ਹੋ ਗਈ, ਕਿਉਂ ਲੜੀ ਜਾਨੀ ਹੈ ਭਾਜੀ ਨਾਲ? ਅੱਗੋਂ ਮੈਨੂੰ ਲੱਗ ਪਈ ਸ਼ਿਕਾਇਤਾਂ ਲਾਣ।
1: ਅੱਛਾ ਭਾਜੀ ਦੀ ਸ਼ਿਕਾਇਤਾਂ?
0: ਹੋਰ ਕੀ, ਮੈਨੂੰ ਕਹਿੰਦੀ ਲੈ ਦੇਖ ਲੋ ਇਹ ਇੰਜ ਕਰਦੇ ਆ, ਇਹ ਇੰਜ ਕਰਦੇ ਆ। ਨੀ ਜਦੋਂ ਮੈਂ ਉਹਨੂੰ ਪੁੱਛਿਆ ਹੋਇਆ ਕੀ, ਇਹ ਤਾਂ ਸ਼ੁਰੂ ਹੋ ਗਈ। ਨੀ ਕਦੇ ਕਵੇ ਕੰਨ ਖਜੂਰਾ ਮੇਰੇ ਪੱਲੇ ਬੰਨਤਾ, ਕਦੇ ਇੱਕ ਵਿਚੋਲੇ ਨੂੰ ਗਾਲਾਂ ਕੱਢਣ ਲੱਗ ਪਏ। ਇਹ ਜਿਉਂ ਸ਼ੁਰੂ ਹੋਈ ਮੇਰੇ ਦਿਮਾਗ ਨੇ ਸੋਚਿਆ ਭਾਈ ਇਹ ਮੇਰੇ ਹੱਥ ਨੀ ਆਣੀ, ਅੱਜ ਇਹਦਾ ਪਾਰਾ ਚੜਿਆ ਪਿਆ ਤੁਹਾਨੂੰ। ਮੈਂ ਕਿਹਾ ਭਾਜੀ ਗੁੱਸਾ ਨਾ ਕਰੋ, ਬੀਬੋ ਦਾ ਸੁਭਾਅ ਹੀ ਇਹੋ ਜਿਹਾ।
1: ਅੱਛਾ ਫਿਰ?
0: ਨੀ ਕਾਹਦਾ ਫੇਰ, ਮੈਂ ਤਾਂ ਇਹ ਕਿਹਾ, ਮੈਨੂੰ ਤਾਂ ਇੰਜ ਲੱਗਾ ਮੈਂ ਕਿਸੇ ਭੂੰਡਾ ਦੀ ਖੱਖਰ ਨੂੰ ਹੱਥ ਪਾ ਲਿਆ। ਲੈ ਭੈਣੇ ਉਹ ਤਾਂ ਭਾਜੀ ਨੂੰ ਤਾਂ ਛੱਡ ਕੇ ਮੇਰੇ ਵੱਲ ਨੂੰ ਹੋ ਗਈ। ਅੱਛਾ ਮੇਰਾ ਸੁਭਾਅ ਇਹੋ ਜਿਹਾ, ਨਾ ਤੂੰ ਕੀ ਚਾਹਨੀ ਹੈ, ਅਸੀਂ ਆਪਸ ਚ ਮੀਆਂ ਬੀਬੀ ਲੜਦੇ ਰਹੀਏ, ਤੂੰ ਲੜਾਈ ਤਾਂ ਕੀ ਮਿਟਾਣੀ ਹੈ, ਤੂੰ ਹੋਰ ਇਹਨਾਂ ਨੂੰ ਮੇਰੇ ਵਿਰੁੱਧ ਭੜਕਾਈ ਜਾਨੀ ਹੈ, ਮੈਂ ਤਾਂ ਹੈ ਹੀ ਇਹੋ ਜੀ। ਨੀ ਮੈਂ ਕਿਹਾ ਨੀ ਬੀਬੋ ਨੀ ਹੱਥ ਜੜਾ ਲਾ, ਮੈਂ ਤਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨੀ ਭੈਣੇ ਉਹਨੇ ਮੇਰੀ ਸੁਣੀ ਕਿੱਥੇ, ਉਹ ਤਾਂ ਜਿਉਂ ਸ਼ੁਰੂ ਹੋਈ ਨਾਲੇ ਭਾਜੀ ਨੂੰ ਛੱਡਿਆ ਭੈਣੇ, ਉਹ ਤਾਂ ਮੇਰੇ ਮਗਰ ਪੈ ਗਈ ਮੈਂ।
1: ਅੱਛਾ ਮਗਰ ਪੈ ਗਈ ਫਿਰ?
0: ਨੀ ਮੈਂ ਉਹਨੂੰ ਕਹੀ ਜਾਵਾਂ ਕਿ ਮੈਂ ਤਾਂ ਤੁਹਾਡੀ ਲੜਾਈ ਮਿਟਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੀ ਜੀ ਵੇਖ ਲੋ ਆ ਹੁੰਦੀ ਦੁਨੀਆ, ਆਪਾਂ ਨੂੰ ਲੜਦੇ ਨੂੰ ਵੇਖ ਕੇ ਹੋਰ ਲੜਾਉਣ ਦੀ ਕੋਸ਼ਿਸ਼ ਕਰਦੀ ਹੈ। ਗੱਲ ਸੁਣੋ ਜੀ ਇਹਦੀ ਨਾ ਸੁਣ ਲਿਓ, ਇਹ ਤਾਂ ਆਪਣੇ ਚ ਲੜਾਈ ਪਵਾਊਗੀ, ਆਪਾਂ ਤਾਂ ਭਾਈ ਦੋਨੋਂ ਜੀਵਨ ਸਾਥੀ ਆ, ਦੁੱਖ ਸੁੱਖ ਦੇ ਸਾਂਝੇ ਆ। ਨੀ ਭੈਣੇ ਇਹ ਤਾਂ ਘਰ ਵਾਲੇ ਨੂੰ ਤਾਂ ਲੱਗ ਪਈ ਗੱਲਾਂ ਸਮਝਾਉਣ, ਤਾਂ ਮੇਰੇ ਨਾਲ ਲੜਨ ਲੱਗ ਪਈ। ਮੈਂ ਤਾਂ ਕਿਹਾ ਹਾਏ ਵੇ ਮੇਰਿਆ ਰੱਬਾ, ਮੈਂ ਕਾਹਦੇ ਤੋਂ ਲੜਾਈ ਖਤਮ ਕਰਾਣ ਗਈ, ਇਹ ਤਾਂ ਮੈਂ ਉਸ ਦੀ ਲੜਾਈ ਆਪਣੇ ਗਲੇ ਚ ਪਾ ਲਈ।

0: ਨੀ ਉਹ ਕਹਿੰਦੇ ਨੀ ਹੁੰਦੇ ਆ ਬਹਿਲ ਮੂਜੇ ਮਰ, ਮੈਂ ਤਾਂ ਉਹੀ ਕੰਮ ਕੀਤਾ।
1: ਨੀ ਡੋਲੀ ਹੋਰ ਸੁਣ ਲੈ, ਮੈਨੂੰ ਕਹਿੰਦੀ ਤੂੰ ਲੈਣ ਕੀ ਆਈ ਸੀ, ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ। ਅੱਗੋਂ ਮੈਨੂੰ ਕਹਿੰਦੀ ਜਾ ਜਾ ਆਪਣੇ ਘਰ ਜਾ, ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਜੀ ਗੱਲ ਸੁਣੋ, ਐਵੇਂ ਨੀ ਆਪਾਂ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਖਰਾਬ ਕਰਨਾ, ਤੁਸੀਂ ਐ ਕਰੋ ਬੈਠੋ, ਮੈਂ ਤੁਹਾਡੇ ਵਾਸਤੇ ਪਕੌੜੇ ਕੱਢ ਕੇ ਲਿਆਉਣੀ ਆ। ਨੀ ਭੈਣੇ ਆਪਣੇ ਘਰ ਵਾਲੇ ਨੂੰ ਤਾਂ ਪਕੌੜੇ ਕੱਢ ਕੇ ਖਵਾਵੇ ਤੇ ਮੈਨੂੰ ਅੱਖਾਂ ਕੱਢ ਕੇ।
2: ਅੱਛਾ ਇਹ ਤਾਂ ਤੁਹਾਡੇ ਤੇ ਉਲਟੀ ਪੈ ਗਈ ਫੇਰ।
0: ਨੀ ਹੋਰ ਕੀ, ਮੈਂ ਤਾਂ ਤੌਬਾ ਕਰ ਲਈ, ਅੱਗੇ ਤੋਂ ਚਾਹੇ ਤਾਂ ਉਹ ਗਲੀ ਚ ਲੜੇ ਤੇ ਚਾਹੇ ਲੜੇ ਤੂੰ, ਆਪਾਂ ਨੀ ਬਾਹਰ ਨਿਕਲਣਾ, ਇਹ ਤਾਂ ਮੈਂ ਸਿੱਖਿਆ ਲੈ ਲਈ। ਨਾ ਭਾਈ ਮੈਂ ਤਾਂ ਭਾਈ ਫੇਰ ਆਪਣੇ ਘਰ ਆ ਗਈ, ਆਪਾਂ ਨੀ ਮੁੜ ਕੇ ਵੇਖਿਆ। ਮੈਂ ਕਿਹਾ ਪਕੌੜੇ ਖਵਾ ਭਵਾਂ ਖਵਾ ਤੂੰ ਜਲੇਬੀਆਂ, ਤੇ ਫੇਰ ਭਵਾਂ ਤੁਹਾਡੀਆਂ ਆਈ ਜਾਣ ਆਵਾਜ਼ਾਂ, ਆਪਾਂ ਨੀ ਜਾਣਾ ਤੁਹਾਡੇ ਘਰ।
2: ਅੱਛਾ ਇੰਨੀ ਉੱਚੀ ਉੱਚੀ ਲੜੀ ਜਾਂਦੀ ਸੀ ਤੇ ਮੈਨੂੰ ਕਿਉਂ ਨੀ ਪਤਾ ਲੱਗਿਆ ਇੰਨਾ ਕੁਝ ਹੋ ਗਿਆ। ਅੱਛਾ ਤੇ ਫੇਰ ਜਦੋਂ ਭਾਜੀ ਨਾਲ ਬੀਬੋ ਦੀ ਸੁਲਾਈ ਹੋ ਗਈ ਤੇ ਫੇਰ ਲੜਾਈ ਕਿਉਂ ਹੋ ਗਈ, ਫੇਰ ਪੇਕੇ ਕੋ ਚਲੇ ਗਏ ਬੀਬੋ ਸਿਸ?
0: ਨੀ ਭੈਣੇ ਬਸ ਇੱਕ ਘੰਟਾ ਹੀ ਲੰਘਿਆ ਪਕੌੜੇ ਜੇ ਖਾ ਕੇ, ਮੈਨੂੰ ਲੱਗਦਾ ਐਵੇਂ ਅੱਧਾ ਘੰਟਾ ਚਾਰਜ ਹੋਈ ਆ ਕਿਸੇ ਬਟਨ ਨਾਲ। ਭਾਈ ਇੱਕ ਘੰਟੇ ਬਾਅਦ ਫੇਰ ਉਹੀ ਹਾਲ, ਉੱਚੀ ਉੱਚੀ ਬੋਲੀ ਜਾਵੇ, ਵਿਚਾਰੇ ਭਾਜੀ ਰੋਕਣ ਬਾਂਹ ਫੜ ਕੇ ਇਹ ਤਾਂ ਫੇਰ ਬਾਹਰ ਨੂੰ, ਤੇ ਉੱਚੀ ਉੱਚੀ ਬੋਲੀ ਜਾਵੇ ਕਵੇ ਮੈਂ ਚੱਲੀ ਪੇਕੇ, ਹੁਣ ਨੀ ਮੈਂ ਰੁਕਦੀ, ਮੈਨੂੰ ਨਾ ਰੋਕੋ, ਮੈਂ ਤਾਂ ਹੁਣ ਗਈ ਤਾਂ ਫੇਰ ਨੀ ਮੈਂ ਮੁੜਦੀ।
2: ਅੱਛਾ ਇੰਨੀ ਵੱਡੀ ਗੱਲ ਹੋ ਗਈ ਤੇ ਤੁਸੀਂ ਮੈਨੂੰ ਦੱਸਿਆ ਵੀ ਨੀ?
0: ਨੀ ਹੋਰ ਕੀ, ਮੈਂ ਕਹਿੰਨੀ ਆ ਉਹ ਦੋਨੋਂ ਮੀਆਂ ਬੀਬੀ ਗਲੀ ਚ ਲੜਨ ਤੇ ਲੋਕੀ ਖੜ ਖੜ ਤਮਾਸ਼ਾ ਵੇਖਣ।
2: ਚਲੋ ਕੋਈ ਗੱਲ ਨੀ ਬਬਲੀ ਸਿਸ, ਆ ਜਾਣਗੇ 2-3 ਦਿਨਾਂ ਤੱਕ।
0: ਇਹ ਤਾਂ ਗੱਲ ਤੇਰੀ ਸਹੀ ਹੈ, ਪੇਕਿਆਂ ਨੇ ਕਿਹੜਾ ਉਹਨੂੰ ਇੰਨਾ ਜ਼ਿਆਦਾ ਚੱਲਣਾ, ਆ ਵੇਖੀ ਜਾ ਆਜੂ, ਆ ਚਾਹੇ ਅੱਜ ਆ ਜਾਵੇ ਚਾਹੇ ਕੱਲ ਆ ਜਾਵੇ।
2: ਵੈਸੇ ਬਬਲੀ ਸਿਸ ਆ ਪੇਕੇ ਨਾ ਨੇੜੇ ਹੋਣੀ ਚਾਹੀਦੀ ਕਿ ਬੰਦਾ ਝੱਟ ਤੁਰ ਜੇ, ਬਸ ਛਾਲ ਮਾਰੀਏ ਤੇ ਪੇਕੇ ਪਹੁੰਚ ਜਾਈਏ।
0: ਨੀ ਗੱਲ ਸੁਣ, ਇੰਨੇ ਵੀ ਨੇੜੇ ਨੀ ਹੋਣੇ ਚਾਹੀਦੇ, ਆ ਪਿਛਲੀ ਜਸਵਿੰਦਰ ਕੌਰ ਇੱਧਰ ਦੇ ਪੇਕੇ ਆ ਤੇ ਬਿਲਕੁਲ ਸਾਹਮਣੇ ਦਰਵਾਜ਼ਾ ਆਉਂਦੇ ਸਹੁਰਿਆਂ ਦਾ। ਨੀ ਕੀ ਕਹਿਣੀ ਹੈ, ਛਾਲ ਮਾਰਦੀ ਹੈ ਪੇਕੇ, ਛਾਲ ਮਾਰਦੀ ਹੈ ਸਹੁਰੇ, ਘਰ ਚ ਪਰਾਹੁਣੇ ਆਏ, ਖਾਣ ਨੂੰ ਕੁਝ ਲੱਭਿਆ ਨੀ, ਡੱਬਾ ਚੱਕ ਕੇ ਘਰ ਪੇਕਿਆਂ ਦੇ, ਮੰਮੀ ਮੰਮੀ ਆ ਜਰਾ ਚਾਹ ਲਾ ਥੋੜਾ ਸਮਾਨ ਦੇਈਓ, ਘਰ ਪਰਾਹੁਣੇ ਆ ਗਏ ਆ।
2: ਹਾਂ ਮੈਂ ਵੀ ਕਈ ਵਾਰ ਦੇਖਿਆ, ਉਹ ਕਹਿੰਦੀ ਹੁੰਦੀ ਹੈ ਅੱਜ ਸਬਜ਼ੀ ਮੇਰੀ ਪਸੰਦ ਦੀ ਨੀ ਬਣੀ ਘਰ ਚ, ਮੰਮੀ ਮੈਨੂੰ ਥੋੜੀ ਜਿਹੀ ਸਬਜ਼ੀ ਦੇ ਦੋ।
0: ਨੀ ਇੰਨੇ ਵੀ ਨੇੜੇ ਨੀ ਹੋਣੇ ਚਾਹੀਦੇ, ਮਾੜੀ ਜੀ ਲੜਾਈ ਹੁੰਦੀ ਹੈ, ਚੱਕ ਟੈਚੀ ਸਾਹਮਣੇ ਚੱਕ ਟੈਚੀ ਇੱਧਰ, ਕੱਲ ਪਰਸੋਂ ਘਰ ਵਾਲੇ ਨਾਲ ਲੜ ਪਈ, ਲੜ ਕੇ ਗੁੱਸੇ ਨਾਲ ਚੱਕਿਆ ਟੈਚੀ, ਕਹਿੰਦੀ ਮੈਂ ਚੱਲੀ ਪੇਕੇ, ਛਾਲ ਮਾਰੀ ਸਾਹਮਣੇ ਘਰ, ਅੰਦਰ ਹੀ ਵੜੀ ਸੀ ਘਰ ਵਾਲੇ ਦਾ ਫੋਨ ਆ ਗਿਆ, ਮੈਂ ਦਫ਼ਤਰ ਜਾਣਾ ਸੀ ਮੇਰੀ ਟਾਈ ਨੀ ਲੱਭਦੀ, ਕਹਿੰਦੀ ਇੱਕ ਮਿੰਟ ਚ ਆ ਕੇ ਮੈਂ ਦੇਨੀ ਆ, ਮੁੜ ਕੇ ਗਈ ਟਾਈ ਲੱਭ ਕੇ ਗਲੇ ਚ ਬੰਨ ਕੇ ਫਿਰ ਰੁੱਸ ਕੇ ਵਾਪਸ ਆ ਗਈ। ਲੈ ਇਹ ਵੀ ਕੀ ਸਵਾਦ ਹੋਇਆ ਪੇਕਿਆਂ ਦਾ, ਪੇਕੇ ਹੋਣ ਤੇ ਇੰਨੀ ਕੁ ਦੂਰੀ ਤੇ ਤਾਂ ਹੋਣ ਕਿ ਭਾਈ ਕੁੜੀ ਆਂਦੀ ਤੇ ਜਾਂਦੀ ਵੀ ਸੋਹਣੀ ਲੱਗੇ, ਥੋੜਾ ਜਿਹਾ ਤਾਂ ਜਦੋਂ ਕੁੜੀ ਸਹੁਰੇ ਤੁਰ ਜੇ ਨਾ ਤੇ ਥੋੜਾ ਫਰਕ ਤਾਂ ਹੋਣਾ ਵੀ ਚਾਹੀਦਾ ਹੈ। ਨਾ ਹੀ ਪੇਕਿਆਂ ਵਾਲਿਆਂ ਦੀ ਜ਼ਿਆਦਾਤਰ ਦਖਲ ਅੰਦਾਜ਼ੀ ਸਹੁਰਿਆਂ ਘਰ ਹੋਣੀ ਚਾਹੀਦੀ ਹੈ ਤੇ ਨਾ ਹੀ ਸਹੁਰਿਆਂ ਦੀ ਅੱਖ ਉਹਨਾਂ ਦੇ ਪੇਕਿਆਂ ਦੇ ਘਰ ਕੀ ਆਇਆ ਕੀ ਨਹੀਂ ਆਇਆ, ਉਹਨਾਂ ਦੀ ਕਿਵੇਂ ਦੀ ਬਣਦੀ ਪਈ ਹੈ ਇਸ ਤੇ ਵੀ ਨਜ਼ਰ ਨਹੀਂ ਹੋਣੀ ਚਾਹੀਦੀ।
2: ਅੱਛਾ
0: ਹੋਰ ਕੀ ਜੀ, ਵੈਸੇ ਉਂਜ ਤਾਂ ਇਹ ਗੱਲ ਬੜੀ ਮਸ਼ਹੂਰ ਹੈ ਕਿ ਕੁੜੀਆਂ ਤਾਂ ਸਹੁਰੇ ਵੱਸ ਜਾਣ ਪਰ ਕੁੜੀਆਂ ਦੀਆਂ ਮਾਵਾਂ ਨੀ ਟਿਕਣ ਦਿੰਦੀਆਂ ਕਿਉਂਕਿ ਉਹ ਮੋਬਾਈਲ ਤੇ ਸਾਰਾ ਦਿਨ ਪੁੱਛਦੀਆਂ ਰਹਿੰਦੀਆਂ ਨੇ ਅੱਜ ਤੁਹਾਡੇ ਘਰ ਬਣਿਆ ਕੀ ਹੈ, ਅੱਜ ਤੇਰੀ ਸੱਸ ਨੇ ਤੈਨੂੰ ਕਿਹਾ ਕੀ ਹੈ, ਜੇ ਮਾੜਾ ਜਿਹਾ ਵੀ ਗੁੱਸਾ ਆ ਜਾਵੇ ਤੇ ਫੇਰ ਕਦੇ ਇਹ ਨੀ ਕਹਿੰਦੇ ਆ ਜਾ ਘਰ ਅਸੀਂ ਆਪੇ ਦੇਖ ਲਾਂਗੇ, ਤੇ ਜੇ ਇੰਨਾ ਕੁਛ ਕਹਿੰਦੇ ਤੇ ਜੇ ਤਾਂ ਆਹਮੋ ਸਾਹਮਣੇ ਹੋਣਗੇ ਨੀ ਭੈਣੇ ਫੇਰ ਤਾਂ ਉਹ ਜਮਾ ਹੀ ਨੀ ਟਿਕਣ।
2: ਬਬਲੀ ਸਿਸ ਇਸ ਗੱਲ ਨਾਲ ਮੈਂ ਐਗਰੀ ਨੀ ਕਰਦੀ, ਜਿਹੜੀ ਮਾਂ ਪਿਓ ਨੇ ਆਪਦੀ ਧੀ ਦੇਤੀ ਸਭ ਕੁਛ ਦੇਤਾ ਠੀਕ ਹੈ, ਤੇ ਬਾਕੀ ਮਤਲਬ ਇਹ ਨੀ ਹੁੰਦਾ ਗਾ ਕਿ ਧੀ ਦੇਤੀ ਤੇ ਹੁਣ ਹਾਲ ਚਾਲ ਹੀ ਨਾ ਪੁੱਛੋ, ਹਾਲ ਚਾਲ ਵੀ ਪੁੱਛਣਗੇ ਆਉਣਗੇ ਵੀ ਜਾਣਗੇ ਵੀ, ਮਾਪਿਆਂ ਨੇ ਧੀ ਦਿੱਤੀ ਹੈ ਨਾਤਾ ਨੀ ਛੋੜਿਆ ਧੀ ਦੇ ਨਾਲ, ਤੇ ਜੇ ਕੋਈ ਦੁੱਖ ਸੁੱਖ ਹੋਊਗਾ ਮਾਂ ਪਿਓ ਨੂੰ ਦੱਸ ਸਕਦੀ ਹੈ।
0: ਬਿਲਕੁਲ ਸਹੀ ਡੋਲੀ ਬਿਲਕੁਲ ਸਹੀ, ਦੇਖ ਇਸ ਗੱਲ ਨਾਲ ਮੈਂ ਤੇਰੇ 100% ਸਹਿਮਤ ਆ, ਜਿਨ੍ਹਾਂ ਨੇ ਧੀ ਦਿੱਤੀ ਹੈ ਉਹ ਫੋਨ ਵੀ ਕਰਨਗੇ, ਹਾਲ ਚਾਲ ਵੀ ਪੁੱਛਣਗੇ ਤੇ ਨਾਲੇ ਸੁੱਖ ਦੁੱਖ ਸਾਂਝਾ ਵੀ ਕਰਨਗੇ, ਪਰ ਕੁਝ ਗੱਲਾਂ ਬਣੀਆਂ ਹੀ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਗੱਲਾਂ ਜਦੋਂ ਕੋਈ ਕਹਿੰਦਾ ਚੁਭਦੀਆਂ ਨੇ। ਸਮਝਦਾਰੀ ਕੁੜੀ ਚ ਵੀ ਹੋਣੀ ਚਾਹੀਦੀ ਹੈ, ਕਿਹੜੀ ਗੱਲ ਉਹਨੇ ਮਾਂ ਪਿਓ ਨਾਲ ਸਾਂਝੀ ਕਰਨੀ ਹੈ ਤੇ ਕਿਹੜੀ ਗੱਲ ਨਹੀਂ ਕਰਨੀ, ਹਰ

0: ਘਰ ਚ ਡੋਲੀ ਥੋੜੇ ਬਹੁਤ ਉਤਾਰ ਚੜਾਵ ਤਾਂ ਹੁੰਦੇ ਹੀ ਰਹਿੰਦੇ ਨੇ, ਥੋੜੀ ਲੜਾਈ ਪੜਾਈ ਵੀ ਪਈ ਹੁੰਦੀ ਹੈ। ਹਰ ਗੱਲ ਸਾਂਝੀ ਨਹੀਂ ਵੀ ਕੀਤੀ ਜਾ ਸਕਦੀ, ਪਰ ਕਿ ਜਿੱਥੇ ਹੱਦ ਤੋਂ ਵੱਧ ਲੜਾਈ ਹੋ ਜੇ ਉੱਥੇ ਦੱਸਣੀ ਵੀ ਜ਼ਰੂਰੀ ਹੁੰਦੀ ਹੈ ਪੇਕਿਆਂ ਦੇ। ਇਹ ਗੱਲ ਨਹੀਂ ਹੈ ਕਿ ਤੁਸੀਂ ਜ਼ੁਲਮ ਸਹਿੰਦੇ ਰਹੋ, ਜਦੋਂ ਉਹ ਹੱਦ ਟੱਪ ਜਾਵੇ ਉਦੋਂ ਕਿਤੇ ਘਰਦਿਆਂ ਨੂੰ ਪਤਾ ਲੱਗੇ।
1: ਬਿਲਕੁਲ ਐਗਰੀ ਕਰਦੀ ਹਾਂ ਤੁਹਾਡੇ ਨਾਲ ਮੈਂ, ਇਹ ਗੱਲ ਤਾਂ ਮੈਂ ਵੀ ਮੰਨਦੀ ਹਾਂ ਬਬਲੀ ਸਿਸ, ਥੋੜੀ ਦੇਰ ਤਾਂ ਦੇਖੋ, ਪਰ ਜੇਕਰ ਗੱਲ ਹੱਦ ਤੋਂ ਵੱਧਦੀ ਪਈ ਹੈ ਤਾਂ ਜ਼ਰੂਰ ਦੱਸਣਾ ਚਾਹੀਦਾ, ਹੋ ਸਕਦਾ ਹੈ ਗੱਲ ਜ਼ਿਆਦਾ ਵਧਣ ਤੋਂ ਪਹਿਲਾਂ ਹੀ ਠੱਲ ਪੈ ਜੇ।

0: ਆਪਾਂ ਖੁਦ ਕਹਿੰਦੇ ਹਾਂ ਕਿ ਧੀਆਂ ਨੂੰ ਪੁੱਤਰਾਂ ਨੂੰ ਪੜ੍ਹਾਓ, ਬਰਾਬਰ ਦਾ ਹੱਕ ਵੀ ਦਿੱਤੇ ਹੋਏ ਨੇ। ਇੰਨਾ ਕੁ ਪੜ੍ਹਾਓ ਕਿ ਬੱਚੇ ਨੂੰ ਜੇ ਲੋੜ ਪੈਣ ਤੇ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ। ਪਰ ਜ਼ਰੂਰੀ ਨਹੀਂ ਹੈ ਕਿ ਉਹਨੇ ਪੜ੍ਹ ਕੇ ਕੋਈ ਨੌਕਰੀ ਲੱਗਣੀ ਹੈ ਜਾਂ ਕੋਈ ਕਾਰੋਬਾਰ ਕਰਨਾ ਹੈ। ਉਸ ਦੀ ਪੜ੍ਹਾਈ ਦਾ ਮਤਲਬ ਹੈ ਉਸਦੇ ਦਿਮਾਗ ਦੇ ਵਿੱਚ ਇੰਨਾ ਗਿਆਨ ਦੇ ਦਈਏ ਕਿ ਉਹਨੂੰ ਚੰਗੇ ਤੇ ਮਾੜੇ ਦਾ ਪਤਾ ਹੋਵੇ। ਦੂਸਰੀ ਗੱਲ ਇਹ ਕਿ ਜੇ ਉਸ ਦੇ ਤੇ ਕੋਈ ਤਸ਼ੱਦਦ ਹੋ ਰਿਹਾ ਹੈ, ਜਿਸ ਨੂੰ ਆਪਾਂ ਡੋਮੈਸਟਿਕ ਵਾਇਲੈਂਸ ਕਹਿੰਦੇ ਹਾਂ, ਕਿ ਜੇ ਤੁਹਾਡੇ ਸਹੁਰੇ ਤੁਹਾਡੇ ਤੇ ਮਾਰ ਕੁਟਾਈ ਕਰ ਰਹੇ ਨੇ, ਤਾਂ ਉਹਨੂੰ ਚੁੱਪ ਚਾਪ ਨਾ ਸਹੋ। ਉਸ ਨੂੰ ਤੁਸੀਂ ਗਲਤ ਕਦਮ ਚੱਕਣ ਤੋਂ ਪਹਿਲਾਂ ਆਪਣੇ ਪੇਕਿਆਂ ਦੇ, ਆਪਣੇ ਭਰਾ ਨਾਲ, ਆਪਣੇ ਪਿਓ ਨਾਲ, ਕਿਸੇ ਨਾਲ ਤਾਂ ਦੁੱਖ ਸਾਂਝਾ ਕਰੋ। ਆ ਪਿਛਲੇ ਦਿਨੀ ਕਿੰਨੀਆਂ ਘਟਨਾਵਾਂ ਹੋਈਆਂ ਨੇ, ਪੜ੍ਹੇ ਲਿਖੇ ਕੁੜੀਆਂ ਨੇ ਇਹੋ ਜਿਹੇ ਕਦਮ ਚੱਕੇ ਨੇ ਕਿ ਸਾਰੀ ਉਮਰ ਹੁਣ ਉਹਨਾਂ ਦੇ ਮਾਂ ਪਿਓ ਉਹਨਾਂ ਦਾ ਚਿਹਰਾ ਦੇਖਣ ਨੂੰ ਤਰਸ ਗਏ। ਇੱਥੇ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਕਿਸੇ ਧੀ ਨੂੰ ਵਿਆਹ ਦਿੰਦੇ ਹੋ ਤੇ ਕਦੇ ਉਹਨੂੰ ਇਹ ਨਾ ਕਹੋ ਕਿ ਹੁਣ ਉਹੀ ਤੇਰਾ ਆਪਣਾ ਘਰ ਹੈ ਤੇ ਹੁਣ ਤੇਰੀ ਅਸੀਂ ਡੋਲੀ ਉਸ ਘਰ ਗਈ ਹੈ ਤੇ ਹੁਣ ਤੂੰ ਉੱਥੋਂ ਵਾਪਸ ਨਹੀਂ ਆ ਸਕਦੀ। ਇੱਥੇ ਬੱਚੇ ਨੂੰ ਇਹ ਵੀ ਸਮਝਾਓ ਉਹ ਤੇਰਾ ਆਪਣਾ ਘਰ ਹੈ, ਉਹਨੂੰ ਆਪਣਾ ਸਮਝ ਕੇ ਵਸਾ, ਪਰ ਜੇ ਕਿਤੇ ਲੋੜ ਪੈਂਦੀ ਹੈ ਤਾਂ ਸਾਨੂੰ ਜ਼ਰੂਰ ਦੱਸ, ਅਸੀਂ ਤੇਰੇ ਨਾਲ ਖੜੇ ਹਾਂ। ਤੇ ਜੇ ਲੋੜ ਪੈਂਦੀ ਹੈ ਤਾਂ ਇਹ ਨਾ ਸੋਚੋ ਕਿ ਦੁਨੀਆ ਕੀ ਕਹੇਗੀ, ਲੋਕੀ ਕੀ ਕਹਿਣਗੇ ਕਿ ਕੁੜੀ ਇਹਨਾਂ ਦੀ ਵਾਪਸ ਆ ਗਈ। ਕੁੜੀ ਸਦਾ ਲਈ ਗਲਤ ਕਦਮ ਚੱਕ ਕੇ ਅੱਖਾਂ ਤੋਂ ਪਾਸੇ ਹੋ ਜਾਏ, ਉਸ ਦੇ ਨਾਲ ਉਹ ਚੰਗਾ ਹੈ ਕਿ ਕੁੜੀ ਦੇ ਮਾਂ ਪਿਓ ਉਸ ਨੂੰ ਵਾਪਸ ਲੈ ਆਣ।
1: ਬਿਲਕੁਲ ਸਹੀ ਹੈ, ਜੇਕਰ ਲੜਕੀ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਜਾਂਦਾ ਹੈ ਤੇ ਫਿਰ ਉਹ ਗਲਤ ਕਦਮ ਨਾ ਚੁੱਕੇ, ਇਸ ਤੋਂ ਬਿਹਤਰ ਇਹੀ ਹੈ ਕਿ ਮਾਪੇ ਉਸ ਨੂੰ ਘਰੇ ਲੈ ਆਣ।

0: ਕੋਈ ਹੋਰ ਹੱਲ ਵੀ ਨਿਕਲ ਸਕਦਾ
1: ਨਾਲੇ ਡੋਲੀ ਤਾਂ ਹੀ ਤਾਂ ਤੈਨੂੰ ਕਹਿੰਨੀ ਆ ਨਿੱਕੀ ਨਿੱਕੀ ਗੱਲ ਤੇ ਨਾ ਰੁੱਸਿਆ ਕਰ। ਜਿੱਥੇ ਜ਼ਿੰਮੇਵਾਰੀ ਮੁੰਡਿਆਂ ਦੀ ਹੈ ਕਿ ਉਹ ਆਪਣੀ ਵਹੁਟੀ ਨੂੰ ਰਾਣੀ ਬਣਾ ਕੇ ਰੱਖਣ, ਉੱਥੇ ਜ਼ਿੰਮੇਵਾਰੀ ਵਹੁਟੀ ਦੀ ਵੀ ਓਨੀ ਹੈ ਕਿ ਉਹ ਆਪਣੇ ਘਰ ਵਾਲੇ ਨੂੰ ਰਾਜਾ ਸਮਝਣ, ਤਾਂ ਹੀ ਤਾਂ ਉਹ ਰਾਣੀ ਬਣ ਕੇ ਰਹਿਣਗੀਆਂ। ਜੇ ਚਾਹੁੰਦੇ ਆ ਕਿ ਸਹੁਰੇ ਉਸਦੀ ਇੱਜ਼ਤ ਕਰਨ ਤੇ ਉਸ ਕੁੜੀ ਨੂੰ ਵੀ ਬਰਾਬਰ ਤੇ ਚਾਹੀਦਾ ਕਿ ਉਹ ਸੱਸ ਦੀ ਸਹੁਰੇ ਦੀ ਘਰ ਵਾਲੇ ਦੀ ਇੱਜ਼ਤ ਕਰੇ।

0: ਉਹ ਸੱਸ ਦੀ ਸਹੁਰੇ ਦੀ ਘਰ ਵਾਲੇ ਦੀ ਇੱਜ਼ਤ ਕਰੇ।
1: ਬਿਲਕੁਲ ਰਾਈਟ, ਏਦਾਂ ਹੀ ਹੋਣਾ ਚਾਹੀਦਾ, ਇੱਜ਼ਤ ਲਓ ਤੇ ਇੱਜ਼ਤ ਦੋ।
0: ਬਿਲਕੁਲ ਐਵੇਂ ਨਹੀਂ ਕਹਿੰਦੇ, ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਜੇ ਆਪਾਂ ਮਾੜਾ ਮਾੜਾ ਕਹੀ ਜਾਈਏ ਤੇ ਆਪਾਂ ਕਿੱਥੋਂ ਸੁਣ ਲਾਂਗੇ ਕਿ ਅਗਲਾ ਤੁਹਾਨੂੰ ਕੋਈ ਚੰਗਾ ਚੰਗਾ ਕਹੀ ਜਾਵੇ।

0: ਗੱਲ ਸੁਣੋ ਬਾਬੂ ਸਿਸ,
1: ਕੀ ਹੋ ਗਿਆ?
0: ਡਾਕਟਰ ਸਾਹਿਬ ਪਤਾ ਕੀ ਕਹਿੰਦੇ? ਡਾਕਟਰ ਸਾਹਿਬ ਕੋਲ ਚਲੇ ਜਾਓ ਤਾਂ ਉਹ ਕਹਿੰਦੇ ਤੁਸੀਂ ਫਲ ਖਾਓ, ਸਬਜ਼ੀਆਂ ਖਾਓ, ਜੇਕਰ ਤੁਸੀਂ ਇਹ ਫਲ ਸਬਜ਼ੀਆਂ ਖਾਓਗੇ ਇਹ ਤੁਹਾਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ। ਪਰ ਇਹਨਾਂ ਡਾਕਟਰ ਸਾਹਿਬ ਨੂੰ ਕੌਣ ਸਮਝਾਵੇ, ਇਹ ਫਲ ਸਬਜ਼ੀਆਂ ਵੀ ਤਾਂ ਆਪ ਦਵਾਈਆਂ ਖਾ ਕੇ ਫਿਰ ਮੰਡੀ ਚ ਆਉਂਦੀਆਂ।
1: ਗੱਲ ਤਾਂ ਤੇਰੀ ਬਿਲਕੁਲ ਸਹੀ ਹੈ, ਪਰ ਡੋਲੀ ਆਪਾਂ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਆਪਣੇ ਘਰ ਦੀਆਂ ਛੱਤਾਂ ਤੇ ਕਮ ਸੇ ਕਮ ਕੋਈ ਫਲ ਸਬਜ਼ੀਆਂ ਆਪਣੇ ਜੋਗੀਆਂ ਉਗਾ ਸਕੀਏ।
0: ਅੱਛਾ, ਲੈ ਛੱਤ ਤੇ ਕਿਵੇਂ ਉੱਗ ਜਾਣਗੀਆਂ?
1: ਨਾ ਕੀ ਗੱਲ, ਤੂੰ ਮੇਰੀ ਛੱਤ ਨੀ ਦੇਖੀ? ਮੈਂ ਆਪਣੀ ਛੱਤ ਤੇ ਹਰ ਮੌਸਮੀ ਸਬਜ਼ੀ ਉਗਾ ਰੱਖੀ ਹੈ।
0: ਹੈਂ ਸੱਚੀ?
1: ਹਾਂ ਬਿਲਕੁਲ।
0: ਅੱਜ ਤੁਸੀਂ ਟਮਾਟਰ ਲਾਏ?
1: ਬਿਲਕੁਲ ਲਾਇਆ, ਨਾਲੇ ਉਹ ਵੀ ਗਮਲੇ ਚ।
0: ਅੱਛਾ, ਹਜੇ ਮੇਰੇ ਟਮਾਟਰ ਖਤਮ ਹੋਏ ਪਏ, ਮੈਨੂੰ ਥੋੜੀ ਦੇਈਓ। ਚੰਗਾ
1: ਨੀ ਭੈਣੇ, ਇੰਨੇ ਵੀ ਨੀ ਲਾਏ ਕਿ ਮੈਂ ਮਹੱਲੇ ਚ ਸਾਰੇ ਚ ਵੰਡ ਸਕਾਂ, ਇੰਨੇ ਕੁ ਲਾਏ ਹੈ ਕਿ ਆਪਣੇ ਘਰ ਜੋ ਕੇ ਲੱਗ ਜਾਣ। ਤੇ ਜੇ ਤੈਨੂੰ ਵੀ ਸ਼ੌਂਕ ਹੈ ਨਾ, ਇੱਕ ਕੰਮ ਕਰ, ਤੂੰ ਵੀ ਆਪਣੇ ਘਰ ਬੀਜ ਲੈ। ਤੈਨੂੰ ਮੈਂ ਕਮਲਾ ਵੀ ਲਿਆ ਦੂ, ਤੈਨੂੰ ਮੈਂ ਬੂਟਾ ਵੀ ਲਿਆ ਦੂ। ਹੁਣ ਟਮਾਟਰ ਤਾਂ ਤੂੰ ਲਾ ਲੇਗੀ?
0: ਨਹੀਂ ਨਹੀਂ ਬਾਬੂ ਸਿਸ, ਮੈਂ ਤਾਂ ਮੰਡੀ ਚ ਹੀ ਲੈ ਕੇ ਆਉਂਗੀ, ਮੇਰੇ ਤੋਂ ਨਹੀਂ ਮਿਹਨਤ ਹੁੰਦੀ।
1: ਹਾਂ ਬਿਲਕੁਲ, ਮਿਹਨਤ ਵਾਲਾ ਕੰਮ ਤਾਂ ਆਪਣੇ ਕੋਲੋਂ ਹੁੰਦਾ ਨੀ, ਰੈਡੀਮੇਡ। ਨਾ ਗੱਲ ਸੁਣ, ਤੂੰ ਛੱਤ ਤੋਂ ਤੈਨੂੰ ਮੈਂ ਟਮਾਟਰ ਲਾ ਕੇ ਦਊਂਗੀ, ਤੂੰ ਉਹ ਵੀ ਰਾਂ ਕੋਸ਼ਿਸ਼ ਕਰ, ਐਵੇਂ ਥੱਕ ਜਾਏਗੀ। ਤੈਨੂੰ ਮੈਂ ਬਣੀ ਬਣਾਈ ਸਬਜ਼ੀ

0: भी दे दूंगी।
1: ओह माय गॉड, किदे चंगे हो बाबरी सिस तुसी, यू आर माय बेस्ट फ्रेंड।
0: मैं तेनू अगे भी 36 बारी कहया, मैं सिद्धी हां पर मैं सिदरी नहीं। नी गल सुन, चल छड हुण गुस्से नूं ते घर आले नाल लड़ाई कर खत्म। आ जिहड़ा सूटकेस जे चक्की फिरदी है इहनूं रख के आ, सियाणी बन। ऐदां निक्की निक्की गल पिछे ना गुस्सा नहीं करीदा हुंदा, लोकी तमाशा वेखदे आ। नाले गल सुन, चंगी घर आली बन के विखा घर आले नूं।
1: अच्छा, ਲੈ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ। ਮੈਂ ਹੁਣੇ ਪੁੱਛਦੀ ਹਾਂ ਗੂਗਲ ਤੋਂ, ਮੈਂ ਚੰਗੀ ਘਰ ਵਾਲੀ ਕਿਵੇਂ ਬਣਾ? ਹੇ ਗੂਗਲ, ਮੈਂ ਚੰਗੀ ਘਰ ਵਾਲੀ ਕਿੱਦਾਂ ਬਣਾ?
2: ਆਪਣੇ ਪਤੀ ਕੀ ਹਰ ਬਾਤ ਮਾਨ ਕਰ ਆਪ ਅੱਛੀ ਪਤਨੀ ਸਾਬਿਤ ਹੋ ਸਕਤੇ ਹੈ।
1: ਓਹੋ, ਰਹਿੰਦੋ ਰਹਿੰਦੋ, ਮੈਂ ਏਦਾਂ ਹੀ ਬੁਰੀ ਚੰਗੀ ਆ।
0: ਨੀ ਨੀ, ਹਰ ਗੱਲ ਗੂਗਲ ਤੋਂ ਪੁੱਛਣੀ ਜ਼ਰੂਰੀ ਹੈ? ਆ ਸਾਰਾ ਦਿਨ ਮੋਬਾਈਲ ਮੋਬਾਈਲ ਮੋਬਾਈਲ, ਖੇੜਾ ਵੀ ਛੱਡ ਦਿਆ ਕਰ ਇਸਦਾ ਕਦੇ।
1: ਠੀਕ ਹੈ ਠੀਕ ਹੈ, ਨੀ ਪੁੱਛਦੀ ਨੀ ਮੋਬਾਈਲ ਚਲਾਉਂਦੀ, ਤੇ ਤੁਸੀਂ ਦੱਸ ਦੋ ਮੈਨੂੰ ਚੰਗੀ ਘਰ ਵਾਲੀ ਕਿਵੇਂ ਬਣਾ?
0: ਵੈਸੇ ਇੱਕ ਗੱਲ ਆ, ਜਿੱਥੇ ਤੂੰ ਗੂਗਲ ਨੂੰ ਜਵਾਬ ਦੇਤਾ ਤੇ ਭੈਣੇ ਮੇਰੀ ਕੀ ਔਕਾਤ ਹੈ? ਹੋਰ ਕੁਛ ਪੁੱਛ।
1: ਚਲੋ ਛੱਡੋ ਇਹਨਾਂ ਸਾਰੀਆਂ ਗੱਲਾਂ ਨੂੰ, ਆ ਮੈਂ ਆਪਣੀ ਹਾਬੀ ਦੀ ਗੱਲ ਦੱਸਾਂ।
0: ਹਾਂ ਹਾਂ ਹਾਂ, ਆਹੀ ਤੇਰੇ ਵਾਸਤੇ ਐਨਰਜੀ ਬੂਸਟਰ ਹੈ, ਬਿਲਕੁਲ ਸੁਣਾ ਹੀ ਦੇ ਹੁਣ ਤੂੰ।
1: ਮੈਂ ਆਪਣੀ ਹਾਬੀ ਨੂੰ ਕਿਹਾ, ਦੇਖੋ ਜੀ ਮੈਨੂੰ ਇੱਕ ਸੂਟ ਹੀ ਦਵਾ ਦੋ। ਮੇਰੀ ਹਾਬੀ ਕਹਿੰਦੇ, ਕਿਉਂ ਕੀ ਗੱਲ ਹੋ ਗਈ? ਤੇ ਅੱਗੋਂ ਮੈਂ ਕਿਹਾ, ਦੇਖੋ ਜੀ ਜਦੋਂ ਮੈਂ ਸੂਟ ਪਾਇਆ ਕਰੂੰਗੀ, ਮੈਂ ਸੂਟ ਨੂੰ ਦੇਖਿਆ ਕਰੂੰਗੀ ਤੇ ਮੈਨੂੰ ਤੁਹਾਡੀ ਯਾਦ ਆ ਜਾਇਆ ਕਰੂਗੀ। ਅੱਗੋਂ ਪਤਾ ਮੈਨੂੰ ਕੀ ਕਹਿੰਦੇ?
0: ਵੈਸੇ ਮੈਨੂੰ ਆਈਡੀਆ ਤਾਂ ਹੈਗਾ, ਪਰ ਦੱਸ ਦੇ ਤੂੰ ਕੀ ਕਿਹਾ ਉਹਨਾਂ ਨੇ।
1: ਉਹ ਕਹਿੰਦੇ, ਤੂੰ ਮੈਨੂੰ ਇਹ ਸੋਚ ਕੇ ਯਾਦ ਕਰ ਲਿਆ ਕਰੀ ਵੀ ਤੂੰ ਮੇਰੇ ਤੋਂ ਸੂਟ ਮੰਗਿਆ ਸੀ ਤੇ ਮੈਂ ਤੈਨੂੰ ਲਿਆ ਕੇ ਨਹੀਂ ਦਿੱਤਾ।

0: ਹਾਈ ਸ਼ਾਬਾਸ਼, ਇਹਨੂੰ ਕਹਿੰਦੇ ਆ ਨੈਲੇ ਤੇ ਦਹਿਲਾ, ਕਰ ਲੋ ਕਿ ਉਹਨੂੰ ਭਾਂਡਾ।
1: ਬਾਕੀ ਦੇਖੋ ਸੂਟ ਮੇਰੇ ਨਾ ਪੁਰਾਣੇ ਬਹੁਤ ਸਾਰੇ ਪਏ, ਜਿਹੜੇ ਮੇਰੇ ਪੂਰੇ ਨਹੀਂ ਆਉਂਦੇ। ਹੁਣ ਮੈਂ ਸੋਚ ਰਹੀ ਹਾਂ ਮੈਂ ਪਤਲੀ ਹੋ ਜਾਵਾਂ, ਤੁਸੀਂ ਮੈਨੂੰ ਦੱਸੋਗੇ ਮੈਂ ਕੀ ਖਾਵਾਂ ਜਿਸ ਨਾਲ ਮੈਂ ਪਤਲੀ ਹੋ ਜਾ?
0: ਤੂੰ ਇੱਕ ਕੰਮ ਕਰ, ਤੂੰ ਹਰ ਖਾਣ ਵਾਲੀ ਚੀਜ਼ ਤੇ ਨਾ ਤਰਸ ਖਾ, ਆਪੇ ਹੀ ਪਤਲੀ ਹੋ ਜਾਏਗੀ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ, ਆ ਨਹੀਂ ਹੋ ਸਕਦਾ, ਤੁਸੀਂ ਹੋਰ ਕੁਛ ਦੱਸੋ।
0: ਫਿਰ ਇੱਕ ਕੰਮ ਕਰ, ਜਦੋਂ ਵੀ ਤੇਰੇ ਸਾਹਮਣੇ ਕੋਈ ਚੀਜ਼ ਖਾਣ ਵਾਲੀ ਆਵੇ ਤੇ 2 ਸਟੈਪ ਕਰਨੇ ਆ ਯੋਗਾ ਦੇ, ਬਸ।
1: ਹੈ ਸੱਚੀ? ਕਿਹੜੇ ਸਟੈਪ?
0: ਬਿਲਕੁਲ, ਪਹਿਲਾਂ ਤੂੰ ਸਿਰ ਨੂੰ ਸੱਜੇ ਹਿਲਾਣਾ, ਫਿਰ ਤੂੰ ਖੱਬੇ ਹਿਲਾਣਾ, ਫਿਰ ਸੱਜੇ ਹਿਲਾਣਾ, ਫਿਰ ਤੂੰ ਖੱਬੇ ਹਿਲਾਣਾ, ਬਸ 2-3 ਵਾਰੀ ਕਰਦੀ। ਅਗਲਾ ਸਮਝੂਗਾ ਕਿ ਤੂੰ ਨਾ ਕਰਦੀ ਪਈ ਹੈ, ਉਹ ਚੀਜ਼ ਮੁੜ ਕੇ ਵਾਪਸ ਲੈ ਜੂਗਾ ਤੇ ਬਸ ਤੂੰ ਪਤਲੀ ਹੋ ਜਾਏਗੀ।

0: ਨੀ ਹੋਰ ਗੱਲਾਂ ਦੀ ਗੱਲ ਬੀਬੋ ਦੀ ਗੱਲ ਸੁਣ ਲੈ। ਆਪਦੇ ਘਰ ਵਾਲੇ ਨੂੰ ਕਹਿੰਦੀ ਕਿ ਗੱਲ ਸੁਣੋ, ਮੈਨੂੰ ਪਤਾ ਕਿੰਨੇ ਰਿਸ਼ਤੇ ਆਉਂਦੇ ਸੀ, ਪਰ ਵੇਖ ਲੋ ਮੈਂ ਸਾਰੇ ਰਿਸ਼ਤੇ ਛੱਡ ਕੇ ਮੈਂ ਤੁਹਾਨੂੰ ਪਸੰਦ ਕੀਤਾ, ਤੁਸੀਂ ਮੈਨੂੰ ਪਸੰਦ ਆਏ, ਇਹ ਵੇਖ ਲੋ।
1: ਅੱਛਾ, ਫਿਰ ਭਾਜੀ ਕੀ ਕਹਿੰਦੇ?
0: ਭਾਜੀ ਵਿਚਾਰੇ ਅੱਗੋ ਕੀ ਕਹਿਣਾ ਸੀ, ਕਹਿੰਦੇ ਗੱਲ ਨਾ ਪਸੰਦ ਤੇ ਪਸੰਦ ਵਾਲੀ ਨੀ ਹੁੰਦੀ, ਗੱਲ ਕਰਮਾਂ ਦੀ ਹੁੰਦੀ ਹੈ, ਕਰਮਾਂ ਦੀ।
1: ਅੱਛਾ ਭਾਜੀ ਨੇ ਕਿਹਾ ਤੇ ਬੀਬੋ ਸਿਸ ਨੇ ਫਿਰ ਅੱਗੋ ਕੀ ਕਿਹਾ?
0: ਬੀਬੋ ਸਿਸ ਵੀ ਖੁਸ਼ ਹੋ ਗਈ, ਕਹਿੰਦੀ ਹੈਂਜੀ, ਅੱਛਾ ਤੁਸੀਂ ਗੱਲ ਕਰਮਾਂ ਦੀ ਕੀਤੀ, ਮਤਲਬ ਆਪਣੀ ਜੋੜੀ ਬਹੁਤ ਵਧੀਆ ਜਿਹੜੀ ਕਰਮਾਂ ਨਾਲ ਬਣੀ ਹੈ। ਭਾਜੀ ਕਹਿੰਦੇ ਨਾ ਨਾ, ਅਗਲਿਆਂ ਦੇ ਕਰਮਾਂ ਚ ਕੁੱਤ ਕਲੇਸ਼ ਨਹੀਂ ਸੀ ਹੈਗਾ, ਤੂੰ ਨਹੀਂ ਮਿਲੀ, ਆ ਮੇਰੇ ਕਰਮਾਂ ਚ ਹੈਗਾ ਸੀ, ਤੂੰ ਮਿਲ ਗਈ, ਹੈ ਨਾ ਗੱਲ ਕਰਮਾਂ ਦੀ।
1: ਬਬਲੀ ਸਿਸ, ਤੁਸੀਂ ਮੇਰੀ ਤੇ ਬੀਬੋ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ, ਮੇਰੀ ਹਾਬੀ ਨਾਲ ਲੜਾਈ ਹੋ ਗਈ, ਬੀਬੋ ਸਿਸ ਦੀ ਲੜਾਈ ਹੋ ਗਈ, ਤੁਸੀਂ ਕਦੇ ਆਪ ਜੀ ਗੱਲ ਨਹੀਂ ਦੱਸੀ, ਭਾਜੀ ਦੀ ਲੜਾਈ ਤੁਹਾਡੇ ਨਾਲ ਹੁੰਦੀ ਹੈ?
0: ਨੀ ਲੜਾਈ, ਨਹੀਂ ਨਹੀਂ, ਮੈਂ ਤੈਨੂੰ ਇਹਨਾਂ ਦੀ ਗੱਲ ਸੁਣਾ ਦਿੰਨੀ ਆ। ਮੈਂ ਇਹਨਾਂ ਨੂੰ ਕਿਹਾ, ਜੀ ਗੱਲ ਸੁਣੋ, ਆ ਲਗਾਤਾਰ ਦੋ ਛੁੱਟੀਆਂ ਆ ਗਈਆਂ, ਮੈਂ ਚਾਹਨੀ ਆ ਕਿ ਆ ਦੋ ਦਿਨ ਤੁਸੀਂ ਤੇ ਮੈਂ ਦੋਨੋਂ ਆਪਾਂ ਬਹੁਤ ਖੁਸ਼ ਰਹੀਏ।
1: ਅੱਛਾ, ਫੇਰ ਕੀ ਕਿਹਾ ਭਾਜੀ ਨੇ?
0: ਅੱਗੋ ਕਹਿੰਦੇ ਠੀਕ ਹੈ, ਫੇਰ ਆਪਾਂ ਮਿਲਦੇ ਆ ਦੋ ਦਿਨ ਬਾਅਦ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਜਰੀ ਸਵੀਰ ਤਹਿਤ ਸਿਲਸਿਲਾ ਸ਼ੁਰਲੀਆਂ, ਜਿਸ ਵਿੱਚ ਬਬਲੀ ਦਾ ਕਿਰਦਾਰ ਨਿਭਾਇਆ ਸੀ ਮਮਤਾ ਅਰੋੜਾ ਨੇ ਅਤੇ ਡੋਲੀ ਦਾ ਕਿਰਦਾਰ ਨਿਭਾਇਆ ਸੀ ਸੀਮਾ ਮਹਿਰਾ ਨੇ।
3: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
4: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
3: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
2: ਇਸ ਦੇ ਨਾਲ ਹੀ ਮੈਨੂੰ ਸਮਾਨ ਨੂੰ ਪ੍ਰੋਗਰਾਮ ਸਰਜਰੀ ਸਵੇਰ ਸਮਾਪਤ ਕਰਨ ਦੀ ਦਿਓ ਇਜਾਜ਼ਤ, ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ AER 'ਤੇ। ਤੁਸੀਂ ਸਟੂਡੀਓ ਘੜੀ 'ਤੇ ਸਮਾਂ 7:59 'ਤੇ 10 ਸੈਕਿੰਡ ਦਾ ਹੋ ਰਿਹਾ ਹੈ ਅਤੇ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਮੋਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਗਰਿਕਾਂ ਦੀ ਭਲਾਈ ਸਾਰੇ ਸੁਧਾਰਾਂ ਦੇ ਕੇਂਦਰ ਵਿਚ ਹੋਣੀ ਚਾਹੀਦੀ ਹੈ ਤੇ ਸ਼ਾਸਨ ਪਹਿਲਕਦਮੀਆਂ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਿਕ ਹੋਣੀਆਂ ਚਾਹੀਦੀਆਂ ਨੇ। ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਕਰਨ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਉਣ ਵਾਸਤੇ ਪ੍ਰਭਾਵਸ਼ਾਲੀ ਨੀਤੀ ਬਣਾਉਣ ਲਈ ਤਿਆਰ ਏ।

0: ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਬਾਰੇ ਗੱਲ ਕੀਤੀ। ਸ੍ਰੀ ਨੱਡਾ ਨੇ ਕਿਹਾ ਕਿ ਇਹ ਜਾਂਚ ਦਾ ਮਾਮਲਾ ਹੈ ਅਤੇ ਸਰਕਾਰ ਬਿਨਾਂ ਸ਼ੱਕ ਜਾਂਚ ਕਰੇਗੀ ਅਤੇ ਜਨਤਾ ਤੇ ਰਾਸ਼ਟਰ ਦੇ ਸਾਹਮਣੇ ਸੱਚਾਈ ਪੇਸ਼ ਕਰੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਪਰਮਾਣੂ ਊਰਜਾ ਵਿਭਾਗ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਟੀਚਾ 2033 ਤੱਕ ਘੱਟੋ ਘੱਟ 5 ਸਵਦੇਸ਼ੀ ਛੋਟੇ ਮੋਡਿਊਲਰ ਪਰਮਾਣੂ ਰਿਐਕਟਰ ਚਾਲੂ ਕਰਨ ਦਾ ਏ। ਲੋਕ ਸਭਾ ਨੂੰ ਇੱਕ ਲਿਖਤੀ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਸੰਸਦ ਨੇ ਸ਼ਾਂਤੀ ਕਾਨੂੰਨ 2025 ਪਾਸ ਕਰ ਦਿੱਤਾ ਜੋ ਪਰਮਾਣੂ ਊਰਜਾ ਖੇਤਰ ਨੂੰ ਨਿੱਜੀ ਹਿੱਸੇਦਾਰੀ ਲਈ ਖੋਲਦਾ ਹੈ। ਡਾ. ਸਿੰਘ ਨੇ ਕਿਹਾ ਕਿ ਬਾਬਾ ਪਰਮਾਣੂ ਖੋਜ ਕੇਂਦਰ 220 ਮੈਗਾਵਾਟ ਦਾ ਭਾਰਤ ਛੋਟਾ ਮੋਡਿਊਲਰ ਰਿਐਕਟਰ, 55 ਮੈਗਾਵਾਟ ਦਾ ਰਿਐਕਟਰ ਅਤੇ ਹਾਈਡਰੋਜਨ ਉਤਪਾਦਨ ਲਈ ਤਿਆਰ ਕੀਤਾ ਗਿਆ ਇੱਕ ਉੱਚ ਤਾਪਮਾਨ ਵਾਲਾ ਗੈਸ ਨਾਲ ਠੰਡਾ ਹੋਣ ਵਾਲਾ ਰਿਐਕਟਰ ਵਿਕਸਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ 2047 ਤੱਕ ਪਰਮਾਣੂ ਊਰਜਾ ਮਿਸ਼ਨ ਵਿਚ ਐਲਾਨੀ ਗਈ 100 ਗੀਗਾਵਾਟ ਪਰਮਾਣੂ ਊਰਜਾ ਸਮਰਥਾ ਨੂੰ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ। ਕੇਂਦਰ ਨੇ ਤਮਿਲਨਾਡੂ ਵਿਚ 1012 ਕਰੋੜ ਰੁਪਏ ਤੋਂ ਵੱਧ ਦੀ ਸਾਂਝੀ ਪੂੰਜੀਕਾਰੀ ਨਾਲ 2 ਇਲੈਕਟ੍ਰੋਨਿਕਸ ਨਿਰਮਾਣ ਕਲਸਟਰਾਂ EMCs ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਕਦਮ ਦਾ ਉਦੇਸ਼ ਰਾਜ ਦੇ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਨੂੰ ਇਸ ਖੇਤਰ ਵਿਚ ਸਵੈ ਨਿਰਭਰਤਾ ਵੱਲ ਅੱਗੇ ਵਧਾਉਣਾ ਹੈ। ਇਹ ਐਲਾਨ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੱਲ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕੀਤਾ। ਇਹ ਦੋਵੇਂ ਕਲਸਟਰ ਮੰਨਲੂਰ ਅਤੇ ਪਿਲਾਪੈਕਮ ਵਿਖੇ ਵਿਕਸਿਤ ਕੀਤੇ ਜਾਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਰੋਮਾਨੀਆ ਦੇ 2 ਦਿਨਾਂ ਦੌਰੇ ਤੇ ਹੋਣਗੇ। ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਮੁਰਮੂ ਰੋਮਾਨੀਆ ਦੇ ਰਾਸ਼ਟਰਪਤੀ ਨਿਕੋਸਲ ਰੈਨ, ਅੰਤਰਿਮ ਪ੍ਰਧਾਨ ਮੰਤਰੀ ਇਲੀ ਬੋਲਜਨ, ਸੈਨੇਟ ਦੇ ਪ੍ਰਧਾਨ ਸਿਰਮਿਸਾ ਅਬਰੂਡੀਅਨ ਅਤੇ ਚੇਂਬਰ ਆਫ਼ ਡਿਪਟੀਜ਼ ਦੇ ਪ੍ਰਧਾਨ ਸੋਰਿਨ ਗ੍ਰਿਡੇਨੂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦਾ ਰੋਮਾਨੀਆ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਏ। ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਏ। 1927 ਵਿਚ ਇਸੇ ਦਿਨ ਦੇਸ਼ ਦਾ ਪਹਿਲਾ ਰੇਡੀਓ ਪ੍ਰਸਾਰਣ ਮੁੰਬਈ ਤੋਂ ਸ਼ੁਰੂ ਹੋਇਆ ਸੀ। ਬਾਅਦ ਵਿਚ 1936 ਵਿਚ ਆਲ ਇੰਡੀਆ ਰੇਡੀਓ ਦੀ ਸਥਾਪਨਾ ਹੋਈ ਅਤੇ 1956 ਵਿਚ ਇਸਦਾ ਨਾਂ ਬਦਲ ਕੇ ਆਕਾਸ਼ਵਾਣੀ ਰੱਖਿਆ ਗਿਆ। ਇਸ ਤੋਂ ਬਾਅਦ 1957 ਵਿਚ ਪ੍ਰਸਿੱਧ ਫਿਲਮ ਸੰਗੀਤ ਦੇ ਨਾਲ ਵਿਵਿਧ ਭਾਰਤੀ ਸੇਵਾ ਦੀ ਸ਼ੁਰੂਆਤ ਹੋਈ। ਰੇਡੀਓ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਵਿਕਾਸ ਤੱਕ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਏ। ਆਕਾਸ਼ਵਾਣੀ ਨੇ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਜਨ ਜਾਗਰੂਕਤਾ ਦੇ ਖੇਤਰਾਂ ਵਿਚ ਜਨਤਾ ਨੂੰ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕੀਤੀ ਏ। ਅੱਜ ਵੀ ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਦਰਸ਼ ਵਾਕ ਨਾਲ ਸੂਚਨਾ, ਸਿੱਖਿਆ ਤੇ ਮਨੋਰੰਜਨ ਦੇ ਖੇਤਰਾਂ ਵਿਚ ਆਕਾਸ਼ਵਾਣੀ ਦੀਆਂ ਸੇਵਾਵਾਂ ਜਾਰੀ ਨੇ। ਖੇਡਾਂ ਵਿਚ 23ਵੀਆਂ ਰਾਸ਼ਟਰਮੰਡਲ ਖੇਡਾਂ ਅੱਜ ਸਕਾਟਲੈਂਡ ਦੇ ਗਲਾਸਕੋ ਵਿਚ ਸ਼ੁਰੂ ਹੋ ਰਹੀਆਂ ਨੇ। 10 ਦਿਨਾਂ ਰਾਸ਼ਟਰਮੰਡਲ ਖੇਡਾਂ ਵਿਚ 74 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ, ਮੀਰਾਬਾਈ ਚਾਨੂ ਅਤੇ ਲਵਲੀਨਾ ਬੋਰਗੋਹੇਨ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਸ਼ੁਰੂ ਹੋਏਗਾ। ਭਾਰਤ ਦੀ ਪੀ ਵੀ ਸਿੰਧੂ, ਆਈ ਸ਼ੈਟੀ ਅਤੇ ਲਕਸ਼ ਸੇਨ ਚੀਨ ਦੇ ਚਾਂਗਸੋਊ ਵਿਚ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਗਰਿਕਾਂ ਦੀ ਭਲਾਈ ਸਾਰੇ ਸੁਧਾਰਾਂ ਦੇ ਕੇਂਦਰ ਵਿਚ ਹੋਣੀ ਚਾਹੀਦੀ ਹੈ ਅਤੇ ਸ਼ਾਸਨ ਪਹਿਲਕਦਮੀਆਂ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਿਕ ਹੋਣੀਆਂ ਚਾਹੀਦੀਆਂ ਨੇ। ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਕਰਨ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਉਣ ਵਾਸਤੇ ਪ੍ਰਭਾਵਸ਼ਾਲੀ ਨੀਤੀ ਬਣਾਉਣ ਲਈ ਤਿਆਰ ਏ। ਭਾਰਤ 2033 ਤੱਕ 5 ਛੋਟੇ ਪਰਮਾਣੂ ਬਿਜਲੀ ਰਿਐਕਟਰ ਚਾਲੂ ਕਰੇਗਾ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਰੋਮਾਨੀਆ ਦੀ 2 ਦਿਨਾਂ ਯਾਤਰਾ ਤੇ ਹੋਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 8:40 ਤੇ 37 ਸੈਕਿੰਡ। ਵੇਲਾ ਹੋਇਆ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ।

ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਅਤੇ ਸੁਣਦੇ ਹਾਂ ਪਹਿਲਾ ਸੂਫੀ ਸੰਗੀਤ ਸਬਰੀ ਬ੍ਰਦਰ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੀ ਸੂਫੀਆਨਾ ਸੰਗੀਤ। ਅਤੇ ਇਸੇ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋਇਆ ਹੈ 8:59 ਅਤੇ 24 ਸੈਕਿੰਡ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਵਜੇ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:25 ਹੋ ਰਹੇ ਨੇ। ਹੁਣ ਪੇਸ਼ ਹੈ ਸਦਾਬਹਾਰ, ਹਿੰਦੀ ਫਿਲਮੀ ਗੀਤਾਂ ਤੇ ਅਧਾਰਿਤ ਪ੍ਰੋਗਰਾਮ ਗੀਤ ਪਿਟਾਰਾ।

ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਫਿਲਮ ਰਹਿਣਾ ਹੈ ਤੇਰੇ ਦਿਲ ਮੇਂ ਸੇ ਦਿਲ ਮੇਂ, ਇਸ ਵਿੱਚ ਲਿਆ ਗਿਆ ਹੈ। ਸੰਗੀਤਬੱਧ ਕੀਤਾ ਆਦੇਸ਼ ਸ਼੍ਰੀਵਾਸਤਵ ਨੇ, ਗੀਤਕਾਰ ਨੇ ਸਮੀਰ, ਅਤੇ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸੁਖਵਿੰਦਰ ਅਤੇ ਵਸੁੰਧਰਾ ਦਾਸ ਨੇ।

ਸੁਣਦੀ ਹਾਂ ਸਾਜਨ ਫਿਲਮ ਵਿੱਚੋਂ ਅਨੁਰਾਧਾ ਪੌੜਵਾਲ ਅਤੇ ਆਸ਼ਾ ਬੌਂਸਲੇ ਦੀਆਂ ਆਵਾਜ਼ਾਂ ਦੇ ਵਿੱਚ ਗੀਤ। ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼ਰਵਨ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ, ਜਿਸ ਦੇ ਗੀਤਕਾਰ ਸੀ ਸਮੀਰ, ਸੰਗੀਤਕਾਰ ਨਦੀਪ ਸ਼ਰਵਨ, ਫਿਲਮ ਸਾਜਨ ਵਿੱਚੋਂ। ਸਟੂਡੀਓ ਦੀ ਘੜੀ 'ਤੇ ਸਮਾਂ 10:18 ਅਤੇ 46 ਸੈਕਿੰਡ ਦਾ ਹੋ ਰਿਹਾ ਹੈ। ਤੁਸੀਂ ਸੁਣ ਰਹੇ ਹੋ ਸਦਾਬਹਾਰ ਹਿੰਦੀ ਫਿਲਮ ਗੀਤਾਂ ਦੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ, ਅਤੇ ਪ੍ਰੋਗਰਾਮ ਦਾ ਮੇਜ਼ਬਾਨ ਮੈਂ ਸੁਖਮਾਨ। ਅਤੇ ਆਓ ਹੁਣ ਸੁਣਦੇ ਹਾਂ ਗੀਤ ਫਿਲਮ ਬਾਜ਼ੀਗਰ ਵਿੱਚੋਂ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਆਸ਼ਾ ਭੋਂਸਲੇ ਅਤੇ ਵਿਨੋਦ ਰਾਠੌੜ ਨੇ, ਗੀਤਕਾਰ ਨੇ ਜ਼ਫਰ ਗੋਰਖਪੁਰੀ, ਸੰਗੀਤਕਾਰ ਅਨੂ ਮਲਿਕ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਪੇਸ਼ ਹੈ ਗੀਤ ਫਿਲਮ ਸੂਰਜ ਵਿੱਚੋਂ, ਆਵਾਜ਼ ਮੁਹੰਮਦ ਰਫੀ ਦੀ, ਗੀਤ ਲਿਖਿਆ ਹੈ ਹਸਰਤ ਜੈਪੁਰੀ ਨੇ ਤੇ ਸੰਗੀਤਕਾਰ ਨੇ ਸ਼ੰਕਰ ਜੈਕਿਸ਼ਨ।

ਫਕੀਰਾ ਫਿਲਮ ਵਿੱਚੋਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਗੀਤਕਾਰ ਨੇ ਰਵਿੰਦਰ ਜੈਨ, ਸੰਗੀਤਕਾਰ ਵੀ ਰਵਿੰਦਰ ਜੈਨ, ਅਤੇ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

ਸੁਣਦਿਆਂ ਗੀਤ ਫਿਲਮ ਜ਼ਿੱਦੀ ਵਿੱਚੋਂ ਆਵਾਜ਼ ਮੁਹੰਮਦ ਰਫ਼ੀ ਦੀ, ਗੀਤਕਾਰ ਹਸਰਤ ਜੈਪੁਰੀ ਅਤੇ ਸੰਗੀਤਕਾਰ ਐੱਸ ਡੀ ਬਰਮਨ।

ਸੁਣਦੇ ਹਾਂ ਗੀਤ ਫਿਲਮ ਸ਼ਿਕਾਰ ਵਿੱਚੋਂ, ਆਵਾਜ਼ ਆਸ਼ਾ ਭੋਂਸਲੇ ਦੀ, ਗੀਤਕਾਰ ਹਸਰਤ ਜੈਪੁਰੀ ਅਤੇ ਸੰਗੀਤਕਾਰ ਨੇ ਸ਼ੰਕਰ ਜੈਕਿਸ਼ਨ।

ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਫਿਲਮ ਸ਼ੋਰ ਵਿੱਚੋਂ ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ, ਗੀਤਕਾਰ ਸੰਤੋਸ਼ ਆਨੰਦ ਅਤੇ ਸੰਗੀਤਕਾਰ ਨੇ ਲਕਸ਼ਮੀਕਾਂਤ ਪਿਆਰੇ ਲਾਲ।

ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦਿਓ ਆਗਿਆ। ਨਮਸਕਾਰ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:59 ਅਤੇ 13 ਸੈਕਿੰਡ ਦਾ ਹੋ ਰਿਹਾ ਹੈ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟੇਲਸ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ ਚ ਬਣਾਇਆ ਆਪਣਾ ਰਾਜ।

0: ਓ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਓ ਭਾਈ, ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ, ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ। 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।

0: ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ, ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਵੇਲਾ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਜੀ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ, ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਜੀ ਪ੍ਰੋਗਰਾਮ ਹੈ ਘਰ ਪਰਿਵਾਰ, ਅਤੇ ਘਰ ਪਰਿਵਾਰ ਜਦੋਂ ਮੈਂ ਕਰਦੀ ਹੁੰਦੀ ਹਾਂ ਤਾਂ ਮੇਰੇ ਧਿਆਨ ਦੇ ਵਿੱਚ ਤਾਂ ਸਾਡੀਆਂ ਭੈਣਾਂ ਹੀ ਆਉਂਦੀਆਂ ਨੇ, ਕਿ ਇਹ ਲੱਗਦਾ ਹੁੰਦਾ ਕਿ ਉਹ ਇੰਤਜ਼ਾਰ ਕਰ ਰਹੀਆਂ ਨੇ ਇਸ ਪ੍ਰੋਗਰਾਮ ਦਾ, ਕਿਉਂਕਿ ਖਾਸ ਜਿਹੜੀ ਗੱਲਬਾਤ ਹੁੰਦੀ ਹੈ ਨਾ ਅਸੀਂ ਭੈਣਾਂ ਬਾਰੇ ਹੀ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਅੱਜ ਤੁਹਾਡੇ ਨਾਲ ਮੈਂ ਇਕੱਲੀ ਨਹੀਂ ਹੈਗੀ, ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ
2: ਮੈਂ ਜੋਤੀ। ਸਾਰੇ ਹੀ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ।
0: ਜੀ ਜੋਤੀ ਨਵੇਂ ਅਨਾਊਂਸਰ ਜਿਹੜੇ ਆ ਰਹੇ ਨੇ ਉਹਨਾਂ ਵਿੱਚ ਨੇ, ਅਤੇ ਅੰਡਰ ਟ੍ਰੇਨਿੰਗ ਨੇ, ਅਤੇ ਅੱਜ ਇਹ ਪ੍ਰੋਗਰਾਮ ਕਰਨਗੇ ਤੁਹਾਡੇ ਲਈ। ਅਸੀਂ ਦੋਨੋਂ ਲੈ ਕੇ ਹਾਜ਼ਰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਅਤੇ ਜੋਤੀ ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਮੈਮ, ਬਾਕੀ ਅੱਜ ਕੱਲ੍ਹ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਤਾਂ ਹੋਰ ਅੱਛਾ ਲੱਗਣ ਲੱਗ ਗਿਆ, ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ।
0: ਹਾਂ, ਯਾਨੀ ਕਿ ਮੌਸਮ ਦਾ ਜਿਹੜਾ ਕਹਿ ਲਓ ਕਿ ਮੌਸਮ ਦੇ ਨਾਲ ਅਸੀਂ ਜੁੜੇ ਹੁੰਦੇ ਹਾਂ, ਮੌਸਮ ਵਧੀਆ ਤਾਂ ਸਾਡੇ ਹਾਲ ਚਾਲ ਵੀ ਨੈਚੁਰਲੀ ਹੈ ਕਿ ਵਧੀਆ ਹੋ ਜਾਂਦੇ ਨੇ।
2: ਬਿਲਕੁਲ ਬਿਲਕੁਲ ਮੈਮ, ਹੁਣ ਤਾਂ ਪੂੜੇ ਅਤੇ ਖੀਰ ਵਾਲਾ ਮੌਸਮ ਆਉਣਾ ਸ਼ੁਰੂ ਹੋ ਗਿਆ।
0: ਓ ਠੀਕ ਹੈ, ਯਾਨੀ ਕਿ ਜੋਤੀ ਦਾ ਦਿਲ ਕਰਦਾ ਸੀ ਪੂੜੇ ਖਾਣ ਦਾ, ਖੀਰ ਖਾਣ ਦਾ, ਗੁਲਗੁਲੇ ਖਾਣ ਦਾ, ਤੇ ਫਿਰ ਦੇਖੋ ਇਹਦੇ ਲਈ ਤਾਂ ਅਸੀਂ ਬਰਸਾਤਾਂ ਦਾ ਇੰਤਜ਼ਾਰ ਨਹੀਂ ਕਰ ਸਕਦੇ ਨਾ ਜੋਤੀ।
2: ਬਿਲਕੁਲ ਬਿਲਕੁਲ
0: ਨਹੀਂ ਕਰ ਸਕਦੇ ਨਾ,
2: ਨਹੀਂ ਕਰ ਸਕਦੇ।
0: ਤੇ ਫਿਰ ਤੁਸੀਂ ਹੁਣ ਮਤਲਬ ਮੀਂਹ ਦਾ ਇੰਤਜ਼ਾਰ ਕੀਤਾ ਇਹਨਾਂ ਚੀਜ਼ਾਂ ਨੂੰ ਖਾਣ ਦੇ ਲਈ ਕਿ ਬਣਾ ਕੇ ਖਾ ਲਈਆਂ ਸੀ?
2: ਨਹੀਂ, ਹਾਲੇ ਤਾਂ ਬਣਾ ਕੇ ਖਾਣੀ ਆ ਮੈਮ, ਥੋੜਾ ਚੰਗਾ ਜਿਹਾ ਮੀਂਹ ਪਵੇ
0: ਫਿਰ ਖਾਓਗੇ?
2: ਫਿਰ ਖਾਈਏ।
0: ਓ ਚਲੇ ਕਿ ਚੰਗੇ ਜੇ ਮੀਂਹ ਦੀ ਉਡੀਕ ਹੈ, ਕਿਉਂਕਿ ਹੁਣ ਮੀਂਹ ਤਾਂ ਪੈ ਰਿਹਾ, ਕਦੇ ਕਦਾਈ ਥੋੜਾ ਥੋੜਾ ਪੈ ਜਾਂਦਾ, ਤੇ ਉਹ ਵਾਲਾ ਮਜ਼ਾ ਨਹੀਂ ਕਹਿੰਦੇ ਹੁੰਦੇ ਜਦੋਂ ਤੇਜ਼ ਜਾਂ ਮੀਂਹ ਚੱਲਦਾ ਹੋਵੇ, ਤੇ ਆਪਾਂ ਫਿਰ ਜਿਹੜੇ ਵੀਰ ਨੇ ਨਾ ਘਰੇ ਫਿਰ ਫਰਮਾਇਸ਼ ਕਰਦੇ ਨੇ, ਬੱਚੇ ਭੈਣਾਂ ਨੂੰ ਫਰਮਾਇਸ਼ ਕਰਦੇ ਨੇ ਕਿ ਲਓ ਜੀ ਫਿਰ ਮੀਂਹ ਪੈ ਗਿਆ ਤੇ ਗਰਮ ਗਰਮ ਪਕੌੜੇ ਕੱਢ ਲਓ, ਪੂੜੇ ਬਣਾ ਲਓ, ਗੁਲਗੁਲੇ ਕੱਢ ਲਓ, ਹੈ ਨਾ, ਖੀਰ ਬਣਾ ਲਓ। ਤੇ ਫਿਰ ਇਹ ਚੀਜ਼ਾਂ ਦੇਖੋ ਮੌਸਮ ਦੇ ਨਾਲ ਚੰਗੀਆਂ ਲੱਗਦੀਆਂ ਨੇ, ਕਿਉਂਕਿ ਮੌਸਮ ਗਰਮੀ ਹੁੰਦੀ ਹੈ ਤੇ ਗਰਮੀ ਦੇ ਵਿੱਚ ਸਾਡਾ ਘੱਟ ਖਾਣ ਨੂੰ ਦਿਲ ਕਰਦਾ, ਜਦੋਂ ਮੌਸਮ ਠੰਡਾ ਹੋ ਜਾਂਦਾ ਭੈਣਾਂ ਦਾ ਵੀ ਰਸੋਈ 'ਚ ਵੜਨ ਨੂੰ ਦਿਲ ਕਰਦਾ ਤੇ ਬਣਾਉਣ ਦਾ ਵੀ ਦਿਲ ਕਰਦਾ।
2: ਬਿਲਕੁਲ ਬਿਲਕੁਲ ਮੈਮ, ਬਾਹਰ ਮੀਂਹ ਪੈਂਦਾ ਦੇਖ ਕੇ ਨਾ ਸਿੱਧੇ ਰਸੋਈ 'ਚ ਜਾਣ ਨੂੰ ਦਿਲ ਕਰਦਾ ਵੀ ਕੜਾਹੀ ਰੱਖ ਦਿੱਤੀ ਜਾਵੇ ਹੁਣ ਤਾਂ।
0: ਠੀਕ ਹੈ, ਜਿੱਦਣ ਫਿਰ ਮੀਂਹ ਤਗੜਾ ਜਿਹਾ ਪਊਗਾ ਤੇ ਫਿਰ ਮੈਂ ਹੁਣ ਇੰਤਜ਼ਾਰ ਕਰੂੰਗੀ ਆਪਣਾ ਜੋਤੀ ਜੀ ਦਾ ਕਿ ਉਹ ਫਿਰ ਸਾਨੂੰ ਵੀ ਖਵਾਉਣਗੇ ਪੂੜੇ ਖੀਰ।
2: ਬਿਲਕੁਲ ਬਿਲਕੁਲ ਮੈਮ,

0: ਜੀ, ਤੇ ਫਿਰ ਪਹੁੰਚ ਜਾਂਗੇ ਅਸੀਂ ਆਪਾਂ ਜੋਤੀ ਦੇ ਕੋਲ ਕਿ ਉਹ ਸਾਨੂੰ ਬਣਾ ਕੇ ਖਵਾਉਣ। ਖੈਰ, ਮੌਸਮ ਦੀ ਗੱਲ ਚੱਲੀਏ ਤੇ ਜੋਤੀ, ਕਿਉਂ ਨਾ ਆਪਾਂ ਅੱਜ ਭੈਣਾਂ ਦੇ ਨਾਲ ਫਿਰ ਇਸ ਬਰਸਾਤ ਦੇ ਮੌਸਮ ਦੀ ਗੱਲ ਕਰ ਲਈਏ।
1: ਬਿਲਕੁਲ ਬਿਲਕੁਲ ਜੀ,
0: ਕਰੀਏ ਫਿਰ ਆਪਾਂ ਗੱਲ।
1: ਹਾਂਜੀ ਹਾਂਜੀ
0: ਜੀ, ਗੱਲਬਾਤ ਜ਼ਰੂਰ ਆਪਾਂ ਕਰਾਂਗੇ। ਤੇ ਦੇਖੋ, ਹੁਣ ਸਾਉਣ ਦਾ ਮਹੀਨਾ ਹੈ ਨਾ ਜਿਹੜਾ, ਉਹ ਚੜ ਚੁੱਕਿਆ ਹੈ, ਤੇ ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਜਿਹੜਾ ਹੈਗਾ ਉਸਦਾ ਇੰਤਜ਼ਾਰ ਅਸੀਂ ਕਰਦੇ ਹੁੰਦੇ ਹਾਂ। ਪਰ ਗੱਲ ਇਹ ਵੀ ਹੈ ਕਿ ਜੇ ਬਠਿੰਡੇ ਦੇ ਵਿੱਚ 2 ਕੁ ਮੀਂਹ ਕਰਾਰੇ ਜੇ ਪੈ ਜਾਣ ਨਾ, ਤੇ ਫਿਰ ਬਠਿੰਡਾ ਡੁੱਬਣ ਵਾਲਾ ਹੋ ਜਾਂਦਾ, ਤੇ ਫਿਰ ਅਸੀਂ ਰੱਬ ਵੱਲ ਦੇਖ ਕੇ ਕਹਿੰਦੇ ਹਾਂ ਕਿ ਬਸ ਕਰ ਰੱਬਾ।
1: ਬਿਲਕੁਲ ਠੀਕ ਹੈ ਜੀ, ਉਹ ਪਾਣੀ ਭਰਿਆ ਦੇਖ ਕੇ ਪਹਿਲੀ ਆਪਾਂ ਨੂੰ ਡਰ ਪੈ ਜਾਂਦਾ, ਰੱਬਾ ਬਸ ਕਰ ਜਾ ਹੁਣ।
0: ਹਾਂਜੀ, ਤੇ ਚਲੋ ਜੀ, ਸਾਰੇ ਮੌਸਮ ਦਾ ਖਿੜੇ ਮੱਥੇ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਤੇ ਆਪਾਂ ਗੱਲਾਂ ਬਾਤਾਂ ਇਸ ਟੌਪਿਕ ਤੇ ਜਾਰੀ ਰੱਖਾਂਗੇ, ਤੇ ਇੱਕ ਗੀਤ ਖੂਬਸੂਰਤ ਜਿਹਾ ਇਸ ਪ੍ਰੋਗਰਾਮ ਦੇ ਵਿੱਚ ਸੁਣ ਲੈਂਦੇ ਹਾਂ।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: जी समा 12:52 का हो चुका है। प्रोग्राम घर परिवार चल रहा है जी। तो मेरे नाल ज्योति बने हुए ने, मैं थोड़े नाल सीमा मेहरा। ज्योति आपां अंदर बैठे हैं, जो मैं आ रही सी उदो तो मौसम ए लग रहा सी कि हल्की हल्की मतलब धुप सीगी, तो विच बदल जे भी हो जाते, तो मैनू सीगा कि मैं सही सलामत यार कि बिना भिजे स्टूडियो पहुँच जावा। तो हुण अंदर बैठे आपां नूं पता नहीं लग रहा कि बाहर मीह पै रहा है कि नहीं पै रहा। तुहानूं की लगता बाहर मीह पै रहा है?
2: अज तो देखो जब मैं आई ना उदो भी साफ ही लग रहा सी मौसम। हो सकता हले भी साफ ही होवे, पर सावन दा मौसम है ना, एदा पता नहीं लगता। हुण ही बारिश आ जाए ते हुण ही धुप निकल आवे।
1: हाँ ये भी है। ते जदों सब नाल गंदा पता उदों लगदा थोड़ा जिहा मीह पै के ना धुप जी निकल आंदी है।
2: हाँ उदो धुप इन्नी तिखी लगती, देखण च भी थोड़ी ऐ लगती, अखां नूं वी चुभ रही है,
1: चुभदी है, ते ओह थोड़ी तपिश जाली हुंदी आ, ओह गर्मी जिहड़ी कहिंदे ज्यादा ਉਹ ਚੀਜ਼ ਤੇ ਮਹਿਸੂਸ ਹੁੰਦੀ ਹੈ। ਜੋ ਤੇਜ਼ ਮੀਂਹ ਪੈ ਜਾਏ ਫੇਰ ਥੋੜਾ ਠੰਡਾ ਜਿਹਾ ਮੌਸਮ ਹੋ ਜਾਂਦਾ। ਇਹ ਚੀਜ਼ਾਂ ਵੀ ਜਿਹੜੀਆਂ ਉਹ ਮਾਇਨੇ ਰੱਖਦੀਆਂ ਨੇ। ਅੱਛਾ ਇੱਕ ਛੱਤਰੀ ਦੀ ਜੇਕਰ ਆਪਾਂ ਮੀਂਹ ਚ ਗੱਲ ਕਰੀਏ ਤਾਂ ਛੱਤਰੀ ਦੇਖੋ ਛੱਤਰੀ ਹਰੇਕ ਘਰ ਦੇ ਵਿੱਚ ਹੁੰਦੀ ਹੈ ਹਨਾ, ਤੇ ਆਪਾਂ ਉਸ ਨੂੰ ਵਰਤੋਂ ਚ ਵੀ ਲਿਆਉਂਦੇ ਹਾਂ। ਕਿਤੇ ਜਾਣਾ ਹੁੰਦਾ ਥੋੜੀ ਦੂਰ ਤਾਂ ਆਪਾਂ ਕਹਿੰਦੇ ਛੱਤਰੀ ਲੈ ਜਾਈਏ, ਥੋੜੀ ਥੋੜੀ ਮੀਂਹ ਹੈ ਆਪਾਂ ਮੀਂਹ ਚ ਵੀ ਮੀਂਹ ਦਾ ਮਜ਼ਾ ਵੀ ਲੈਣਾ ਤੇ ਛੱਤਰੀ ਵੀ ਆਪਾਂ ਲੈ ਕੇ ਜਾਣਾ। ਤੇ ਤੁਸੀਂ ਕਦੇ ਛੱਤਰੀ ਦੀ ਵਰਤੋਂ ਵੈਸੇ ਤਾਂ ਕੀਤੀ ਹੋਣੀ ਹੈ, ਮਤਲਬ ਕਰਦੇ ਹੋ ਕਿ ਤੁਹਾਨੂੰ ਲੱਗਦਾ ਕਿ ਹਲਕਾ ਹਲਕਾ ਮੀਂਹ ਪੈ ਰਿਹਾ ਤੇ ਮੈਂ ਜਾ ਰਹੀ ਹਾਂ ਤੇ ਮੈਂ ਥੋੜਾ ਥੋੜਾ ਭੇਜ ਲਵਾਂ, ਕੋਈ ਇਸ਼ੂ ਨਹੀਂ?
2: ਥੋੜਾ ਹਲਕਾ ਹਲਕਾ ਪੈ ਰਿਹਾ ਹੁੰਦਾ ਉਦੋਂ ਤਾਂ ਚੰਗਾ ਵੀ ਲੱਗਦਾ, ਥੋੜਾ ਜਿਹਾ ਪੈਂਦਾ ਤਾਂ ਆਪਣੇ ਫੇਸ ਤੇ ਵੀ ਪੈਂਦਾ, ਥੋੜੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ, ਰਾਹਤ ਲੱਗਦੀ ਹੈ। ਜਦ ਥੋੜਾ ਤੇਜ਼ ਹੋਵੇ ਫੇਰ ਹੁੰਦਾ ਵੀ ਛੱਤਰੀ ਲੈ ਲਓ, ਜ਼ਿਆਦਾ ਗਿੱਲੇ ਵੀ ਨਾ ਹੋ ਜਾਈਏ ਆਪਾਂ,
1: ਫਿਰ ਆਪਾਂ ਕਹਿੰਦੇ ਕਿਤੇ ਜਾਣ ਤੋਂ ਗਰੇਜ਼ ਵੀ ਕਰ ਜਾਂਦੇ ਹਾਂ।
2: ਬਿਲਕੁਲ।

0: अच्छा फिर चलो ये भी हुंदा कि हुन देखो बच्चे ना जदों घरे हुंदे आ ना ते मैनू ऑलमोस्ट ते बच्चों की मैं गल कर रही हाँ ते उन्हां नूं ऐ हुंदा कि अज मीं आऊगा उन्हां नूं ऐ हुंदा कि जे मीं आउणा ना साडे स्कूल जांदे टाइम जे ते आ जावे कितें ऐ ना होवे बाद च जां पहला आ जावे ते साडी स्कूल दी छुट्टी आ जिहड़ी है ना
1: बिल्कुल
0: ओह
1: बिल्कुल
0: चीज हुंदी है
1: बिल्कुल
0: ते सारे बच्चों च मैनूं लगदा ये चीज हैगी है। तो पहला उठ के अजकल क्योंकि मौसम इहो जिहा ना कदों
1: हाँ
0: भी मीं पै
1: जी
0: जांदा ते बच्चे पहला उठ के देखदे वी अज मीं आऊगा ते छुट्टी ना मार ली
1: हाँ
0: असीं।
1: ये भी बच्चियां वास्ते तो एक तरह दी ने भी लॉटरी लग जांदी है कदी कदी
0: हाँ ते आपां भी यही इंतजार करते होंगे उस
1: इंतजार
0: चीज का
1: बिल्कुल
0: है ना
1: बचपन च
0: कोई।
1: आपां भी यही कुछ
0: हाँ
1: कीता।
0: सो बच्चे देखो बचपन है वो भी एंजॉय करते
1: हाँ
0: ने।
1: जी
0: बारिश दे मौसम दे विच आपां बीमारियां दी गल कर रहे सीगे ते मच्छर जदों पानी खड़ा हो जांदा छत्तां ते आम तौर ते कई वारी घरां दे उपर ना आपां कोई फालतू समान रख दिंदे आ कोई टुटा फुटा समान रख दिंदे आ कोई
1: जिवें टायर वगैरह हो गए,
0: टायर वगैरह हो गए
1: टायर
0: पुराने टायर हो गए जां
1: हाँ
0: कुछ
1: घड़े कोई गमले
0: कोई
1: रख
0: हाँ
1: दिंदे हाँ
0: गमले जां
1: आपां।
0: उन्हें च पानी खड़ा हो जाता ते फिर उन्हें च
1: हाँ जी
0: मच्छर
1: हाँ
0: पैदा
1: जी
0: होने का जिहड़ा हैगा डर वो हुंदा है। सो यह चीज़ का भी ध्यान रखना चाहिए। पहले तो फालतू समान आप जरा वो सिट दी आप क्यों ही छत ते
1: हाँ
0: रखी है
1: जी
0: पर जे कोई ऐसी चीज़ हैगी जिन्होंने सिटन नहीं दिल करता जो असं नहीं सिट सकते तो उस चीज़ में यह कि बारिश तो बाद जदों बारिश खत्म हो जाए या है ना तो उस तो बाद चेक जरूर कर लेना चाहिए पानी तो नहीं खड़ा जाए पानी हैगा तो उन्होंने पानी डोल दो
1: हाँ
0: ता जो उत्थे
1: जी
0: मच्छर पैदा ना हो बीमारियों का कारण ना बने
1: हाँ
0: क्योंकि हुण
1: जी
0: जो डेंगू मलेरिए का बुखार है ना वो हुण तो नहीं हुण तो मीह जिवें पै रहे ने पर
1: हाँ
0: शुरू
1: जी
0: हो
1: हाँ
0: जाना
1: जी
0: है जो मीह पै हटे तो
1: हाँ जी
0: फिर बहुत एहतियात बरतने की लोड़ हुंदी है। हुण बहुत ज़्यादा ये चीज़ा हो गई कि बुखार जो हुंदा है वो डेंगू मलेरिया बहुत ज़्यादा फैलता है
1: हाँ
0: तो
1: जी
0: सानू इन्हां चीज़ों का
1: हाँ जी ध्यान
0: गुरेज
1: रखना
0: करना
1: पैना
0: चाहिए
1: बिल्कुल बिल्कुल मैम रखना ही पड़ेगा
0: ना सिर्फ
1: आपको।
0: बारिश बल्कि आप कहने कि ना फ्रिज के पीछे ट्रेज लगिया होंगे वो चेक करना कूलर का पानी जड़ा
1: हाँ
0: है वो
1: जी
0: भी सानू हफ्ते दे
1: बदलते
0: विच एक
1: रहो। हाँ
0: बारी
1: जी
0: साफ करके खाली चला के
1: हाँ
0: उसनू
1: जी
0: वो चीज करनी है। सो
1: हाँ
0: उनके नाल नाल ये चीजा भी असी करनी है
1: ते
0: ते ना सिर्फ घर गली जिहड़ी है साडी वो दा भी ध्यान रखना है नहीं सिर्फ घर असी साफ रखना है जे साडा आला दुआला साफ होगा ਤਾਂ ਵੀ ਅਸੀਂ ਜੇ ਨਹੀਂ ਸਾਫ਼ ਹੋਗਾ ਤਾਂ ਵੀ ਅਸੀਂ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਸਕਦੇ ਹਾਂ। ਸੋ
1: ਸਕਦੇ
0: ਘਰ
1: ਹਾਂ
0: ਦੇ ਬਾਹਰ ਪਾਣੀ ਖੜਾ ਹੈ ਉਸ ਨੂੰ ਅਸੀਂ ਮੈਨੇਜ ਕਰੀਏ ਕੱਢ ਦਈਏ ਜਾਂ ਮਤਲਬ ਕਿ ਉੱਥੇ ਜਿਵੇਂ ਟੋਏ ਹੈ ਹੁਣ ਇਹਨਾਂ ਦਿਨਾਂ 'ਚ ਦੇਖੋ ਬਾਰਿਸ਼ਾਂ ਦੇ ਵਿੱਚ
1: ਹਾਂ
0: ਸੜਕਾਂ ਦੇ ਵਿੱਚ ਟੋਏ ਥਾਂ ਥਾਂ ਹੈ ਜੇ
1: ਜੀ ਹਾਂ ਜੀ
0: ਬਾਰਿਸ਼
1: ਹਾਂ
0: ਪੈਂਦੀ ਹੈ
1: ਜੀ
0: ਤੇ ਉਹ ਟੋਏ ਭਰ ਜਾਂਦੇ
1: ਭਰ
0: ਪਾਣੀ ਦੇ
1: ਜਾਂਦੇ ਹਾਂ ਜੀ
0: ਤੇ ਉੱਥੇ ਹੋ ਸਕਦਾ ਅਸੀਂ ਮਿੱਟੀ ਵਗੈਰਾ ਪਾ ਦਈਏ ਕੁਛ ਅਜਿਹਾ
1: ਹਾਂ ਜੀ
0: ਸਿਸਟਮ ਕਰ ਲਈਏ
1: ਹਾਂ
0: ਕਿਉਂਕਿ
1: ਜੀ
0: ਹਰੇਕ ਕੰਮ ਸਰਕਾਰਾਂ ਦੇ ਨਹੀਂ ਅਸੀਂ ਵੀ ਕਰ ਸਕਦੇ ਹੁੰਦੇ ਹਾਂ।
1: ਹਾਂ ਅਸੀਂ ਆਪਣਾ ਵੀ ਧਿਆਨ ਰੱਖੀਏ ਤੇ ਨਾਲ ਆਪਣੇ ਆਸ-ਪਾਸ ਦਾ ਵੀ ਧਿਆਨ ਰੱਖੀਏ
0: ਸਾਫ
1: ਆਪਣਿਆਂ ਦਾ
0: ਸਫਾਈ
1: ਵੀ
0: ਦਾ
1: ਧਿਆਨ ਰੱਖੀਏ ਆਪਾਂ। ਇੱਕ
0: ਜੀ
1: ਹੋਰ ਗੱਲ ਸੀਮਾ ਜੀ, ਕਈ ਵਾਰੀ ਨਾ ਆਪਾਂ ਘਰਾਂ ਦੇ ਵਿੱਚ ਜਿਵੇਂ ਮਨੀ ਪ੍ਲਾਂਟ ਵਗੈਰਾ ਕੋਈ ਪਾਣੀ 'ਚ ਵੀ ਲਗਾ ਲੈਂਦੇ ਕਈ ਪੌਦੇ ਹਨਾ, ਆਪਾਂ ਉਹਨਾਂ ਨੂੰ ਵੀ ਟਾਈਮ ਤੇ ਬਦਲਦੇ ਰਹੀਏ ਜਾਂ ਉਹਨਾਂ ਤੇ ਵੀ ਧਿਆਨ
0: ਹਾਂ ਜੀ
1: ਰੱਖੀਏ
0: ਬਿਲਕੁਲ ਜੇ
1: ਹਨਾ।
0: ਕੋਈ ਗੱਲ ਮੱਛਰਾਂ ਦੀ ਹੋ
1: ਹਾਂ
0: ਰਹੀ ਹੈ ਤੇ ਫਿਰ ਠੀਕ ਹੈ ਅਗਲੇ ਸਮੇਂ ਆਉਣ ਦੇ ਵਿੱਚ ਅਸੀਂ ਇਹਨਾਂ ਬਿਮਾਰੀਆਂ ਦੀ ਗੱਲਾਂ ਵੀ ਕਰਾਂਗੇ ਤੇ ਬਿਲਕੁਲ ਪਾਣੀ ਜਿਹੜਾ ਹਮੇਸ਼ਾ ਸਿਰਫ ਇਹ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਉਹ ਜਿਹੜਾ ਪਾਣੀ ਦੇ ਵਿੱਚ ਜਿਵੇਂ ਮਨੀ ਪਲਾਂਟ ਆਪਾਂ ਕਹਿੰਦੇ ਪਾਣੀ ਦੇ ਵਿੱਚ
1: ਹਾਂ
0: ਵੀ ਆਪਾਂ
1: ਜੀ
0: ਲਗਾ
1: ਹਾਂ
0: ਲੈਂਦੇ ਹਾਂ
1: ਜੀ
0: ਮਿੱਟੀ 'ਚ ਵੀ ਲੱਗ ਜਾਂਦਾ
1: ਲੱਗ
0: ਹੈ ਪਰ ਉਹ
1: ਜਾਂਦਾ ਹਾਂ
0: ਪਾਣੀ
1: ਜੀ
0: ਵਰਤਣਾ ਸੋਰੀ ਸੋਰੀ ਉਹਨੂੰ
1: ਬਦਲਣਾ
0: ਬਦਲਣਾ ਬਹੁਤ
1: ਹਾਂ
0: ਜ਼ਰੂਰੀ ਹੈ।
1: ਜੀ
0: ਸੋ ਜੀ ਦੇਖੋ ਨਿੱਕੀ ਨਿੱਕੀ ਗੱਲਾਂ ਹੈਗੀਆਂ ਗੱਲਾਂ ਕਰਦੇ ਕਰਦੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਆਉਂਦੀਆਂ ਤੇ ਆਪਾਂ ਉਹਨਾਂ ਤੇ ਚਰਚਾ ਕਰਨਾ ਚਾਹ ਰਹੇ ਹੁੰਦੇ ਆ। ਸੋ ਬਾਰਿਸ਼ ਹੈ ਜੀ ਬਾਰਿਸ਼ ਦਾ ਅਸੀਂ ਆਨੰਦ ਵੀ ਲੈਣਾ ਹੈ ਖਾਣਾ ਪੀਣਾ ਵੀ ਹੈ ਤੇ ਆਪਣੀ ਸਿਹਤ ਨੂੰ ਵੀ ਧਿਆਨ ਦੇ ਵਿੱਚ
1: ਹਾਂ
0: ਰੱਖਣਾ ਹੈ।
1: ਜੀ
0: ਸੋ ਜੀ ਪ੍ਰੋਗਰਾਮ ਘਰ ਪਰਿਵਾਰ ਚੱਲਦਾ ਰਹੇਗਾ ਇਸੇ ਤਰ੍ਹਾਂ ਹੀ ਤੇ ਨਾਲ ਨਾਲ ਗੀਤ ਸੰਗੀਤ ਹੈ ਜਿਹੜਾ ਉਹ ਵੀ ਚੱਲਦਾ ਰਹੇਗਾ।

0: ਰੁੱਖ ਲਗਾਈਏ, ਯਾਨੀ ਕਿ ਬੀਜ ਬੀਜੀਏ ਜਾਂ
1: ਹਾਂਜੀ
0: ਛੋਟੇ ਛੋਟੇ ਪੌਦੇ
1: ਹਾਂਜੀ
0: ਲਗਾਈਏ ਜਿਹੜੇ ਰੁੱਖ ਬਣਨ ਲੱਗ ਗਏ, ਹੈ ਨਾ?
1: ਹਾਂਜੀ
0: ਅਸੀਂ ਇਹ ਪਹਿਲ ਤਾਂ ਕਰ ਲੈਂਦੇ ਹਾਂ, ਅਸੀਂ ਲਗਾ ਕੇ ਭੁੱਲ ਜਾਂਦੇ ਹਾਂ ਨਾ
1: ਹਾਂ
0: ਰੁੱਖਾਂ
1: ਜੀ
0: ਨੂੰ।
1: ਬਿਲਕੁਲ ਬਿਲਕੁਲ, ਲਗਾਉਣ ਵੇਲੇ ਤਾਂ ਆਪਾਂ ਨੂੰ ਐਂ ਹੁੰਦਾ ਨਾ, ਸ਼ੌਂਕ ਸ਼ੌਂਕ ਚ ਲਾ ਦਿੰਦੇ ਆਪਾਂ,
0: ਹਾਂ
1: ਹੁਣ ਮੇਨ ਤਾਂ ਉਹਨਾਂ ਦੀ ਜਿਹੜੀ ਸੰਭਾਲ ਹੈ ਉਹ ਨਹੀਂ ਕਰ ਪਾਉਂਦਾ ਕੋਈ ਵੀ।
0: ਬਿਲਕੁਲ, ਚਾਹੇ ਤੁਸੀਂ ਨਾ
1: ਹਾਂਜੀ
0: ਪਰ ਪਰਸਨ ਤੁਸੀਂ ਇੱਕ ਦੋ ਹੀ ਲਗਾ ਲਓ, ਪਰ ਉਹਦੀ ਕੇਅਰ ਕਰੋ ਉਸਨੂੰ ਜਦੋਂ ਤੱਕ ਉਹ ਆਪ ਸੰਭਲਣ ਜੋਗਾ ਜਿਹੜਾ
1: ਹਾਂਜੀ
0: ਰੁੱਖ ਨਹੀਂ
1: ਹਾਂਜੀ
0: ਹੋ ਜਾਂਦਾ ਉਦੋਂ ਤੱਕ ਉਹਨੂੰ
1: ਹਾਂਜੀ
0: ਇੱਕ ਬੱਚੇ ਦੀ ਤਰ੍ਹਾਂ ਪਾਲਣਾ ਬਹੁਤ
1: ਪਾਲਣਾ
0: ਜ਼ਰੂਰੀ
1: ਬਿਲਕੁਲ
0: ਹੈ।
1: ਬਿਲਕੁਲ ਜੀ,
0: ਤੇ ਬੀਜ ਦੇਖੋ ਅਸੀਂ ਲਗਾ ਕੇ ਅਸੀਂ ਭੁੱਲ ਗਏ ਤੇ ਉਹ ਫਿਰ ਕੇਅਰ ਨਹੀਂ ਹੋਈ,
1: ਕੇਅਰ
0: ਕੋਈ
1: ਨਹੀਂ ਹਾਂਜੀ
0: ਗਾਂ ਮੱਝ ਜਾਂ ਕੋਈ ਕਹਿ ਲਓ ਖਰਾਬ ਕਰਤਾ ਕਿਸੇ ਜਾਨਵਰ ਨੇ
1: ਕਰਤੀ
0: ਹੀ ਕਰਤਾ, ਤੇ ਉਹ ਚੀਜ਼ ਵੀ ਦੇਖੋ ਚੀਜ਼ਾਂ ਹੈਗੀਆਂ ਅਸੀਂ, ਹੈ ਨਾ? ਆਪਾਂ
1: ਹਾਂਜੀ
0: ਸਾਰਾ ਦੋਸ਼ ਨਾ ਕੁਦਰਤ ਨੂੰ ਦੇਣ ਲੱਗ ਜਾਂਦੇ ਹਾਂ, ਪਰ ਸਾਡੀਆਂ ਕਮੀਆਂ ਜਿਹੜੀਆਂ ਹੈਗੀਆਂ ਨੇ ਸਾਡੇ 'ਚ ਵੀ ਹੈਗੀਆਂ ਨੇ, ਅਸੀਂ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ,
1: ਹਾਂਜੀ
0: ਅਸੀਂ ਆਪਣੀ ਸੁੱਖ ਸਹੂਲਤਾਂ ਦੇ ਵਿੱਚ ਲੱਗੇ ਹੋਏ ਹਾਂ। ਤੇ ਹੁਣ ਪਹਿਲਾਂ ਜਾਂਦੇ ਸੀ ਤਾਂ ਆਪਣੇ ਸੜਕਾਂ ਦੇ ਆਲੇ ਦੁਆਲੇ ਰੁੱਖ ਲੱਗੇ ਹੁੰਦੇ ਸੀ, ਹੁਣ ਜਾਂਦੇ ਹਾਂ ਹੁਣ ਤਾਂ ਇੱਕ ਦੁੱਕਾ ਹੀ ਦੇਖਣ ਨੂੰ ਮਿਲਦੇ ਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੱਟੇ
1: ਕੱਟੇ
0: ਜਾਣਗੇ।
1: ਜਾਣਗੇ
0: ਸੋ
1: ਕਿਉਂਕਿ ਆਪਾਂ ਸੜਕਾਂ ਬਣਾਉਣ ਵਾਸਤੇ ਜਾਂ ਲਾ ਲਈਏ ਸੁੰਦਰੀਕਰਨ ਵਾਸਤੇ ਰੁੱਖਾਂ ਨੂੰ ਬਹੁਤ ਕੱਟਿਆ ਆਪਾਂ।
0: ਬਿਲਕੁਲ,
1: ਜੇ ਛੋਟੇ ਹੁੰਦੇ ਸੀ ਉਦੋਂ ਤਾਂ ਮੈਨੂੰ ਲੱਗਦਾ ਆਸ ਪਾਸ ਆਪਣੇ ਬਹੁਤ ਲੱਗੇ ਹੁੰਦੇ ਸੀ, ਜੇ ਲਾਈਟ ਜਾਂਦੀ ਤਾਂ ਆਪਾਂ ਰੁੱਖਾਂ ਨੀਚੇ ਬੈਠ ਕੇ ਉਹੀ ਹਵਾ ਖਾਂਦੇ ਸੀ,
0: ਬਿਲਕੁਲ
1: ਹੈ ਨਾ?
0: ਆਪਣਾ ਰੁੱਖ ਜਿਹੜੇ ਨੇ ਇੱਕ ਘਰ ਦੇ ਵਿੱਚ ਮੈਨੂੰ ਲੱਗਾ ਪਹਿਲਾਂ ਜ਼ਰੂਰ ਹੁੰਦਾ ਸੀ, ਹਰ ਵੇਲੇ ਦੇ ਵਿੱਚ ਇੱਕ ਰੁੱਖ ਲੱਗਿਆ ਹੁੰਦਾ ਸੀ, ਅੱਜ ਕੱਲ੍ਹ ਤਾਂ ਅਸੀਂ ਪਸੰਦ ਨਹੀਂ ਕਰਦੇ ਨਾ ਕਿਉਂਕਿ ਸਾਨੂੰ ਲੱਗਦਾ ਕਿ ਖਿਲਾਰਾ ਪੈਂਦਾ,
1: ਹਾਂਜੀ,
0: ਤੇ ਉਹਦੀ ਜਗ੍ਹਾ ਵੀ ਨਹੀਂ ਹੈ। ਦੇਖੋ ਪਿੰਡਾਂ 'ਚ ਤਾਂ ਫਿਰ ਵੀ ਮੈਨੂੰ ਲੱਗਦਾ ਇਹ ਚੀਜ਼
1: ਹਾਂਜੀ
0: ਹੈਗੀ ਹੈ, ਤੇ
1: ਹਾਂਜੀ
0: ਸ਼ਹਿਰਾਂ ਵਿੱਚ ਤਾਂ ਅਸੀਂ ਮੰਨ ਵੀ ਨਹੀਂ ਸਕਦੇ, ਸ਼ਹਿਰਾਂ
1: ਮੰਨ
0: ਵਿੱਚ
1: ਨਹੀਂ
0: ਤਾਂ
1: ਸਕਦੇ
0: ਜਗ੍ਹਾ ਹੀ ਇੰਨੀ ਥੋੜ੍ਹੀ ਹੈ ਕਿ ਉਹ ਰਹਿਣ ਲਈ ਵੀ ਸਾਨੂੰ ਘੱਟ ਲੱਗਦੀ ਹੈ, ਤੇ ਫਿਰ ਅਸੀਂ ਰੁੱਖ ਕਿਵੇਂ ਲਗਾ ਸਕਦੇ। ਪਰ
1: ਹਾਂ
0: ਫਿਰ ਵੀ ਦੇਖੋ ਖਾਲੀ ਪਈ ਜਗ੍ਹਾ ਦੇ ਵਿੱਚ ਖਾਇਆ, ਖਾਲੀ ਜਗ੍ਹਾ ਜਿਹੜੇ ਪਲਾਟ ਬਣੇ ਨੇ ਉਹਨਾਂ ਦੇ ਵਿੱਚ ਜਾਂ ਘਰ
1: ਹਾਂਜੀ
0: ਦੇ ਬਾਹਰ ਵੀ ਕਈ ਵਾਰ ਨਾ ਜਗ੍ਹਾ
1: ਹਾਂਜੀ ਮਿਲ ਜਾਂਦੀ ਹੈ, ਆਪਾਂ
0: ਮਿਲ
1: ਲਗਾ
0: ਜਾਂਦੀ ਹੈ, ਤੇ
1: ਸਕਦੇ ਹਾਂ।
0: ਉੱਥੇ ਵੀ ਅਸੀਂ ਲਗਾ ਸਕਦੇ ਹਾਂ ਰੁੱਖ ਜਿਹੜੇ ਨੇ ਉਹ ਪੌਦੇ, ਜਾਂ ਚਲੋ ਠੀਕ ਨੇ ਦੂਜੇ ਤਾਂ ਆਪਾਂ ਚੀਜ਼ਾਂ ਲਗਾਉਣੇ ਹੀ ਲਗਾਉਂਦੇ ਹਾਂ, ਰੁੱਖ
1: ਹਾਂਜੀ
0: ਵੀ ਉੱਥੇ ਲਗਾਏ ਜਾਣ ਤਾਂ ਬਹੁਤ ਵਧੀਆ ਨੇ। ਫਲਾਂ ਵਾਲੇ ਅਸੀਂ ਰੁੱਖ ਲਗਾ ਸਕਦੇ ਹਾਂ, ਸਾਨੂੰ ਫਲ ਵੀ ਮਿਲਣਗੇ, ਸਾਨੂੰ ਛਾਂ ਵੀ ਮਿਲੂਗੀ, ਹੈ ਨਾ? ਤੇ ਇੱਦਾਂ ਜਿਹੜਾ ਹੈਗਾ ਅਸੀਂ ਕਰ ਸਕਦੇ ਹਾਂ, ਸਾਡੇ ਹੱਥ ਵਿੱਚ ਹੈ ਇਹ ਚੀਜ਼ਾਂ।
1: ਹਾਂ ਨਾਲ ਸੀਮਾ ਜੀ, ਆ ਤਾਂ ਮੌਸਮ ਬਹੁਤ ਅੱਛਾ, ਕੋਈ ਵੀ ਤੁਸੀਂ ਪੌਦੇ ਲਗਾਉਣੇ ਹੋਣ, ਪੇੜ ਪੌਦੇ, ਤਾਂ ਇਹ ਉਗਾਉਣ ਵਾਸਤੇ ਸਭ ਤੋਂ
0: ਕਿਉਂਕਿ
1: ਬੈਸਟ
0: ਹਰਿਆਲੀ
1: ਮੌਸਮ
0: ਹੁੰਦੀ ਹੈ,
1: ਹੁੰਦਾ ਨਾ?
0: ਕਹਿੰਦੇ ਨੇ ਸਾਉਣ ਦੇ ਮਹੀਨੇ ਦੇ ਵਿੱਚ
1: ਹਾਂਜੀ
0: ਹਰਿਆਲੀ ਹੁੰਦੀ ਹੈ, ਤੇ ਉਦੋਂ
1: ਹਾਂਜੀ
0: ਤਾਂ ਕਹਿੰਦੇ ਹੁੰਦੇ ਆ ਕਿ ਜਿਹੜੇ ਪੌਦੇ ਜਾਂ ਕਹਿ ਲਓ ਛੋਟੇ ਮੋਟੇ
1: ਹਾਂ
0: ਸੁੱਕ
1: ਜਿਹੜੇ ਸੁੱਕ
0: ਜਾਂਦੇ ਆ ਉਹ ਵੀ
1: ਜਾਂਦੇ
0: ਹਰੇ ਹੋ
1: ਆ,
0: ਜਾਂਦੇ ਆ, ਹੈ ਨਾ?
1: ਹਾਂਜੀ ਹਾਂਜੀ,
0: ਤੇ ਉਹ ਰੱਬ ਜਿਹੜਾ ਮੀਂਹ ਪਾਉਂਦਾ ਉਸਨੂੰ ਉਹ ਚੀਜ਼ ਨਾਲ, ਜਿਹੜੀ ਮੀਂਹ ਦਾ
1: ਪਾਣੀ
0: ਇੱਕ
1: ਹੈ
0: ਵੈਸੇ
1: ਜਿਹੜਾ,
0: ਪਾਣੀ ਜਿਹੜਾ ਪੈਣਾ, ਇੱਕ ਜਿਹੜਾ ਮੀਂਹ ਦਾ ਪਾਣੀ ਪੈਂਦਾ ਨਾ ਬੂਟਿਆਂ ਨੂੰ, ਪੌਦਿਆਂ ਨੂੰ, ਤੇ ਉਹ ਜ਼ਿਆਦਾ ਜਿਹੜਾ
1: ਆਪਾਂ ਕਹਿ
0: ਜਿਹੜਾ
1: ਸਕਦੇ
0: ਪੌਦੇ ਦਾ
1: ਹੈਲਦੀ ਪਾਣੀ ਹੈ ਉਹਨਾਂ ਵਾਸਤੇ
0: ਹੈਲਦੀ ਹੈ, ਤੇ ਉਹ ਜ਼ਿਆਦਾ ਵੱਧਦੇ ਫੁੱਲਦੇ ਆ
1: ਹਾਂਜੀ
0: ਬੂਟੇ ਇਹਨਾਂ
1: ਹਾਂਜੀ
0: ਦਿਨਾਂ ਦੇ ਵਿੱਚ, ਹੈ ਨਾ?
1: ਹਾਂਜੀ
0: ਸੋ ਜੀ, ਗੱਲਾਂ ਦੇਖੋ ਕਿੰਨੀਆਂ ਸਾਰੀਆਂ ਹੋ ਸਕਦੀਆਂ, ਕਿਸੇ ਵੀ ਟੌਪਿਕ ਨੂੰ ਆਪਾਂ ਲੈ ਕੇ ਕਰ ਸਕਦੇ ਹਾਂ, ਪਰ ਅੱਜ ਜੋਤੀ ਕਹਿੰਦੇ ਨਾ ਮੀਂਹ ਦੇ ਬਾਰੇ ਮੈਂ ਗੱਲ ਕਰਨੀ ਹੈ, ਮੈਂ ਕਿਹਾ ਠੀਕ ਹੈ ਆਪਾਂ ਮੀਂਹ ਬਾਰੇ ਗੱਲ ਕਰ ਲੈਂਦੇ ਹਾਂ। ਮੈਨੂੰ ਲੱਗਦਾ ਜੋਤੀ ਜੀ ਨੂੰ ਮੀਂਹ ਦਾ ਮੌਸਮ ਬਹੁਤ ਪਸੰਦ ਹੈ,
1: ਕਿਉਂਕਿ ਗਰਮੀ ਤੋਂ ਬਾਅਦ
0: ਸਾਉਣ
1: ਥੋੜਾ
0: ਦਾ
1: ਨਾ।
0: ਮਹੀਨਾ, ਹੈ ਨਾ? ਅੱਛਾ, ਸਾਉਣ ਦੇ ਮਹੀਨੇ ਦੇ ਵਿੱਚ ਇੱਕ ਹੋਰ ਗੱਲ ਆਪਾਂ ਭੁੱਲ ਗਏ, ਤੀਆਂ।
1: ਤੀਆਂ ਉਹ ਕਿਵੇਂ ਭੁੱਲ ਸਕਦੇ ਹਾਂ ਨਾ ਆਪਾਂ,
0: ਨਹੀਂ ਭੁੱਲ
1: ਤੀਆਂ ਨੂੰ।
0: ਸਕਦੇ ਹਾਂ, ਤੇ ਤੀਆਂ ਦੇ ਜਿਹੜੇ ਥਾਂ ਥਾਂ ਫੰਕਸ਼ਨ ਹੋ ਰਹੇ ਨੇ ਉਹਨਾਂ ਨੂੰ ਇੰਜੋਏ ਕਰਨਾ ਜ਼ਰੂਰੀ ਹੈ। ਠੀਕ ਹੈ, ਪਹਿਲਾਂ ਵਾਲੀਆਂ ਚੀਜ਼ਾਂ ਤਾਂ ਨਹੀਂ ਹੈਗੀਆਂ, ਅੱਜ ਕੱਲ੍ਹ ਪੈਲਸ ਬੁੱਕ ਕਰਵਾ ਲੈਂਦੇ ਨੇ ਕੋਈ ਅਜਿਹੀ ਜਗ੍ਹਾ ਜਿੱਥੇ ਚਲੋ ਆਪਦਾ ਇਹ ਹੁੰਦਾ ਕਿ ਸ਼ੌਂਕ ਪੂਰਾ ਹੋ ਜਾਂਦਾ ਹੈ ਨਾ,
1: ਬਸ ਇੱਕ ਮਾਹੌਲ ਜਿਹਾ ਬਣਾ ਦਿੰਦੇ ਆ,
0: ਬਣਾ
1: ਤੁਸੀਂ
0: ਦਿੰਦੇ ਆ,
1: ਇੰਜੋਏ
0: ਵਧੀਆ
1: ਕਰ
0: ਲੱਗਦਾ, ਉਹ
1: ਸਕਦੇ ਹੋ।
0: ਚੀਜ਼ ਵਧੀਆ ਲੱਗਦੀ ਹੈ, ਨਾ
1: ਹਾਂਜੀ,
0: ਨਾ ਬੱਚਿਆਂ ਨੂੰ ਅਸੀਂ ਦਿਖਾਈਏ ਕਿ ਸਾਡਾ ਕਲਚਰ ਕੀ ਹੈ,
1: ਕੀ ਹੈ,
0: ਹੈ ਨਾ? ਤੇ ਸਾਉਣ ਦੇ ਮਹੀਨੇ ਦੇ ਵਿੱਚ ਸੰਧਾਰਾ ਲੈ ਕੇ ਆਉਣਾ ਪੇਕੇ ਪਰਿਵਾਰ ਤੋਂ, ਹੈ
1: ਹਾਂ,
0: ਨਾ?
1: ਬਿਸਕਿਟ
0: ਵਾਲੇ
1: ਭੁੱਲ ਸਕਦੇ ਹਾਂ,
0: ਪੇਕੇ ਪਰਿਵਾਰ ਤੋਂ ਸਾਡਾ ਭਰਾ ਜਿਹੜੇ, ਹੈ ਨਾ, ਸਮਾਨ ਸੰਧਾਰਾ ਲੈ ਕੇ ਆਉਂਦੇ
1: ਸਹੀ
0: ਨੇ,
1: ਗੱਲ ਹੈ।
0: ਤੇ ਇਹ ਚੀਜ਼ਾਂ ਦੇਖੋ ਹੈਗੀਆਂ। ਹੁਣ ਗੱਲ ਇਹ ਤਾਂ ਵੈਸੇ ਬਹੁਤ ਕੀ ਕਹਿੰਦੇ ਨੇ, ਆਪਾਂ ਸੌਣ ਦੀ ਗੱਲ ਕਰ ਰਹੇ ਹਾਂ ਜਾਂ ਮੀਂਹ ਮੀਨਸ ਸੌਣ ਦੇ
1: ਹਾਂਜੀ
0: ਮਹੀਨੇ ਦੀ ਗੱਲ ਕਰ ਰਹੇ ਹਾਂ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸੌਣ ਦੇ ਵਿੱਚ। ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਮਹੀਨਾ ਸ਼ੁਰੂ ਹੁੰਦਾ ਤਾਂ ਬੜੀ ਖੁਸ਼ੀਆਂ ਖੇੜੇ ਲੈ ਕੇ ਆਉਂਦਾ, ਤੇ ਅਸੀਂ ਇਹ ਉਮੀਦ ਕਰਦੇ ਕਿ ਸਾਡੇ ਸਾਰੀਆਂ ਘਰਾਂ ਦੇ ਵਿੱਚ ਜੋ ਇਸ ਸਮੇਂ ਸਰੋਤੇ ਸੁਣ ਰਹੇ ਨੇ, ਨਹੀਂ ਵੀ ਸੁਣ ਰਹੇ ਪ੍ਰੋਗਰਾਮ, ਤੇ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਕੋਈ ਵੀ ਤਿਉਹਾਰ ਕੋਈ ਵੀ ਮੌਸਮ ਆਉਂਦਾ ਤਾਂ ਇਹ ਚੀਜ਼ ਅਸੀਂ ਉਮੀਦ ਕਰਦੇ
1: ਹਾਂਜੀ
0: ਹੁੰਦੇ ਹਾਂ।
1: ਹਾਂਜੀ,
0: ਸੋ ਹੁਣ ਦੇਖੋ ਜੋਤੀ, ਸਮਾਂ ਆਪਣੇ ਕੋਲ ਬਹੁਤ ਥੋੜਾ ਹੈ, ਤੇ ਆਪਾਂ ਆਗਿਆ ਲੈ ਲਈਏ,
1: ਲੈ ਲੈਂਦੇ ਹਾਂ,
0: ਹੈ ਨਾ? ਤੇ ਚਲੋ ਜੀ, ਫਿਰ ਲਈਏ ਆਪਾਂ ਆਗਿਆ,
1: ਹਾਂਜੀ,
0: ਮੈਨੂੰ ਸੀਮਾ ਮਹਿਰਾ ਨੂੰ,
1: ਮੈਨੂੰ ਜੋਤੀ ਨੂੰ,
0: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 1:09:15 ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇ ਕਰਾਂਗੇ ਪਰਦੇਸੀ ਖ਼ਬਰਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

नमस्कार, ए आकाशवाणी है। हुण तुसी चंचल शर्मा तो प्रदेशक खबरां सुनो। प्रधानमंत्री नरेंद्र मोदी ने ऐलान किया है कि केंद्र सरकार नीट परीक्षा प्रश्न पत्र लीक मामले में शामिल लोगों नूं जल्द ते सख्त सज़ा यकीनी बनाने लई फास्ट ट्रैक अदालतां स्थापित करेगी। उन्होंने विद्यार्थियों के भविष्य की रक्षा को सरकार की सब तो वड्डी तरजीह करार दिता है। एक सोशल मीडिया पोस्ट में प्रधानमंत्री मोदी ने कहा कि देश के नौजवानों की भलाई ते भविष्य सब तो महत्वपूर्ण ने। प्रधानमंत्री का यह बयान नीट परीक्षा प्रश्न पत्र लीक को लेकर दिल्ली के जंतर मंत्र विखे चल रहे विद्यार्थियों के विरोध प्रदर्शनों के दौरान आया है। श्री मोदी ने कहा कि उन्होंने संबंधित अधिकारियों ਨੂੰ ਇਸ ਸਬੰਧ ਵਿੱਚ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਉਪਰਾਲਿਆਂ ਤਹਿਤ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਬੀਤੇ ਦਿਨੀ ਮੋਗਾ ਜ਼ਿਲ੍ਹੇ 'ਚ 105 ਕਰੋੜ 49 ਲੱਖ ਰੁਪਏ ਦੀ ਸਿੰਚਾਈ ਪ੍ਰੋਜੈਕਟ ਲੋਕ ਅਰਪਿਤ ਕੀਤੇ। ਇਹਨਾਂ ਵਿੱਚ ਮੁੱਖ ਤੌਰ 'ਤੇ ਮੋਗਾ, ਬਾਘਾਪੁਰਾਣਾ ਅਤੇ ਧਰਮਕੋਟ ਹਲਕੇ 'ਚ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸੂਇਆਂ, ਰਜਪਾਇਆਂ ਅਤੇ ਕੰਕਰੀਟ ਲਾਈਨਿੰਗ, ਜ਼ਮੀਨਦੋਜ਼ ਪਾਈਪਾਂ ਰਾਹੀਂ ਸਿੰਚਾਈ ਦੇ ਪ੍ਰੋਜੈਕਟ ਮੁੱਖ ਰੂਪ 'ਚ ਸ਼ਾਮਲ ਨੇ। ਉਹਨਾਂ ਚੰਡਿਆਣਾ, ਸੁਖਾਨੰਦ ਅਤੇ ਨੂਰਪੁਰ ਹਕੀਮਾ ਵਿਖੇ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹਨਾਂ ਪ੍ਰੋਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਕਰੀਬ 94 ਪਿੰਡਾਂ ਨੂੰ ਫਾਇਦਾ ਹੋਏਗਾ, ਜਿਨ੍ਹਾਂ ਦਾ 20,085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਏਗਾ। ਪੰਜਾਬ ਦੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਪਾਰਦਰਸ਼ੀ ਅਤੇ ਸੁਰੱਖਿਅਤ ਡਿਜੀਟਲ ਸ਼ਾਸਨ ਯਕੀਨੀ ਬਣਾਉਣ ਦੇ ਮੱਦੇਨਜ਼ਰ ਸੂਬੇ ਦੇ ਸਮੂਹ ਸਰਕਾਰੀ ਵਿਭਾਗਾਂ 'ਚ ਪੁਖਤਾ ਡੇਟਾ ਸੁਰੱਖਿਆ ਪ੍ਰਣਾਲੀ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸੂਬੇ ਦੇ ਡੇਟਾ ਲਈ ਸਾਈਬਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਵਿਸ਼ੇ ਸਬੰਧੀ ਸੂਬਾ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਤਕਨਾਲੋਜੀ ਜਿੱਥੇ ਬੇਅੰਤ ਫਾਇਦਾ ਪ੍ਰਦਾਨ ਕਰਦੀ ਹੈ, ਉੱਥੇ ਇਸ ਨਾਲ ਜੁੜੇ ਗੰਭੀਰ ਖਤਰਿਆਂ ਦੇ ਮੱਦੇਨਜ਼ਰ ਡੇਟਾ ਦਾ ਸਮਝਦਾਰੀ ਨਾਲ ਪ੍ਰਬੰਧਨ ਕਰਨਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਡਾਟਾ ਹੁਣ ਇੱਕ ਨਵੀਂ ਜਨਤਕ ਸੰਪਤੀ ਹੈ ਅਤੇ ਨਾਗਰਿਕਾਂ ਦੇ ਰਿਕਾਰਡ ਅਤੇ ਸਰਕਾਰੀ ਡੇਟਾਬੇਸ ਦੀ ਸੁਰੱਖਿਆ ਡਿਜੀਟਲ ਸ਼ਾਸਨ 'ਚ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਬੁਨਿਆਦੀ ਜ਼ਰੂਰਤ ਹੈ। ਪੰਜਾਬ ਸਮਾਜਿਕ ਭਲਾਈ ਯੋਜਨਾਵਾਂ, ਜ਼ਮੀਨੀ ਰਿਕਾਰਡ ਅਤੇ ਨਾਗਰਿਕ ਸੇਵਾਵਾਂ ਸਮੇਤ ਵੱਖ ਵੱਖ ਖੇਤਰਾਂ 'ਚ ਆਪਣਾ ਡਿਜੀਟਲ ਦਾਇਰਾ ਵਧਾ ਰਿਹਾ। ਮੰਤਰੀ ਨੇ ਸਾਈਬਰ ਸੁਰੱਖਿਆ ਪ੍ਰੋਟੋਕਾਲ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਿਸੇ ਵੀ ਉਪਾਅ ਲਈ ਸੂਬਾ ਸਰਕਾਰ ਅਤੇ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਸੰਕਲਪ ਢਾਂਚਿਆਂ ਦੇ ਮੁਤਾਬਕ ਕਰਵਾਈ ਗਈ, ਜਿਸ ਦਾ ਉਦੇਸ਼ ਸੂਬਾ ਪੱਧਰ ਤੇ ਸਾਈਬਰ ਸੁਰੱਖਿਆ ਦੀ ਤਿਆਰੀ ਦਾ ਮੁਲਾਂਕਣ ਕਰਨਾ, ਅਹਿਮ ਡੇਟਾ ਸੰਪਤੀਆਂ ਦੀ ਪਛਾਣ ਕਰਨਾ ਤੇ ਆਉਂਦੇ ਕੌਮੀ ਵਿਭਾਗੀ ਸੰਮੇਲਨ ਵਾਸਤੇ ਸਿਫਾਰਸ਼ਾਂ ਤਿਆਰ ਕਰਨਾ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਆਬਕਾਰੀ ਵਿਭਾਗ ਵਿਖੇ ਤੈਨਾਤ ਸੀਨੀਅਰ ਸਹਾਇਕ ਸਤਨਾਮ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਪਿੰਡ ਨਾਗਰਾ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਰੈਸਟੋਰੈਂਟ ਲਈ L5B ਲਾਇਸੈਂਸ ਵਾਸਤੇ ਆਨਲਾਈਨ ਅਰਜ਼ੀ ਦਿੱਤੀ ਸੀ। ਇਸ ਦੌਰਾਨ ਮੁਲਜ਼ਮ ਸੀਨੀਅਰ ਸਹਾਇਕ ਨੇ ਕਥਿਤ ਤੌਰ ਤੇ ਸ਼ਿਕਾਇਤਕਰਤਾ ਤੋਂ ਲਾਇਸੈਂਸ ਜਾਰੀ ਕਰਨ ਲਈ 5,000 ਰੁਪਏ ਦੀ ਰਿਸ਼ਵਤ ਮੰਗੀ ਤੇ ਪ੍ਰਾਪਤ ਵੀ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਤੇ ਇਸ ਤੇ ਕਾਰਵਾਈ ਕਰਦਿਆਂ ਬਿਊਰੋ ਦੀ ਟੀਮ ਨੇ ਮੁਲਜ਼ਮ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀਣ ਤਹਿਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਾਕਟਰ ਪੱਲਵੀ ਨੇ ਪੰਚਾਇਤ ਨੁਮਾਇੰਦਿਆਂ ਨੂੰ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀਣ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ

0: ਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਚ ਅਮਲ ਲਿਆਉਣ ਵਿੱਚ ਪ੍ਰੇਰਿਤ ਕੀਤਾ। ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਹੈ। 1927 ਵਿੱਚ ਇਸੇ ਦਿਨ ਦੇਸ਼ ਦਾ ਪਹਿਲਾ ਰੇਡੀਓ ਪ੍ਰਸਾਰਣ ਮੁੰਬਈ ਤੋਂ ਸ਼ੁਰੂ ਹੋਇਆ ਸੀ। ਬਾਅਦ ਵਿੱਚ 1936 'ਚ ਆਲ ਇੰਡੀਆ ਰੇਡੀਓ ਦੀ ਸਥਾਪਨਾ ਹੋਈ ਅਤੇ 1956 'ਚ ਇਸ ਦਾ ਨਾਂ ਬਦਲ ਕੇ ਆਕਾਸ਼ਵਾਣੀ ਰੱਖਿਆ ਗਿਆ। ਇਸ ਤੋਂ ਬਾਅਦ 1957 'ਚ ਪ੍ਰਸਿੱਧ ਫਿਲਮ ਸੰਗੀਤ ਦੇ ਨਾਲ ਵਿਵਿਧ ਭਾਰਤੀ ਸੇਵਾ ਦੀ ਸ਼ੁਰੂਆਤ ਹੋਈ। ਅੱਜ ਵੀ ਬਹੁਜਨ ਹਿਤਾਏ ਬਹੁਜਨ ਸੁਖਾਏ ਦੇ ਆਦਰਸ਼ਵਾਕ ਨਾਲ ਸੂਚਨਾ ਸਿੱਖਿਆ ਤੇ ਮਨੋਰੰਜਨ ਦੇ ਖੇਤਰਾਂ 'ਚ ਆਕਾਸ਼ਵਾਣੀ ਦੀਆਂ ਸੇਵਾਵਾਂ ਲਗਾਤਾਰ ਜਾਰੀ ਨੇ। ਮੌਸਮ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤੇ ਪੱਛਮੀ ਰਾਜਸਥਾਨ 'ਚ ਐਤਵਾਰ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਜਲੰਧਰ, ਗੁਰਦਾਸਪੁਰ ਸਮੇਤ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਮੀਂਹ ਪੈ ਰਿਹਾ ਹੈ। ਉਧਰ ਅੰਮ੍ਰਿਤਸਰ ਦੇ ਪਿੰਡ ਗੱਗੋ ਮਾਹਲ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਸੜਕਾਂ ਤੇ ਖੇਤਾਂ 'ਚ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰਨ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਝੋਨੇ ਦੀਆਂ ਫਸਲਾਂ ਵੀ ਪਾਣੀ ਹੇਠ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਖਤਰਾ ਪੈਦਾ ਹੋ ਗਿਆ। ਉਧਰ ਜੰਮੂ ਕਸ਼ਮੀਰ 'ਚ ਲਗਾਤਾਰ ਮੀਂਹ ਨਾਲ 250 ਕਿਲੋਮੀਟਰ ਲੰਮਾ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੰਬਰ 44 ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਸ੍ਰੋਤਿਓ, ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਮਾਫ ਕਰਨਾ, ਕਿਉਂਕਿ ਪਹਿਲਾਂ ਪ੍ਰੋਗਰਾਮ ਦਾ ਨਾਮ ਹੈਲੋ ਫਰਮਾਇਸ਼ ਸੀ ਅਤੇ ਹੁਣ ਜਿਹੜਾ ਜ਼ੁਬਾਨ 'ਤੇ ਨਾ ਉਹੀ ਨਾਮ ਚੜਿਆ ਹੋਇਆ। ਹੁਣ ਪ੍ਰੋਗਰਾਮ ਦਾ ਨਾਮ ਟੈਲੀਫੋਨ ਮਿਲਾਓ ਜੀ ਹੋ ਚੁੱਕਿਆ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਨਮਸਕਾਰ। ਅਤੇ ਸਰੋਤੇ, ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164-22-40-331 'ਤੇ ਜੁੜ ਜਾਣਾ ਆਕਾਸ਼ਵਾਣੀ FM ਬਠਿੰਡਾ ਦੇ ਨਾਲ, ਅਤੇ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕਦੇ ਹੋ ਸਾਡੇ ਨਾਲ ਜੁੜ ਕੇ। ਅਤੇ ਲਓ ਜੀ, ਫਿਰ ਇੰਤਜ਼ਾਰ ਸਾਨੂੰ ਸਾਡੇ ਸਰੋਤਿਆਂ ਦਾ।

0: ਜੀ ਡਾਇਲ ਹੋ ਚੁੱਕਿਆ ਸਾਡੇ ਸਟੂਡੀਓ ਦਾ ਨੰਬਰ 0164-2240-331 ਤੇ ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਕਰਦੇ ਉਹਨਾਂ ਨਾਲ ਗੱਲ। ਹੈਲੋ
1: ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਮੈਡਮ ਜੀ, ਮੈਂ ਹੰਸਾ ਸਿੰਘ, ਟੇਲਰ ਮਾਟ, ਤਪਾ ਮੰਡੀ, ਜ਼ਿਲ੍ਹਾ ਬਰਨਾਲਾ ਜੀ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਸ਼ੁਕਰੀਆ ਮੈਡਮ ਜੀ, ਧੰਨਵਾਦ ਜੀ, ਤੁਹਾਡੇ ਪ੍ਰੋਗਰਾਮ ਸੁਣਦੇ ਰਹਿੰਦੇ ਜੀ, ਬਹੁਤ ਵਧੀਆ ਲੱਗਦੇ। ਪਰ ਅਸੀਂ ਪਹਿਲਾਂ ਨਵੇਂ ਦੋਸਤ ਆ ਜਿਹੜਾ, ਉਹਨਾਂ ਨੂੰ ਮੌਕਾ ਦਿੰਦੇ, ਪਰ ਅਸੀਂ 2 ਸਾਲ ਬਾਅਦ ਕੌਲ ਆਈ ਹੈ ਜੀ।
0: ਅੱਛਾ, ਇੰਨਾ ਵੀ ਵਖਵਾ ਨਾ ਪਾਇਆ ਕਰੋ 2 ਸਾਲ ਦਾ। ਚਲੋ ਹੁਣ ਮੈਨੂੰ ਗੀਤ ਦੱਸ ਦੋ, ਗੀਤ ਕਿਹੜਾ ਸੁਣੋਗੇ?
1: ਟਾਈਮ ਨਹੀਂ ਫਿਰ ਤੁਸੀਂ ਸੁਣਾ ਦਿਓ ਜੀ ਕੋਈ।
0: ਠੀਕ ਹੈ ਜੀ, ਕਾਲ ਕਰਨ ਦੇ ਲਈ ਧੰਨਵਾਦ, ਤੁਹਾਡੇ ਲਈ ਗੀਤ ਆ ਰਿਹਾ।
1: ਸ਼ੁਕਰੀਆ ਭੈਣ, ਧੰਨਵਾਦ
0: ਜੀ।

0: ਜਿਸ ਰੋਤੇ ਹੋ ਤੁਸੀਂ ਵੀ ਡਾਇਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ 0664-22-43-331। ਅਤੇ ਲਓ ਜੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ ਅਤੇ ਸਾਨੂੰ ਦੱਸਣੀ ਹੈ ਆਪਣੀ ਪਸੰਦ ਹਿੰਦੀ ਫਿਲਮੀ ਗੀਤ ਦੀ, ਅਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ, ਤੁਹਾਡੀ ਪਸੰਦ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਲਓ ਜੀ ਫਿਰ ਅਗਲੇ ਸਰੋਤਾ ਪਹੁੰਚ ਚੁੱਕੇ ਨੇ ਆਪਣੀ ਫਰਮਾਇਸ਼ ਪੂਰੀ ਕਰਾਉਣ ਦੇ ਲਈ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਭੈਣ ਜੀ, ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲਬਾਈ ਤੋਂ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਸ਼ੁਕਰੀਆ ਜੀ, ਧੰਨਵਾਦ ਭੈਣ ਜੀ। ਐਂ ਕਰੋ, ਆਈ ਹੋਈ ਲਵਾ ਕਰੋ, ਸਾਡੇ ਤਾਂ ਮੈਸੇਜ ਹੀ ਨੀ, ਕੋਈ ਲਿਸੇ ਹੋ ਗਏ, ਵੈਸੇ ਹੀ ਨੀ ਪੜੇ ਸਾਡੇ।
0: ਕੀ ਕਹਿ ਰਹੇ ਤੁਸੀਂ?
1: ਮੈਂ ਦੁਪਹਿਰ ਵਾਲੇ ਪ੍ਰੋਗਰਾਮ ਚ ਆਇਆ ਕਰੋ, ਮੈਸੇਜ ਨੂੰ ਤੁਸੀਂ ਪੜਿਆ ਕਰੋ, ਸਾਡੇ ਤਾਂ ਮੈਸੇਜ ਹੀ ਨੀ ਪੜੇ, ਇੱਦਾਂ ਮੈਸੇਜ ਹੀ ਸਾਡੇ ਨੀ ਆ ਰਹੇ ਕੋਈ ਵੀ।
0: ਨਹੀਂ ਨਹੀਂ ਆਉਂਦੇ ਆ, ਜਦੋਂ ਆਪਾਂ ਸੁਰੇਲੀ ਦੁਪਹਿਰ ਤਾਂ ਹੁਣ ਖਤਮ ਤਾਂ ਹੀ ਹੋ ਗਿਆ ਨਾ ਪ੍ਰੋਗਰਾਮ, ਉਹਦੇ ਵਿੱਚ
1: ਪੜੇ ਤਾਂ ਹੋ ਗਿਆ, ਪਤਾ ਕੀ ਨਵਾਂ ਪੜਾਣਾ ਗਾ ਜੀ, ਬਸ 2 ਹਫ਼ਤੇ ਪੜ ਕੇ ਗੀਤ ਚਲਾ ਦਿੰਦਾ ਲੰਮੇ।
0: ਥੋੜਾ ਜਿਹਾ ਨਾ ਟ੍ਰੇਨਿੰਗ, ਅੰਡਰ ਟ੍ਰੇਨਿੰਗ ਦੇ ਨਾ ਥੋੜਾ ਜਿਹਾ ਹਲਾ, ਹੌਲੀ ਹੌਲੀ ਹਿਸਾਬ ਆ ਜਾਊਗਾ ਉਹਨਾਂ ਨੂੰ ਵੀ।
1: ਹਾਂਜੀ, ਉਹਨਾਂ ਟ੍ਰੇਨਿੰਗ ਰੂਮ ਚੰਗੀ ਤਰ੍ਹਾਂ ਦਿਓ ਜੀ, ਉਹ ਤਾਂ ਮੈਸੇਜ ਨਹੀਂ ਪੜਦੇ, ਜਮਾ ਇਸ ਦਾ ਟਾਈਮ ਨਹੀਂ ਹੋਊਗਾ।
0: ਪੜਨਗੇ ਹਲੇ, ਅੰਡਰ ਟ੍ਰੇਨਿੰਗ ਨੇ, ਥੋੜਾ ਟਾਈਮ ਲੱਗਦਾ ਹੁੰਦਾ। ਠੀਕ ਹੈ,
1: ਹਾਂਜੀ, ਉਹ ਤਾਂ ਠੀਕ ਹੈ, ਕੋਈ ਤਾਂ ਗਾਣੇ ਵਾਲੇ ਲੰਮੇ ਚੱਲ ਰਹੀ, ਇੰਨਾ ਧਿਆਨ ਰੱਖਿਆ ਕਰੋ।
0: ਕੋਈ ਗੱਲ ਨਹੀਂ, ਤੇ ਤੁਸੀਂ ਇਹ ਦੱਸੋ ਗੀਤ ਕਿਹੜਾ ਸੁਣੋਗੇ?
1: ਗੀਤ ਭੈਣ ਜੀ ਸੁਣਾ ਦਿਓ, ਅੱਜ ਸਰਜਨ ਫਿਲਮ ਦਾ ਆਪਣਾ ਲਤਾ ਜੀ ਤੇ ਮਮਤਰਪੀ ਦੀ ਆਵਾਜ਼ ਚ ਹੈ ਜੀ, ਦੱਪਲੀ ਵਾਲੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ। ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ, ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ।
1: ਸ਼ੁਕਰੀਆ, ਮਿਹਰਬਾਨੀ ਭੈਣ ਜੀ।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼, ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

0: ਜੀ ਸਰੋਤਿਓ, ਸਮਾਂ ਤੁਹਾਨੂੰ ਦੱਸਦੀ ਹਾਂ 1:32 ਦਾ ਹੋ ਚੁੱਕਾ ਹੈ ਅਤੇ ਪ੍ਰੋਗਰਾਮ ਹੈ ਜੀ ਟੈਲੀਫੋਨ ਮਿਲਾਓ। ਜੀ ਟੈਲੀਫੋਨ ਮਿਲਾਉਣਾ ਤੁਸੀਂ 0664-2240-331 ਅਤੇ ਲਓ ਜੀ ਫਿਰ ਇਹੀ ਨੰਬਰ ਡਾਇਲ ਕਰਦੇ ਨੇ ਸਾਡੇ ਸਰੋਤੇ ਅਤੇ ਜੁੜ ਜਾਂਦੇ ਨੇ ਆਕਾਸ਼ਵਾਣੀ ਬਠਿੰਡਾ ਦੇ ਨਾਲ ਅਤੇ ਅਗਲੇ ਸਰੋਤਿਆਂ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਨਮਸਕਾਰ ਭੈਣ ਜੀ, ਸੀਮਾ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ, ਬਹੁਤ ਹੀ ਪਿਆਰ ਸਤਿਕਾਰ ਭਰੀ ਸਾਡੇ ਸਾਰਿਆਂ ਵੱਲੋਂ ਵੀ ਨਮਸਕਾਰ। ਤੇ ਇੱਕ ਤਾਂ ਤੁਸੀਂ ਆਪਣਾ ਨਾਮ ਦੱਸੋ ਤੇ ਇੱਕ ਪਿੰਡ ਦਾ ਨਾਮ ਦੱਸ ਦਿਓ।
1: ਜੀ, ਮੈਂ ਭੈਣ ਜੀ ਭੋਲਾ ਸਿੰਘ ਸਿੱਧੂ, ਪਿੰਡ ਬੜਿੰਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਬੋਲਦਾ ਜੀ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਭੈਣ ਜੀ, ਤੁਹਾਡਾ ਬਹੁਤ ਹੀ ਬਹੁਤ ਸਵਾਗਤ ਹੈ ਤੇ ਅੱਜ ਆਈ ਹੈ ਬੇਟੀ ਜੋਤੀ, ਇਹਦਾ ਨਾਮ ਤੁਹਾਡੇ ਨਾਲ, ਇਹਨਾਂ ਦੀ ਆਵਾਜ਼
0: ਹਾਂਜੀ
1: ਵਧੀਆ ਹੈ।
0: ਨਵੇਂ, ਹਾਂਜੀ ਹਾਂਜੀ ਹਾਂਜੀ,
1: ਇਹਨਾਂ ਨੇ
0: ਟ੍ਰੇਨਿੰਗ,
1: ਸਭ ਤੋਂ ਤਾਲ ਬੁਲਾ ਦੇ ਮੇਰੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਡੇ ਵੀ ਕਬੂਲ ਹੋ ਗਈ ਹੈ। ਤੇ ਅੱਛਾ, ਮੈਨੂੰ ਗੀਤ ਦੱਸ ਦੋ, ਗੀਤ ਕਿਹੜਾ ਸੁਣਨਾ ਹੈ?
1: ਹੈਲੋ ਭੈਣ ਜੀ, ਹੈ ਨਾ ਆਇਆ ਸਾਵਣ ਜੋ ਕੇ ਦਾ ਟਾਈਟਲ ਸੌਂਗ ਸੁਣਾ ਦਿਓ ਭੈਣ ਜੀ।
0: ਠੀਕ ਹੈ ਜੀ, ਸੁਣਾ ਰਹੇ ਤੁਹਾਨੂੰ ਫਿਲਮ ਆਇਆ ਸਾਵਣ ਝੂਮ ਕੇ ਵਿੱਚੋਂ ਗੀਤ। ਕਾਲ ਕਰਨ ਦੇ ਲਈ ਧੰਨਵਾਦ।
1: ਧੰਨਵਾਦ ਭੈਣ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।

0: जी बिल्कुल आ चुका है जी सावन झूम के, ते हुने हुने खबर मिल चुकी है कि बठिंडा दे विच मीह पैना शुरू हो गया। किसे किसे मतलब देखो ये है कि किते पै रहा किते नहीं पै रहा, सारे बठिंडे विच नहीं मीह पै रहा। चलो बाकी राहत जरूर मिलेगी, बठिंडे दे विच एक बारी मीह पै जाए तां किते भी पै जाए ठंडक हो जाती है। ते लो जी फिर नाल नाल स्रोते भी साढ़े नाल जुड़ रहे ने आकाशवाणी FM बठिंडा ਦੇ ਨਾਲ, ਤੇ ਆਪਣੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਕਰਵਾ ਰਹੇ ਹਾਂ, ਤੇ ਅਗਲੇ ਸਰੋਤਾਂ ਨਾਲ ਅਸੀਂ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਪਰਮਜੀਤ ਕੌਰ ਮੈਡਮ, ਬਠਿੰਡਾ ਤੋਂ ਬੋਲਦੇ ਹਾਂ।
0: ਬਠਿੰਡਾ ਤੋਂ ਬੋਲਦੇ ਹੋ ਪਰਮਜੀਤ, ਸਵਾਗਤ ਹੈ ਤੁਹਾਡਾ
1: ਹਾਂਜੀ,
0: ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ।
0: ਪੈ ਗਿਆ ਮੀਂਹ?
1: ਬਿਲਕੁਲ, ਹਾਂਜੀ, ਪਈ ਹੁੰਦਾ ਮੈਡਮ, ਥੋੜਾ ਥੋੜਾ ਪੈ ਰਿਹਾ
0: ਅਸੀਂ ਪਵਾ ਤਾ
1: ਜ਼ਿਆਦੇ।
0: ਫਿਰ ਹੈ
1: ਹਾਂ, ਫਿਰ ਜ਼ਿਆਦਾ ਪੈਣ ਤਾਂ ਫਿਰ ਕਹਿ ਦਿੰਦੇ ਪਾਣੀ ਖੜ ਗਿਆ
0: ਖੜ
1: ਬਠਿੰਡੇ ਦੇ,
0: ਗਿਆ ਇਹ ਤਾਂ ਫਿਰ ਹੈ ਦਿੱਕਤ ਬਠਿੰਡੇ ਦੀ, ਹੈ ਨਾ।
1: ਧਿਆਨ ਰੱਖਣਾ ਪੈਂਦਾ ਨਾ ਜੀ।
0: ਕਿੰਨਾ ਕੁ ਪੈ ਰਿਹਾ ਮੀਂਹ? ਇਸ ਤਾਂ ਅੰਦਰ ਬੈਠੇ ਸਾਨੂੰ ਤਾਂ ਪਤਾ ਨਹੀਂ ਲੱਗ
1: ਇਹ
0: ਰਿਹਾ।
1: ਥੋੜਾ ਥੋੜਾ ਹੀ ਹੈ ਮੈਡਮ,
0: ਥੋੜਾ,
1: ਬੱਦਲ ਤਾਂ ਬਹੁਤ ਪੈ ਰਿਹਾ। ਹਾਂ, ਵੈਸੇ ਦੇਖੋ ਸ਼ਾਇਦ ਪੈ ਜੇ।
0: ਚਲੋ,
1: ਹਾਂਜੀ,
0: ਤੇ
1: ਠੰਡੀ ਹਵਾ ਆਉਣ ਲੱਗ ਗਈ ਜੀ।
0: ਚਲੋ ਵਧੀਆ ਗੱਲ ਹੈ, ਤੁਹਾਡੀ ਰਾਹਤ ਮਿਲ ਗਈ ਹੈ ਨਾ ਗਰਮੀ
1: ਹਾਂਜੀ
0: ਤੋਂ।
1: ਹਾਂਜੀ, ਹਾਂ, ਗਰਮੀ ਬਹੁਤ ਜ਼ਿਆਦਾ ਹੋਈ ਪਈ
0: ਜੀ, ਤੇ ਹੁਣ ਦੱਸੋ ਗੀਤ ਕਿਹੜਾ ਸੁਣਾਉਣੀ ਹੈ ਤੁਹਾਨੂੰ?
1: ਮੈਡਮ, ਮਿਲਨ ਫਿਲਮ ਦਾ ਸੁਣਾ ਦਿਓ, ਸਾਵਨ ਕਾ ਮਹੀਨਾ,
0: ਜੀ
1: ਸਾਵਨ ਕਰੇ ਸਾ। ਹਾਂਜੀ
0: ਓਕੇ ਜੀ, ਤੁਹਾਡੇ ਲਈ ਗੀਤ ਦੀ ਫਰਮਾਇਸ਼
1: ਹਾਂਜੀ,
0: ਪੂਰੀ ਕਰਦੇ ਹਾਂ, ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾ ਕੇ ਕਾਲ ਕਰਨ ਦੇ ਲਈ
1: ਓਕੇ,
0: ਧੰਨਵਾਦ।
1: ਸ਼ੁਕਰੀਆ।
2: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚੱਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।

0: ਸਰੋਤਿਓ ਕਹਿੰਦੇ ਹੁੰਦੇ ਨੇ ਕਿ ਜੇ ਜਾਂ ਮੌਸਮ ਹੋਵੇ ਆਪਣਾ ਦਿਲ ਵੀ ਉਦਾਂ ਦਾ ਹੀ ਬਣ ਜਾਂਦਾ, ਤੇ ਹੁਣ ਕਿਉਂਕਿ ਕਈ ਕਈ ਜਗ੍ਹਾ ਤੇ ਮੀਂਹ ਪੈ ਰਿਹਾ ਜਾਂ ਸੌਣ ਦਾ ਮਹੀਨਾ ਲੱਗਿਆ ਹੋਇਆ, ਜਿੱਥੇ ਮੀਂਹ ਨਹੀਂ ਪੈ ਰਿਹਾ ਲੋਕੀ ਫਰਿਆਦ ਕਰ ਰਹੇ ਨੇ ਕਿ ਮੀਂਹ ਆ ਜਾਵੇ। ਸੋ ਉਸੇ ਤਰ੍ਹਾਂ ਦੇ ਹੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਸਾਡੇ ਸਰੋਤੇ ਕਰ ਰਹੇ ਨੇ, ਤੇ ਲਓ ਜੀ ਫਿਰ ਅਗਲੇ ਸਰੋਤੇ ਜੋ ਸਾਡੇ ਨਾਲ ਬਣੇ ਹੋਏ ਨੇ, ਪੁੱਛਦੇ ਆ ਉਹਨਾਂ ਦੀ ਫਰਮਾਇਸ਼ ਤੇ ਦੇਖਦੇ ਆ ਕਿ ਉਹ ਕਿਹੜੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਹੈਲੋ,
1: ਹੈਲੋ ਮਾਧਵੀ, ਨਮਸਕਾਰ।
0: ਨਮਸਕਾਰ ਜੀ, ਨਾਮ ਦੱਸਿਓ
1: ਹੈਲੋ,
0: ਆਪਣਾ।
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਜੀ ਸੰਗਰੂਰ ਕੋਲ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਸ਼ੁਕਰੀਆ ਮਾਧਵੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਤੁਹਾਡਾ ਹੀ ਬਹੁਤ ਬਹੁਤ ਸਵਾਗਤ।
0: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
1: ਹਾਂਜੀ, ਮੀਂਹ ਨੂੰ ਭੇਜ ਦੋ ਜੀ,
0: ਮੀਂਹ ਭੇਜ ਦੀਏ, ਕੋਈ ਨਹੀਂ ਭੇਜਿਆ ਹੋਇਆ,
1: ਗਰਮੀ
0: ਪਹੁੰਚ ਜੂਗਾ ਥੋੜੀ ਦੇਰ ਚ, ਚੱਲਿਆ ਵੇ ਇੱਥੋਂ।
1: ਬਸ ਧੰਨਵਾਦ ਜੀ, ਗਰਮੀ ਬਾਹਲੀ ਹੋ ਰਹੀ ਹੈ ਮੈਡਮ।
0: ਹਾਂ ਫਿਰ ਗਰਮੀ ਤਾਂ ਹੋਊਗੀ ਹੁਣ ਦੇਖੋ, ਹੈ ਨਾ। ਗਰਮੀ ਦਾ ਮੀ ਗਰਮੀ ਇੰਨਾ ਦਿਨ ਗਰਮੀ ਚ ਕਹਿੰਦੇ ਹੁੰਦੇ ਗਰਮੀ ਨਾ ਪਈ ਤਾਂ ਫਿਰ ਯਾਦ ਕੌਣ ਕਰੂਗਾ।
1: ਹਾਂਜੀ ਹਾਂ, ਇਹ ਤਾਂ ਹੈ
0: ਤੇ
1: ਮੈਡਮ।
0: ਦੱਸੋ ਗੀਤ ਕਿਹੜਾ ਸੁਣਨਾ।
1: ਇਹ ਸਨਮ ਹਮ ਤੋ ਸਿਰਫ ਤੁਮਸੇ ਪਿਆਰ ਕਰਤੇ ਹੈਂ, ਇਹ ਗਾਣਾ ਲਾ ਦੋ ਜੀ, ਦੀਵਾਨਾ ਮੂਵੀ
0: ਠੀਕ
1: ਦਾ।
0: ਹੈ ਜੀ, ਦੀਵਾਨਾ ਫਿਲਮ ਚੋਂ ਇਹ ਗੀਤ ਤੁਹਾਡੇ ਲਈ ਪਲੇ ਕਰ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ।
1: ਠੀਕ ਮੈਡਮ, ਸ਼ੁਕਰੀਆ।

0: ਜਿਸਰੋ ਤੋਂ 1:52 ਮਿੰਟ ਦਾ ਸਮਾਂ ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਟੈਲੀਫੋਨ ਮਿਲਾ ਚੁੱਕੇ ਨੇ, ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ। ਹਾਂਜੀ ਭੈਣ ਸੀਮਾ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਹਾਂਜੀ, ਮੈਂ ਬਲਵਿੰਦਰ ਤਰਾ ਬੋਲ ਰਿਹਾ, ਪਿੰਡ ਮੋਰਦਲ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਛੋਟਾ ਜੀ।
0: ਤੇ ਆਪਣੀ ਫਰਮਾਇਸ਼ ਦੱਸੋ।
1: ਹਾਂਜੀ, ਮੂਵੀ ਹੈ ਜੀ ਬੰਜਾਰਨ, ਉਹਦਾ ਗੀਤ ਹੈ ਜੀ ਕਿ ਜੀਵਨ ਜਿਤਨੀ ਬਾਰ ਮਿਲੇ ਪਰ ਬਾਰ ਮੁਝੇ ਤੇਰਾ ਪਿਆਰ ਮਿਲੇ।
0: ਠੀਕ ਹੈ ਜੀ, ਪਲੇ ਕਰ ਰਹੇ ਹਾਂ ਤੁਹਾਡੇ ਲਈ ਗੀਤ। ਕਾਲ ਕਰਨ ਦੇ ਲਈ ਧੰਨਵਾਦ।
1: ਓਕੇ ਜੀ, ਧੰਨਵਾਦ ਜੀ।

0: ਜੀ ਪ੍ਰੋਗਰਾਮ ਦੇ ਵਿੱਚ ਆਖਰੀ ਸੋਤਾ ਨਾਲ ਜਲਦੀ ਨਾਲ ਗੱਲ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛ ਕੇ ਉਹਨਾਂ ਦਾ ਗੀਤ ਚਲਾਉਂਦੇ ਹਾਂ ਜੀ, ਕਰਦੇ ਉਹਨਾਂ ਨਾਲ ਗੱਲ। ਹੈਲੋ,
1: ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਹਰਪਾਲ ਗੱਲ ਮੱਲਾ ਨਾ, ਬੜਾ ਕੋਟਪੁਰਾ ਪਤਾ ਨਾ ਥੋੜਾ।
0: ਹਾਂਜੀ, ਜਲਦੀ
1: ਤੇ
0: ਨਾਲ ਫਰਮਾਇਸ਼ ਦੱਸ ਦਿਓ।
1: ਗੀਤ ਇਹ ਸੀਗਾ ਵੀ ਮੇਰਾ ਗਾਂ ਮੇਰਾ ਦੇਸ਼ ਫਿਲਮ ਦੇ ਵਿੱਚ ਨੰਦ ਬਖਸ਼ੀ ਤੇ ਬੋਲੋ ਤੇ ਲਕਸ਼ਮੀ ਕਾ ਬਿਹਤਰੀਨ ਮਿਊਜ਼ਿਕ ਦੇ ਵਿੱਚ ਵਧੀਆ ਪਿਆਰ ਨਾਲ ਗਾਇਆ ਮੰਨਦਾ ਕਿ ਲਤਾ ਮੰਗੇਸ਼ਕਰ ਨੇ ਕਹਿਤਾ ਇਹ ਸਾਵਨ ਕਿਆ ਕਰਤਾ ਹੈ।
0: ਜੀ ਲਓ ਜੀ, ਗੀਤ ਆ ਰਿਹਾ, ਕਾਲ ਕਰਨ ਦੇ ਲਈ ਧੰਨਵਾਦ।
1: ਬਹੁਤ ਬਹੁਤ

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ 1:59 ਤੇ 40 ਸਕਿੰਟ ਦਾ ਸਮਾਂ ਹੋ ਚੁੱਕਾ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਹੈ ਖਤਾ 'ਤੇ ਅਧਾਰਿਤ। ਵੈਸੇ ਹੁਣ ਸੁਰੀਲੀ ਦੁਪਹਿਰ ਜਿਹੜਾ ਹੈਗਾ, ਪਹਿਲਾਂ ਅਸੀਂ ਸਰੋਤਿਆਂ ਦੀ ਪਸੰਦ 'ਤੇ ਗੀਤ ਚਲਾਉਂਦੇ ਹੁੰਦੇ ਸੀ, ਟੈਲੀਫੋਨ ਲਾਈਨ 'ਤੇ ਵੀ ਲੈਂਦੇ ਸੀ ਸਰੋਤਿਆਂ ਨੂੰ, ਲਾਈਵ ਫੋਨ ਹੀ ਹੁੰਦਾ ਸੀ, ਪਰ ਹੁਣ ਇਹ ਪਰਮਾਨੈਂਟ ਹੀ ਖਤਾਂ 'ਤੇ ਅਤੇ ਵਟਸਐਪ ਮੈਸੇਜ 'ਤੇ ਇਹ ਪ੍ਰੋਗਰਾਮ ਕਰ ਦਿੱਤਾ ਗਿਆ। ਸੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਖਤ ਭੇਜ ਸਕਦੇ ਹੋ ਅਤੇ ਨਾਲ ਹੀ ਨਾਲ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਚੱਲਦੇ ਪ੍ਰੋਗਰਾਮ ਦੇ ਵਿੱਚ। ਅਤੇ ਵਟਸਐਪ ਮੈਸੇਜ ਕਰਨ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ, 7173 73 146। ਸੋ ਜੀ, ਇਸ ਨੰਬਰ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ। ਸੰਪਰਕ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਨੰਬਰ 'ਤੇ ਸਾਨੂੰ ਮੈਸੇਜ ਕਰਨਾ, ਆਪਣਾ ਨਾਮ ਪਤਾ ਭੇਜਣਾ ਅਤੇ ਨਾਲ ਹੀ ਨਾਲ ਆਪਣੀ ਫਰਮਾਇਸ਼ ਭੇਜਣੀ ਹੈ। ਅਤੇ ਫਰਮਾਇਸ਼ ਤੁਹਾਡੀ ਹੋਣੀ ਚਾਹੀਦੀ ਹੈ ਪੰਜਾਬੀ ਗੀਤਾਂ ਦੀ, ਚਾਹੇ ਉਹ ਫਿਲਮੀ ਗੀਤ ਹੋਣ ਅਤੇ ਚਾਹੇ ਗੈਰ ਫਿਲਮੀ। ਅਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬ ਵਾਲੇ ਪ੍ਰਗਟ ਸਿੰਘ ਰੂਪ ਅਤੇ ਰਾਮ ਸਿੰਘ ਗਾਮ ਕੈਰੂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਗੁਰਸ਼ਬਦ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਅਤੇ ਗੀਤਾ ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ ਅੰਜੂ ਨਾਰੰਗ ਅਤੇ ਮੋਹਿਤ ਨਾਰੰਗ ਗਿੱਦੜਬਾਹਾ ਤੋਂ ਮਨਜੀਤ ਨੇਜਾ ਪ੍ਰਵੀਨ ਤਨੇਜਾ ਪਾਇਲ ਅਤੇ ਬੇਬੀ ਹਿਨਾਸ਼ਾ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੂ ਡਾਕਟਰ ਅਮਨਦੀਪ ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ ਬਿੱਠਾ ਬਜਾਜ ਦੇ ਸਾਹਿਲ ਪਿੰਡ ਤੇਜਾ ਮੋੜੀ ਤੋਂ ਹਰਬੰਸ ਸਿੰਘ ਬੰਸੀ ਲਾਲ ਸੰਧੂ ਇਹਨਾਂ ਦਾ ਪੋਤਰਾ ਜੀ ਕਬੀਰ ਸੰਧੂ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਮਾਨ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਮਾਨ ਕੇ ਐਸ ਮਾਨ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਬਿਰਕ ਜੈਤੇਗ ਬਿਰਕ ਅਤੇ ਮੀਕਾ ਬਿਰਕ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਵਲੀਆ ਤੋਂ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਉਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੁਬੀਹਾ ਨਿਵਾਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ ਕਰਨਵੀਰ ਹਾਊਸ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚ ਕੈਂਚੇ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਤੇ ਅਭਿਜੋਤ ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਅਤੇ ਦੀਪਾ ਇਹਨਾਂ ਦੇ ਨਾਲ ਨੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ ਮਨਜੀਤ ਕੌਰ ਬਠਿੰਡਾ ਦੀਪਿੰਦਰ ਸਿੰਘ ਪੋਤਾ ਇਹਨਾਂ ਦਾ ਗੁਰਸ਼ਬਦ ਸਿੰਘ ਦਰਸ਼ਨ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ ਕਨੇਰਾ ਮੋਹਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਵੰਸ਼ ਅਤੇ ਹਾਰਦਿਕ ਮਲੋਟ ਕੈਂਪ ਤੋਂ ਸਤੀਸ਼ ਮਿਲਾਨੀ ਸੀਮਾ ਮਿਲਾਨੀ ਵਿਵਾਨ ਅਨਮੋਲ ਅਤੇ ਗੁਰਚਰਨ ਗਰੋਵਰ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਮੁਕਤਸਰ ਸ੍ਰੀ ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਤੀਮਾਨ

0: बलजिंदर कौर, तिमान रवनीत, निशु ते भूपिंदर।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

ਜੀ ਬਿਲਕੁਲ, ਡਿਊਟ ਸੌਂਗਸ ਦੀ ਮਹਾਰਾਣੀ, ਹਰ ਦਿਲ ਦੀ ਧੜਕਨ। ਮਿਤੀ 24 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

ਸਰੋਤਿਓ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ 2:41 ਦਾ ਸਮਾਂ ਹੋ ਚੁੱਕਿਆ ਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ। ਤੇ ਸਾਡੇ ਸਰੋਤਿਆਂ ਦੇ ਨਾਮ ਜੋ ਸਾਡੇ ਨਾਲ ਇਸ ਵੇਲੇ ਵਟਸਐਪ ਤੇ ਜੁੜੇ ਨੇ ਜਾਂ ਵਟਸਐਪ ਤੇ ਸਾਨੂੰ ਮੈਸੇਜ ਕਰ ਰਹੇ ਨੇ, ਉਹ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਆ। ਚੰਦਨ ਗਰੋਵਰ ਰਿੰਕੂ ਵਾਧਵਾ ਪਟੇਲ ਨਗਰ ਬਠਿੰਡਾ ਤੋਂ ਵਟਸਐਪ ਰਾਹੀਂ ਸਾਡੇ ਕੋਲ ਸਰੋਤੇ ਰਿੰਗਨੀ ਛੱਤੀਸਗੜ੍ਹ ਤੋਂ ਪਹੁੰਚੇ ਹੋਏ ਨੇ। ਦਿਨੇਸ਼ ਵਰਮਾ, ਕਰੁਣਾ ਵਰਮਾ, ਜਸਵਿੰਦਰ ਕੌਰ, ਮੁਹੱਲਾ ਅਨਵਦ ਵਿਹਾਰ ਨੇੜੇ ਹੋਲੀ ਏਂਜਲ ਸਕੂਲ ਮਲੋੜ ਤੋਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਕਸ਼ਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ, ਇਹਨਾਂ ਦਾ ਪੋਤਰਾ ਗੁਣਤਾਜ ਵੀਰ ਸਿੰਘ, ਦੋਤਾ ਸੁਖਮਨ ਵੀਰ ਤੇ ਪਿੰਡ ਹੁਸਨਰ ਤੋਂ ਸੁਖਮਨ ਵੀਰ ਸਿੰਘ ਨੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਨੱਥੂਰਾਮ ਸ਼ਰਮਾ ਅਨਾਜ ਵੰਡੀ ਕਾਲਾਂ ਵਾਲੀ ਤੋਂ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਪਿੰਡ ਤੇ ਡਾਕਖਾਨਾ ਖੁਈਆ ਸਰਵਲ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਰਮੇਸ਼ ਚਾਵਲਾ, ਹੈਜ਼ਲ ਰੇਜਲ, ਵਿਹਾਨ ਚਾਵਲਾ, ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਿਜੂ ਬੱਬੂ ਬਿਹੂ ਚਾਵਲਾ ਤੇ ਇਹਨਾਂ ਦਾ ਸਾਰਾ ਪਰਿਵਾਰ, ਵੜਿੰਗ ਖੇੜਾ ਤੋਂ ਮਿੰਟੂ ਟੋਪਸ, ਪਿੰਕੀ ਲਵਲੀ ਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ, ਨੱਤ ਰੋਡ ਤਲਵੰਡੀ ਸਾਬੋ ਤੋਂ, ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾ ਤੋਂ। ਵਟਸਐਪ ਰਾਹੀਂ ਹੀ ਸਾਡੇ ਕੋਲ ਮੈਸੇਜ ਆਇਆ ਜੀ, ਪ੍ਰਗਟ ਸਿੰਘ ਢਿੱਲੋਂ, ਗੁਲਜ਼ਾਰਾ ਸਿੰਘ ਢਿੱਲੋਂ, ਨਾਜ਼ਮ ਸਿੰਘ ਢਿੱਲੋਂ, ਜਗਰੂਪ ਸਿੰਘ, ਸੁਖਦੀਪ ਸਿੰਘ ਗਿੱਲ, ਜਥੇਦਾਰ ਪਿਆਰਾ ਸਿੰਘ ਕੋਟ ਸਮੀਰ ਤੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ, ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਇਹਨਾਂ ਦੀ ਪੋਤਰੀ ਜਸਗੁਨ ਰੱਖੜਾ, ਵਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰੀਮਾ ਬਗੜੀਆ, ਰਜਤ ਤੇ ਮਨੀਸ਼ ਚੌਧਰੀ, ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਛੱਤਰ ਸਿੰਘ ਢਿੱਲੋਂ। ਤੇ ਲਓ ਜੀ, ਇਹ ਸਾਡੇ ਕੋਲ ਵਟਸਐਪ ਰਾਹੀਂ ਆਪਣੀ ਫਰਮਾਇਸ਼ ਭੇਜ ਰਹੇ ਨੇ। ਸਤੀਸ਼ ਕੁਮਾਰ ਬੰਸਲ, ਪਿੰਡ ਸਾਵਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਗਾਂਧੀ ਚੌਂਕ ਰੋਪੜ ਤੋਂ, ਹਰਦੇਵ ਤੇ ਮੀਕਾ, ਬਲਵਿੰਦਰ ਵਿਰਕ ਤੇ ਇਹਨਾਂ ਦਾ ਸਾਰਾ ਪਰਿਵਾਰ, ਬਲਦੇਵ ਸਿੰਘ, ਮਿੱਠੂ ਸਿੰਘ, ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ,

ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਸਾਰਾ ਪਰਿਵਾਰ, ਪਿੰਡ ਜਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਵਰ, ਹਰਮਨ ਭਗਾਣੀਆਂ ਇਹਨਾਂ ਦੇ ਨਾਲ ਨੇ। ਗੁਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੁ ਰਿਧਾਨ ਖੁਰਾਨਾ, ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂਵਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਮਾਸਟਰ ਦੇਸ ਰਾਜ ਤੇ ਇਹਨਾਂ ਦਾ ਸਾਰਾ ਪਰਿਵਾਰ। ਹਰਜਿੰਦਰ ਸਿੰਘ ਬਰਾੜ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ, ਮੰਗਾ ਪਿੰਡ ਗੰਗਾ ਅਬਲੂਕੀ, ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਦੀ ਬੇਟੀ ਇਹਨਾਂ ਦੇ ਨਾਲ ਹੈ, ਬੰਟੀ, ਰਮਨਦੀਪ ਕੌਰ, ਪ੍ਰਵੀਨ ਕੌਰ, ਪਰਮਪ੍ਰੀਤ ਕੌਰ, ਨੰਨੀ ਮੁੰਨੀ, ਇਹਨਾਂ ਦੇ ਦੋਸਤ ਗੁਰਮੀਤ, ਬਿੰਦਰ, ਮਨੀਆਪੱਤੀ ਤੋਂ ਇਹਨਾਂ ਦੇ ਨਾਲ ਨੇ। ਮਿਰਜ਼ਾ ਕੁਰਕਸ਼ੇਤਰ ਤੋਂ ਯਸ਼ਪਾਲ ਦੀਮਾਨ, ਸ਼੍ਰੀਮਤੀ ਕ੍ਰਿਸ਼ਨਾ ਦੀਮਾਨ, ਰਾਹੁਲ ਦੀਮਾਨ, ਕੋਮਲ ਦੀਮਾਨ, ਸ਼ੁਭਮ ਦੀਮਾਨ, ਪ੍ਰਿਯੰਕਾ ਦੀਮਾਨ, ਆਂਚਲ ਕੁੰਜ ਪਰਵ, ਪ੍ਰਵੀਨ ਦੀਮਾਨ, ਕੁੰਜ ਚਿਰਾਗ, ਰਜਤ, ਰਾਜੇਸ਼ ਦੀਮਾਨ, ਗਾਣੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਫਿਲਮ ਭੰਗੜਾ ਵਿੱਚੋਂ, ਅਤੇ ਲਓ ਜੀ ਫਿਰ ਅਗਲਾ ਗੀਤ ਇਹਨਾਂ ਨੂੰ ਸੁਣਾ ਦੇਵਾਂਗੇ ਜੀ ਇਹਨਾਂ ਦੀ ਪਸੰਦ ਦਾ, ਅਤੇ ਫਿਲਹਾਲ ਅਸੀਂ ਸੁਣਾਂਗੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ।

ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਸਰੋਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸੁਰੀਲੀ ਦੁਪਹਿਰ ਤੇ ਸਮਾਂ ਤੁਹਾਨੂੰ ਦੱਸਦੀ ਹਾਂ 2:50 ਦਾ ਹੋ ਚੁੱਕਾ ਹੈ ਤੇ ਅਗਲੇ ਗੀਤ ਨੂੰ ਸੁਣਨ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ ਸਰੋਤਿਆਂ ਦੇ ਨਾਮ। ਸਾਡੇ ਕੋਲ ਵਟਸਐਪ ਰਾਹੀਂ ਚਲਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਲਗਾਤਾਰ ਪਹੁੰਚ ਰਹੇ ਨੇ। ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਪਿੰਡ ਬਜੀਦਪੁਰ ਭੋਮਾ ਤੋਂ ਬਲਜੀਤ ਸਿੰਘ, ਸ਼ੀਤਲਾ ਮਾਤਾ ਵਾਲੀ ਗਲੀ ਜੀ। ਵਟਸਐਪ ਰਾਹੀਂ ਸਾਡੇ ਕੋਲ ਮੈਸੇਜ ਪਹੁੰਚਿਆ ਜੀ, ਸ਼ੀਤਲਾ ਮਾਤਾ ਮੰਦਿਰ ਵਾਲੀ ਗਲੀ, ਆਰੀਆ ਨਗਰ ਗਲੀ ਨੰਬਰ 2 ਬਠਿੰਡਾ ਤੋਂ, ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਇਹਨਾਂ ਦਾ ਪੋਤਰਾ ਗੁਰਸ਼ਬਦ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ, ਗਾਮ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਗਾਮ ਦੌਲਤਪੁਰ ਅਬੋਹਰ ਤੋਂ ਅਜੈ ਗੋਦਾਰਾ ਅਤੇ ਇਹਨਾਂ ਦੇ ਨਾਲ ਨੇ ਰੇਣੂਕਾ, ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਪਿੰਡ ਫੁੱਲੋ ਮਿੱਠੀ ਤੋਂ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਧਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ, ਪਰਮਜੀਤ ਕੌਰ ਬਠਿੰਡਾ ਤੋਂ, ਇਹਨਾਂ ਨੇ ਵੀ ਆਪਣੀ ਫਰਮਾਇਸ਼ ਭੇਜੀ ਹੈ ਜੀ। ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਮਰਜੀਤ, ਜੱਸਲ, ਚਰਨਜੀਤ ਬੱਟੂ ਅਤੇ ਇਹਨਾਂ ਦੇ ਨਾਲ ਚੂਚੀ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨ, ਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦਾ ਸਾਰਾ ਪਰਿਵਾਰ, ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ, ਜਗਰਾਜ ਸਿੰਘ ਕਣਕ ਵਾਲੀ, ਗੰਗਾ ਰਾਮ ਭੂਚੋ ਮੰਡੀ ਤੋਂ, ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਕੁਲਵੰਤ ਸੇਖੂ ਕਾ, ਬੁੱਟਾ ਜਗਤੂ ਕਾ, ਜਥੇਦਾਰ ਜਸਵੰਤ ਸਿੰਘ, ਨਾਜ਼ਰ ਜਮੀਰੀ ਕਾ, ਗੁਰਤੇਜ ਸਿੰਘ ਕਮਾਲੂ ਇਹਨਾਂ ਦੇ ਨਾਲ ਨੇ। ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੇ ਤੋਂ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਆਸ਼ੀਸ਼ ਖੁਰਾਨਾ, ਹਰਸ਼ ਤੇ ਧੀਰ, ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ ਤੇ ਗੌਤਮ ਜੈਨ ਇਹਨਾਂ ਦੇ ਨਾਲ ਹੀ ਨੇ। ਡਾਕਟਰ ਹਰਮਨ ਸਿੰਘ ਪਿੰਡ ਸਮਾਤ ਭਾਈ ਮੋਗਾ ਤੋਂ, ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SS ਨਗਰ ਤੋਂ, ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਇਹਨਾਂ ਦੇ ਨਾਲ ਨੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਰੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ, ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਤੇ ਅੰਕਿਤ ਕਾਂਗੜਾ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ, ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਤੇ ਇਹਨਾਂ ਦੇ ਨਾਲ ਨੀਤੂ ਗੋਇਲ। ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ, ਸਰਬਜੋਤ ਸਿੱਧੂ, ਅਵਿਤਾਸ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਇਹਨਾਂ ਦੇ ਆਂਢੀ ਗੁਆਂਢੀ। ਪਿੰਡ ਜਗਾਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਸਿੰਘ ਬੇਦੀ, ਛੱਤੀਸਗੜ੍ਹ ਫਲਾਰੀ ਤੋਂ ਪ੍ਰਕਾਸ਼ ਵਰਮਾ, ਪੂਜਾ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਤੇ ਯਸ਼ਸਵੀ ਵਰਮਾ। ਜਗਸੀਰ ਸਿੰਘ, ਮੰਦਰ ਸਿੰਘ, ਭੂਰਾ ਸਿੰਘ, ਗੁਰਜੀਤ ਸਿੰਘ, ਲਕਸ਼ਮਣ ਸਿੰਘ, ਮੌੜ ਦਰਸ਼ਨ ਸਿੰਘ, ਬਦਿਆਲ, ਮੱਖਣ ਸਿੰਘ, ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ। ਤੇ ਲਓ ਜੀ, ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ 1984 ਵਿੱਚੋਂ ਇਹ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ 'ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਅਤੇ 42 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕੁਲਵਿੰਦਰ ਚਾਨੀ।

ਸਾਰੇ ਹੀ ਕਿਸਾਨ ਵੀਰਾਂ ਅਤੇ ਭੈਣਾਂ ਦਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਕਿਸਾਨ ਵੀਰੋ ਅਤੇ ਭੈਣੋ, ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਇੱਕ ਖਾਸ ਮੁਲਾਕਾਤ। ਇਹ ਮੁਲਾਕਾਤ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਰਹਿਣਗੇ ਕੁਦਰਤੀ ਖੇਤੀ ਨਾਲ ਜੁੜੇ ਹੋਏ ਕਿਸਾਨ ਬੂਟਾ ਸਿੰਘ ਬੰਗੀ ਦੀਪਾ ਸਿੰਘ ਤੋਂ। ਆਓ ਸੁਣਦੇ ਹਾਂ ਇਹ ਖਾਸ ਗੱਲਬਾਤ।

0: ਆਕਾਸ਼ਬਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਸਾਰੇ ਹੀ ਕਿਸਾਨ ਵੀਰਾਂ ਤੇ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ। ਕਿਸਾਨ ਵੀਰੋ ਤੇ ਭੈਣੋ, ਜਿਵੇਂ ਜਿਵੇਂ ਸਮਾਜਿਕ ਸਮੀਕਰਨ ਸਾਡੇ ਬਦਲ ਰਹੇ ਨੇ, ਉਵੇਂ ਉਵੇਂ ਸਾਡੇ ਹਰ ਕਾਰਜ ਦੇ ਵਿੱਚ, ਹਰੇਕ ਸਥਿਤੀ ਦੇ ਵਿੱਚ, ਪਰਿਸਥਿਤੀ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਕਿਉਂਕਿ ਪੰਜਾਬ ਆ ਜਿਹੜਾ ਖੇਤੀ ਆਧਾਰਿਤ ਸੂਬਾ, ਇਸ ਲਈ ਖੇਤੀ ਦੇ ਵਿੱਚ ਵੀ ਬਦਲਾਅ ਆਉਣੇ ਲਾਜ਼ਮੀ ਨੇ। ਤੇ ਸਾਡੇ ਕਿਸਾਨ ਵੀਰ ਜਿੱਥੇ ਨਵੀਆਂ ਨਵੀਆਂ ਫਸਲਾਂ ਦੀ ਕਾਸ਼ਤ ਕਰ ਰਹੇ ਨੇ, ਉਸੇ ਤਰ੍ਹਾਂ ਇਹ ਨਵੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰ ਰਹੇ ਨੇ, ਸਿੰਚਾਈ ਸਾਧਨਾਂ ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰ ਰਹੇ ਨੇ, ਤੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਨੇ ਸਾਨੂੰ ਖੇਤੀ ਦੇ ਖੇਤਰ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ। ਤਕਨੀਕਾਂ ਦੀ ਜਾਂ ਪੈਦਾਵਾਰ ਦੀ ਜਾਂ ਕਾਸ਼ਤ ਦੀ ਗੱਲ ਹੀ ਨਹੀਂ, ਸਗੋਂ ਖੇਤੀ ਕਰਨ ਦੇ ਢੰਗ ਨੇ, ਉਹਨਾਂ ਵਿੱਚ ਵੀ ਸਾਡੇ ਕਿਸਾਨ ਵੀਰਾਂ ਨੇ ਤਬਦੀਲੀਆਂ ਕੀਤੀਆਂ ਨੇ, ਬਦਲਾਅ ਕੀਤਾ ਹੈ, ਤੇ ਸਾਡੀ ਜ਼ਮੀਨ ਨੂੰ ਸਿਹਤਮੰਦ ਰੱਖਣ ਦੇ ਲਈ ਬਹੁਤ ਸਾਰੇ ਨਵੇਂ ਨਵੇਂ ਖੇਤੀ ਢੰਗ ਅਪਣਾਏ ਨੇ, ਤੇ ਅਜਿਹੇ ਹੀ ਨਵੇਂ ਖੇਤੀ ਢੰਗਾਂ ਨੂੰ ਅਪਣਾਉਣ ਵਾਲਿਆਂ ਵਿੱਚੋਂ ਸਾਡੇ ਨਾਲ ਅੱਜ ਮੌਜੂਦ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਦੀਪਾ ਸਿੰਘ ਦੇ ਕੁਦਰਤੀ ਖੇਤੀ ਨਾਲ ਜੁੜੇ ਕਿਸਾਨ ਬੂਟਾ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ ਕੁਦਰਤੀ ਖੇਤੀ ਦੇ ਬਾਰੇ ਕਿ ਕੁਦਰਤੀ ਖੇਤੀ ਦੇ ਸਾਨੂੰ ਕੀ ਲਾਭ ਨੇ, ਕਿਸ ਤਰ੍ਹਾਂ ਦੀਆਂ ਕੁਦਰਤੀ ਖੇਤੀ ਨੂੰ ਕਰਨ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ ਫਸਲਾਂ ਦੀ ਅਸੀਂ ਕਾਸ਼ਤ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬੂਟਾ ਸਿੰਘ ਜੀ ਤੁਹਾਡਾ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ।
1: ਧੰਨਵਾਦ ਜੀ, ਧੰਨਵਾਦ। ਪਿੰਡ ਬੰਗੀ ਦੀਪਾ ਦਾ ਬੂਟਾ ਸਿੰਘ ਜੀ।
0: ਜੀ ਬੂਟਾ ਸਿੰਘ ਜੀ, ਜਿਵੇਂ ਕਿ ਆਪਾਂ ਕੁਦਰਤੀ ਖੇਤੀ ਦੇ ਵਿਸ਼ੇ ਤੇ ਅੱਜ ਗੱਲ ਕਰਨੀ ਹੈ, ਬਹੁਤ ਸਾਰੇ ਕਿਸਾਨ ਵੀਰਾਂ ਨੂੰ ਆਮ ਤੌਰ ਤੇ ਫਰਕ ਨਹੀਂ ਪਤਾ ਹੁੰਦਾ ਰਸਾਇਣਿਕ ਖੇਤੀ ਦਾ, ਕੁਦਰਤੀ ਖੇਤੀ ਦਾ, ਜੈਵਿਕ ਖੇਤੀ ਦਾ। ਤਾਂ ਜੇ ਆਪਾਂ ਕੁਦਰਤੀ ਖੇਤੀ ਨੂੰ ਸਿੱਧੇ ਜਿਹੇ ਸ਼ਬਦਾਂ ਵਿੱਚ ਸਮਝਾਉਣਾ ਹੋਵੇ ਤਾਂ ਕਿਸ ਤਰ੍ਹਾਂ ਸਮਝਾ ਸਕਦੇ ਹਾਂ?
1: ਕੁਦਰਤੀ ਖੇਤੀ ਹੈ ਜਿਹੜਾ ਇੱਕ ਆਪਣਾ ਪੈਂਟਰ ਬਣਾਉਣਾ, ਕਿਵੇਂ ਬੈੱਡ ਪਰ ਜਾਂ ਵੱਟਾਂ ਪਰ ਪਾਣੀ ਘੱਟ, ਇਰੀਗੇਸ਼ਨ ਦੇ ਕਿਹੜੇ ਸਿਸਟਮ ਅਪਣਾਉਣੇ ਪੈਣਗੇ, ਕਿਉਂਕਿ ਕਿਹੜਾ ਆਪਣਾ ਫਲੱਡ ਗ੍ਰੇਸ਼ ਕਰ ਰਹੇ, ਇਹਦੇ ਵਿੱਚ ਕਿਹੜੇ ਧਰਤੀ ਦੀ ਸਤ੍ਹਾ ਕਿਹੜੀ ਹੈ, ਉਹ ਬਿਮਾਰੀਆਂ ਦੇ ਨਾਲ ਜ਼ਿਆਦਾ ਆ ਜਾਂਦਾ, ਕਿਹੜੀ ਬੈੱਡਾਂ ਦੇ ਪਾਉਣੇ, ਵੱਟਾਂ ਦੇ ਪਾਉਣੇ, ਬਿਮਾਰੀਆਂ ਘੱਟ ਆਉਂਦੀਆਂ, ਅਤੇ ਥੋੜ੍ਹੀ ਥੋੜ੍ਹੀ ਸਮੱਸਿਆ ਤਾਂ ਆਉਂਦੀ ਹੈ ਹੌਲੀ ਹੌਲੀ, ਆਪਦੀ ਧਰਤੀ ਹੈ ਕਿਹੜੀ, ਆਪਾਂ ਨੂੰ ਸਮਝਣ ਦੀ ਲੋੜ ਆਉਂਦੀ ਸਤ੍ਹਾ ਬਾਰੇ। ਜਿਉਂ ਜਿਉਂ ਆਪਾਂ ਡੇਲੀ ਆਪਾਂ ਜਾਂਦੇ ਹਾਂ, ਜੋ ਵੀ ਕੰਮ ਕਰਦੇ ਹਾਂ, ਉੱਥੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਵੀ ਕੀ ਘਾਟ ਆ। ਇੱਕ ਅੱਧੇ ਵਾਰੀ ਨਹੀਂ ਤਾਂ ਬਾਰ ਬਾਰ ਕੋਸ਼ਿਸ਼ ਕਰਾਂਗੇ ਤਾਂ ਆਪਾਂ ਇਹਦੇ ਵਿੱਚ ਸਫਲ ਹੁੰਦੇ ਹਾਂ। ਕੋਈ ਬਾਹਲੀ ਸਮੱਸਿਆ ਵੀ ਨਹੀਂ ਜ਼ਿਆਦਾ ਆਉਂਦੀ, ਇੱਕ ਦੋ ਸਾਲ ਤਾਂ ਹੀ ਹੁੰਦਾ, ਸਹੀ ਸਿੱਖ ਜਾਂਦਾ, ਖੇਤੀ ਸਾਨੂੰ ਸਿਖਾ ਦਿੰਦੀ ਆਪਣੇ ਆਪ ਹੀ, ਪਰ ਮਿਹਨਤ ਲਗਨ ਦੇ ਨਾਲ ਆਪਾਂ ਕਰਾਂਗੇ, ਡੈਡੀਕੇਟ ਦੇ ਨਾਲ ਤੇ ਕੰਮ ਹੋ ਜਾਂਦੀ ਹੈ।
0: ਜੇ ਹੁਣ ਆਪਾਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਕਿੰਨੇ ਕੁ ਸਮੇਂ ਤੋਂ ਕੁਦਰਤੀ ਖੇਤੀ ਨਾਲ ਜੁੜੇ ਹੋਏ ਹੋ, ਤੇ ਕਿੰਨੇ ਕੁ ਰਕਬੇ ਦੇ ਵਿੱਚ ਤੁਸੀਂ ਇਹ ਖੇਤੀ ਨੂੰ ਸ਼ੁਰੂ ਕੀਤਾ ਜਾਂ ਅਜੋਕੇ ਸਮੇਂ ਮੌਜੂਦਾ ਸਮੇਂ ਦੇ ਵਿੱਚ ਕਰ ਰਹੇ ਹੋ?
1: ਮੈਨੂੰ 7 ਸਾਲ ਹੋ ਗਏ ਪ੍ਰੈਕਟੀਕਲ ਕਰਨ ਦੀ, ਮੈਂ 2-3 ਮਰਲੇ ਤੋਂ ਸ਼ੁਰੂ ਕੀਤਾ ਸੀ। ਅੱਜ ਮੇਰੇ ਕੋਲ ਇਹ 6 ਕਨਾਲਾਂ ਦੇ ਨੇੜੇ ਕੁਦਰਤੀ ਖੇਤੀ ਵਾਲਾ ਚੱਲ ਰਿਹਾ ਸਿਸਟਮ, ਵੱਖ ਵੱਖ ਫਸਲਾਂ ਦਾ। ਲੋਕ ਮੈਨੂੰ ਵੀ ਝੇੜਾ ਕਰਦੇ ਹੁੰਦੇ ਸੀ ਵੀ ਆਏ, ਮੈਂ ਕਿਹਾ ਕੋਈ ਇਹਦੀ ਲਗਨ ਨਾ ਕਿਹੜੀ ਹੈ, ਉਹ ਮਿਹਨਤ ਕਿਤੇ ਪਾਸੇ ਨਹੀਂ ਜਾਂਦੀ। ਰੋਜ਼ ਮੈਂ ਇੱਕ ਦੋ ਖੇਤ ਜਾਂਦੇ, ਸੇਖਦੇ, ਪਰਾਲੀ ਅਸੀਂ ਆਪ ਆਉਂਦੇ ਚੱਕ ਕੇ ਉੱਥੇ ਬੈੱਡ ਉੱਤੇ, ਉਹ ਜੋ ਵੀ ਰੇਹ ਵਗੈਰਾ ਦਾ ਉਹ ਪੂਰਾ ਕਰ ਦਿੰਦੀ ਸੀ, ਕਿਹੜੇ ਵੀ ਪੈਸਟੀਸਾਈਡ ਆ, ਕਿਹੜੀ ਰਸਾਇਣ ਖਾਦਾਂ, ਇਹ ਅਸੀਂ ਬਿਲਕੁਲ ਨਹੀਂ ਉਹ ਕਰ ਸਕਦੇ। ਤੇ ਕਿਉਂਕਿ ਇਹ ਕਿਹੜੇ ਆਲੂ ਵਗੈਰਾ ਵੀ ਲਾ ਲਓ ਤੁਸੀਂ, ਹਲਦੀ ਵਗੈਰਾ ਵੀ ਲਾ ਲਓ, ਧਨੀਆ, ਮਿਰਚ, ਜੋ ਵੀ ਵਰੇਟੀਆਂ ਆਪਣੀਆਂ ਸਬਜ਼ੀਆਂ ਵੀ ਚੱਲਦੀਆਂ, ਦੂਜੀਆਂ ਵੱਡੀਆਂ ਫਸਲਾਂ ਵੀ ਹੈ, ਉਹਨਾਂ ਦੇ ਬਹੁਤ ਵਧੀਆ ਤਜਰਬੇ ਹੋ ਚੁੱਕੇ ਮੇਰੇ, ਤੇ ਐਡੀ ਕੋਈ ਬੜੀ ਉਹ ਨਹੀਂ ਲੱਗਣ ਚਾਹੀਦੀ ਇਹਦੇ ਬਾਰੇ, ਤੇ ਸਹੀ ਸਮੱਸਿਆ ਹੱਲ ਹੋ ਜਾਂਦੀ।
0: ਤੁਸੀਂ ਕਈ ਫਸਲਾਂ ਗਿਣਾਈਆਂ ਜਿਵੇਂ ਕਿ ਆਲੂ ਦੀ ਗੱਲ ਕੀਤੀ, ਧਨੀਏ ਦੇ ਬਾਰੇ ਗੱਲ ਕੀਤੀ, ਜਾਂ ਹੋਰ ਵੀ ਤੁਸੀਂ ਕੁਝ ਕੁ ਫਸਲਾਂ ਦਾ ਜ਼ਿਕਰ ਕੀਤਾ ਜਾਂ ਸਬਜ਼ੀਆਂ ਦਾ ਜ਼ਿਕਰ ਕੀਤਾ। ਜੇ ਆਪਾਂ ਹੁਣ ਤੁਹਾਡੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਫਸਲਾਂ ਦੀ ਕਾਸ਼ਤ ਤੁਸੀਂ ਮੌਜੂਦਾ ਸਮੇਂ ਕਰ ਰਹੇ ਹੋ, ਤੇ ਸ਼ੁਰੂਆਤ ਦੇ ਵਿੱਚ ਤੁਸੀਂ ਕਿਹੜੀਆਂ ਫਸਲਾਂ ਤੋਂ ਕੀਤੀ ਸੀ?
1: ਸ਼ੁਰੂਆਤ ਅਲਗ ਤੋਂ ਸ਼ੁਰੂ ਕੀਤਾ ਸੀ, ਤੇ ਥੋੜ੍ਹਾ ਜਿਹਾ ਹਲਦੀ ਤੋਂ ਕੀਤਾ ਸੀ, ਇੱਕ ਮਰਲੇ ਦਾ ਸਿਰਫ 2-3 ਕਿਲੋ ਬੀਜ ਤੋਂ ਸ਼ੁਰੂ ਕੀਤਾ ਸੀ ਇਹ ਕੰਮ। ਹੁਣ ਵੱਡੇ ਪੱਧਰ ਤੇ ਮੰਨ ਲਓ ਮੈਂ 1-1.5 ਕਨਾਲ ਹਲਦੀ ਇਹ ਵੀ ਆ, ਆਲੂ ਵੀ ਆ ਮੇਰੇ ਚੱਲ ਰਹੇ ਆ, ਹੁਣ ਕਿਹੜੇ ਮੈਂ 2-2 ਮਰਲੇ 4-4 ਮਰਲੇ ਹੋਰ ਫਸਲਾਂ, ਗੰਢੇ, ਲਸਣ ਵੀ ਹੋ ਗਿਆ, ਇਹਨਾਂ ਦੇ ਵੀ ਚੱਲਦਾ, ਮੇਰਾ ਐਕਸਪੀਰੀਅੰਸ ਬਹੁਤ ਵੱਡਾ ਵਧੀਆ ਹੋ ਰਿਹਾ। ਫਿਰ ਨਾਲ ਮੇਰੇ ਕੋਲ ਫੋਰੈਸਟ ਦਾ ਹੈਸ਼ ਪੈਦੇ ਲੱਗੇ ਹੋਏ ਆ, ਉਹਨਾਂ ਦੇ ਵਿੱਚ ਵੀ ਕੰਬੀਨੇਸ਼ਨ ਆ, ਹਰੀ ਚਾਰੇ ਦਾ ਵੀ ਬਹੁਤ ਨਾ ਮਾਤਰ ਹੀ ਰਹੇ ਪੈਂਦੇ ਉਹਦੇ ਵਿੱਚ, ਤੇ ਮੈਂ ਦੂਜੀ ਕਟਾਈ ਲਿਆ ਹਰੀ ਚਾਰੇ ਤੋਂ ਵੀ, ਇਹ ਪਸ਼ੂਆਂ ਵਾਸਤੇ ਵੀ ਸਿਹਤ ਲਈ, ਜੋ ਵੀ ਗੋਬਰ ਆ ਮੈਂ ਖੇਤ ਹੀ ਵਿੱਚ ਸੜਦਾ, ਜੋ ਵੀ ਲੈ ਕੇ ਗੰਦ ਮੰਦ ਜਿੰਨਾ ਵੀ ਹੈ ਉਸੇ 'ਚ ਰਹਿੰਦਾ, ਉਸੇ 'ਚ ਬਾਇਓ ਬਣ ਜਾਂਦੇ ਆ। ਇੱਕ ਟਰੈਕਟਰ ਦੀ ਕਿਹੜੀ ਵਹਾਈ ਆ, ਬਹੁਤ ਘੱਟ ਕਰੀ ਜਾਂਦੀ, ਉਹ ਟਰੈਕਟਰ ਬਹੁਤ ਘੱਟ ਬਾਲਿਆ ਜਾਂਦਾ, ਕਿਉਂਕਿ ਹੱਥੀਂ ਕਢਾਈ ਕੀਤੀ ਜਾਂਦੀ ਆ। ਜੇ ਆਪਣੇ ਕੋਲ 1-2 ਮਰਲੇ ਵਿਹਲੇ ਹੁੰਦੇ ਆ, 1 ਘੰਟੇ 'ਚ 1 ਮਰਲਾ ਬੰਦਾ ਵਧੀਆ ਗੁੱਟ ਸਕਦਾ, ਹਫ਼ਤੇ 'ਚ ਉਹ ਸਾਫ਼ ਕਰਕੇ ਫਿਰ ਅਸੀਂ ਕਰ ਸਕਦੇ ਹਾਂ।
0: ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਟਰੈਕਟਰ ਦੀ ਵਰਤੋਂ ਤੁਸੀਂ ਬਹੁਤ ਘੱਟ ਕਰਦੇ ਹੋ ਵਹਾਈ ਦੇ ਲਈ, ਹੱਥੀਂ ਗੋਡੀ ਨੂੰ ਜ਼ਿਆਦਾ ਤਰਜੀਹ ਦਿੰਦੇ, ਜਿਵੇਂ ਕਿ ਆਪਾਂ ਗੱਲ ਕਰੀਏ ਕਿ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਜਿਹੜੀ ਕੁਦਰਤੀ ਖੇਤੀ ਹੈ ਉਹਦੇ ਵਿੱਚ ਰਸਾਇਣਿਕ ਖਾਦਾਂ ਦੀ ਘੱਟ ਵਰਤੋਂ ਲਾ ਲਓ, ਜਾਂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਅਸੀਂ ਕੁਦਰਤੀ ਢੰਗ ਨਾਲ ਜਿਹੜੀ ਖੇਤੀ ਕਰਨੀ ਹੈ,

0: ਪਰ ਟਰੈਕਟਰ ਨਾਲ ਵਹਾਉਣ ਦਾ ਕੀ ਨੁਕਸਾਨ?
1: ਜੇਕਰ ਆਪਣੇ ਕੋਲ ਹਲਕਾ ਟਰੈਕਟਰ ਆ, ਕੋਈ ਖਾਸ ਗੱਲ ਨਹੀਂ, ਜੋ ਵੱਡੇ ਟਰੈਕਟਰ ਆ ਕਿਹੜਾ ਬਾਣ ਦੀ ਕਿਹੜੀ ਸਤਾ ਉਹਨੂੰ ਖਰਾਬ ਕਰ ਦਿੰਦੇ, ਖੋਬੇ ਵੀ ਜਾਂਦੇ ਆ, ਹੋਰ ਵੀ ਲਤੜਿਆ ਜਾਂਦਾ, ਕਿਹੜੀ ਬਾਣ ਦੀ ਉਪਜਾਊ ਸ਼ਕਤੀ ਦੇ ਉੱਪਰ ਲਿਕਾਣਾ, ਕੀੜੇ ਵਗੈਰਾ, ਕਿਹੜੇ ਮਿੱਤਰ ਕੀੜੇ ਹੁੰਦੇ ਆ, ਉਹਨਾਂ ਨੂੰ ਖਤਮ ਕਰਦੇ ਆ। ਠੀਕ ਆ, ਵੱਡੇ ਪੱਧਰ ਦੇ ਲੋਕ ਰਸਾਇਣ ਖੇਤੀ ਕਰਦੇ ਆ, ਪਰ ਉਹਨਾਂ ਚ ਪ੍ਰੋਫਿਟ ਨਹੀਂ ਹੁੰਦਾ, ਐਂਡ ਤੇ ਜਾ ਕੇ ਉਹਨਾਂ ਦਾ ਰਿਜ਼ਲਟ ਜ਼ੀਰੋ ਹੀ ਨਿਕਲਦਾ। ਤੇ ਕਹਿੰਦਾ ਇਹਦੇ ਵਿੱਚ ਰਿਜ਼ਲਟ 100% ਕੇਰਾਂ ਸ਼ੁਰੂ ਸ਼ੁਰੂ ਤਾਂ ਘੱਟ ਲੱਗਦਾ ਆਪਾਂ, ਪਰ ਰਿਜ਼ਲਟ ਕਦੇ ਸਾਰੇ ਸਾਲ ਦਾ ਆਪਾਂ ਟੋਟਲ ਆਪਾਂ 5 ਸਾਲ ਦਾ ਪਲੇਨ ਦੇਖ ਕੇ ਦਿਆਂ, ਉਹਦੇ ਵਿੱਚ ਨਫੇ 'ਚ ਹੀ ਰਹਿੰਦਾ। ਹਰੇਕ ਪੱਖੋਂ ਹੀ ਆਪਾਂ ਦੇਖਿਆ ਜਾਵੇ, ਨਾ ਨੇਚਰ ਦਾ ਫਾਇਦਾ ਤੇ ਨਾ ਆਪਦਾ ਫਾਇਦਾ। ਜਦੋਂ ਵੀ ਆਪਾਂ ਧਰਤੀ ਤੇ ਤੁਰਾਂਗੇ, ਉੱਥੇ ਨੰਗੇ ਪੈਰੀ ਤੁਰਾਂਗੇ, ਆਪਣੀ ਬਿਮਾਰੀਆਂ ਘੱਟ ਲੱਗਣਗੀਆਂ, ਜਿੰਨੇ ਵੀ ਹੈ ਇਸ ਤਰ੍ਹਾਂ।
0: ਤੁਸੀਂ ਜਿਹੜੀ ਸਭ ਤੋਂ ਵੱਧ ਕਾਸ਼ਤ ਕਰਦੇ ਹੋ ਫਸਲ ਦੀ, ਉਹ ਕਿਹੜੀ ਫਸਲ ਦੀ ਕਾਸ਼ਤ ਕਰਦੇ ਹੋ?
1: ਹੁਣ ਮੇਰੇ ਕੋਲ ਕੁਦਰਤੀ ਖੇਤੀ ਤੌਰ ਤੇ ਹਲਦੀ ਆ ਜ਼ਿਆਦਾ ਤੌਰ ਤੇ, ਇਹ ਤਾਂ ਐਕਸਪੀਰੀਅੰਸ ਜਾ ਰਿਹਾ, ਦੂਜੀਆਂ ਵੀ ਬਹੁਤ ਫਸਲਾਂ, ਪਰ ਜ਼ਿਆਦਾ ਕਰਕੇ ਮੈਂ ਕਿਹੜਾ ਫੋਕਸ ਆ ਜ਼ਿਆਦਾ ਹਲਦੀ ਤੇ ਮੇਰੇ ਜਾ ਰਿਹਾ, ਕਿਉਂਕਿ ਮੇਰੇ ਕੋਲ ਫੋਰੈਸਟਰੀ ਦਾ ਛਪੈਦੇ ਵੀ ਲੱਗੇ, ਉਹਨਾਂ 'ਚ ਆਉਣ ਵਾਲੇ ਸਮੇਂ 'ਚ ਮੈਂ ਆਪਦਾ ਕਿਹੜਾ 2 ਕਿਲੋ ਬੀ ਲੈ ਕੇ, ਅੱਜ ਮੈਂ 25 ਫਰਵਰੀ ਨੂੰ ਮੈਂ 26 ਨੂੰ 15 ਕੁਇੰਟਲ ਹਲਦੀ ਤਿਆਰ ਕੀਤੀ ਹੋਈ ਸੀ ਤੇ ਇਹਦੇ ਕਰਕੇ ਬੀ ਗਾਹ ਵਾਸਤੇ ਵੀ ਤਿਆਰ ਰਹਿੰਦਾ, ਜੋ ਮੈਂ ਕਈ ਘਰਾਂ ਨੂੰ ਬੀ ਫ੍ਰੀ ਵੰਡ ਵੀ ਸਕਿਆ, ਲੋਕਾਂ ਨੂੰ ਉਤਸ਼ਾਹ ਕਰਨਾ ਬਈ ਤੁਸੀਂ ਕਰੋ। ਪਰ ਜੋ ਲੋਕ ਕੰਮ ਕਰ ਰਹੇ ਆ ਉਹ ਵਧੀਆ ਕਰਦੇ ਆ, ਜਿਹਨਾਂ ਦੀ ਨਹੀਂ ਕਰ ਸਕਦੇ, ਕਿਉਂਕਿ ਥੋੜ੍ਹਾ ਜਿਹਾ ਸ਼ੁਰੂ 'ਚ ਕੰਮ ਆ ਕਿਹੜਾ ਮਿਹਨਤ ਵਾਲਾ ਕੰਮ ਆ, ਮਿਹਨਤ ਅੱਜ ਕੱਲ੍ਹ ਲੋਕ ਘੱਟ ਕਰ ਰਹੇ ਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੀ ਕਿਹੜਾ ਕੰਮ ਆ ਕਿਹੜਾ ਆਪਣਾ ਮਿਹਨਤ ਕਰੋਗੇ ਤਾਂ ਤੁਸੀਂ ਰੱਜ ਖਾਓਗੇ, ਪਰ ਮਿਹਨਤ ਲੋਕ ਘੱਟ ਕਰ ਰਹੇ। ਹਾਂ ਭਾਜਦੇ ਆ ਮਿਹਨਤ, ਹੋਰ ਕੋਈ ਕੰਮ ਦੀ ਕੋਈ ਜ਼ਿਆਦਾ ਸਮੱਸਿਆ, ਮਿਹਨਤ ਵੀ ਕਰ ਲਈ ਕਰ ਰਹੇ ਆ। ਫਿਰ ਆਉਣ ਵਾਲੇ ਸਮੇਂ 'ਚ 5 ਸਾਲ ਤੁਹਾਨੂੰ ਰਿਜ਼ਲਟ ਆਪ ਹੀ ਮਿਲਣਗੇ, ਤੁਹਾਡੇ ਬੱਚਿਆਂ ਪ੍ਰਤੀ, ਆਪਦੇ ਪ੍ਰਤੀ, ਸਮਾਜ ਪ੍ਰਤੀ ਲੋਕ ਹੀ ਚੰਗਾ ਕਹਿਣਗੇ ਸਾਨੂੰ।
0: ਬਿਲਕੁਲ, ਤੁਸੀਂ ਦਰੁਸਤ ਫਰਮਾਇਆ, ਕਿਉਂਕਿ ਅੱਜ ਕੱਲ੍ਹ ਜਿਹੜਾ ਕਿਸਾਨ ਆ ਉਹ ਮਸ਼ੀਨਾਂ 'ਤੇ ਨਿਰਭਰ ਹੋ ਚੁੱਕਿਆ, ਜਿਹਦੇ ਕਰਕੇ ਸਾਡੀ ਹੱਥੀਂ ਕਿਰਤ ਹੈ ਉਹਦੇ ਤੋਂ ਥੋੜ੍ਹਾ ਜਿਹਾ ਅਸੀਂ ਗੁਰੇਜ਼ ਕਰਨ ਲੱਗੇ ਹਾਂ। ਅਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਪੂਰੇ ਸਾਲ ਦੇ ਵਿੱਚ, ਕਿਉਂਕਿ ਜੇ ਅਸੀਂ ਜਿਹੜੀਆਂ ਆਧੁਨਿਕ ਤਕਨੀਕ ਆ ਜਾਂ ਰਸਾਇਣਿਕ ਖਾਦਾਂ ਦੇ ਜ਼ਰੀਏ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਫਸਲਾਂ, ਕਈ ਫਸਲਾਂ ਦੀ ਅਸੀਂ ਜਿਹੜੀ ਕਰ ਸਕਦੇ ਹਾਂ, ਜੇ ਕੁਦਰਤੀ ਢੰਗ ਨਾਲ ਆਪਾਂ ਗੱਲ ਕਰੀਏ ਕਿੰਨੀਆਂ ਫਸਲਾਂ ਜਿਹੜੀਆਂ ਸਾਲ ਦੇ ਵਿੱਚ ਅਸੀਂ ਪ੍ਰਾਪਤ ਕਰ ਸਕਦੇ ਹਾਂ?
1: ਫਸਲਾਂ ਆਪਾਂ ਇਹ 2 ਵੀ ਲੈ ਸਕਦੇ ਹਾਂ ਅਤੇ 3 ਵੀ ਲੈ ਸਕਦੇ ਆਪਾਂ, ਅਤੇ ਆਪਾਂ ਡਿਫਰੈਂਸ ਤੌਰ 'ਤੇ ਅਲੱਗ ਅਲੱਗ 2-2, 4-4 ਮਰਲੇ ਲਾ ਕੇ, ਤਾਂ ਇਹਦੇ ਵਿੱਚ ਕੋਈ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀਆਂ, ਅਤੇ ਫਸਲਾਂ ਕਿਹੜੀਆਂ ਵੱਡੇ ਪੱਧਰ 'ਤੇ ਆਉਂਦੀਆਂ। ਇੱਕ ਕਨਾਲ ਦੇ ਵਿੱਚੋਂ ਮੈਂ 60,000 ਦੀ ਫਸਲ ਲੈ ਸਕਦਾ ਮਿਨੀਮਮ, ਕੋਈ ਖਰਚਾ ਨਹੀਂ, ਕੋਈ ਕਿਸੇ ਕਿਸਮ ਦੀ, ਸਿਰਫ ਕੱਲੀ ਮਿਹਨਤ ਦੀ ਹੈ। ਸੁਬਹਾ ਸ਼ਾਮ ਜਾਣਾ, ਸੁਬਹਾ ਵੀ ਜਾ ਸਕਦੇ, ਸ਼ਾਮ ਨੂੰ ਨਹੀਂ ਜਾਣਾ, ਤਾਂ ਸੁਬਹਾ ਵੀ 2 ਘੰਟੇ ਵੀ ਲਾ ਕੇ ਤੁਸੀਂ ਇੱਕ ਕਨਾਲ 'ਚੋਂ ਆਪਦੇ ਘਰ ਦੇ ਵੀ ਖਰਚੇ ਗਿਣ ਕੇ ਲਾ ਕੇ, ਕੋਸਟ ਮੈਂ ਹਰ ਜਗ੍ਹਾ ਹਰ ਇੱਕ ਰੁਪਿਆ ਕਿਹੜਾ ਲਿਖਦਾ ਉਹਦੇ ਖਰਚਾ ਉਹਦਾ ਜੋ ਵੀ ਹੈ, ਕਿਸੇ ਵੀ ਕਿਸਮ ਦਾ ਆਪਾਂ ਉਹ ਕਰਦੇ ਹਾਂ, ਤਾਂ ਕਰਕੇ ਵੀ ਇਹ ਜੇਕਰ ਆਪਾਂ ਜੋੜ ਘਟਾਓ ਕਰਕੇ ਦੇਖਾਂਗੇ ਤਾਂ ਖੇਤੀ 'ਚੋਂ ਬਹੁਤ ਕੁਛ ਬਚਦਾ। ਜੇਕਰ ਅਸੀਂ ਰਸਾਇਣ ਖੇਤੀ ਕਰਾਂਗੇ ਕੋਈ ਬਚਤ ਬਣਾ ਲਈ, ਐਂਡ 'ਤੇ ਜਾ ਕੇ ਅਸੀਂ ਵਿਆਜ ਹੀ ਭਰਦੇ ਹਾਂ ਲੋਕਾਂ ਨੂੰ, ਜਾਂ ਇੰਡਸਟਰੀਆਂ ਦਬਾਂਗਾਂ ਨੂੰ ਪੈਸੇ ਦਿੰਦੇ।
0: ਜਿਵੇਂ ਕਿ ਤੁਸੀਂ ਹਲਦੀ ਦੀ ਗੱਲ ਕੀਤੀ ਸੀ ਕਿ ਸਭ ਤੋਂ ਜ਼ਿਆਦਾ ਜਿਹੜੀ ਕਾਸ਼ਤ ਆ ਤੁਸੀਂ ਹਲਦੀ ਦੀ ਕਰਦੇ ਹੋ, ਉਹ ਹਲਦੀ ਫਿਰ ਤੁਸੀਂ ਆਪਣੇ ਘਰੇਲੂ ਵਰਤੋਂ ਲਈ ਇਕੱਲੀ ਪੈਦਾ ਕਰਦੇ ਹੋ ਜਾਂ ਉਹਨੂੰ ਉਹਦਾ ਮੰਡੀਕਰਨ ਵੀ ਕਰਦੇ ਹੋ, ਉਹਨੂੰ ਵੇਚਦੇ ਵੀ?
1: ਹਾਂਜੀ, ਪਹਿਲਾਂ ਸ਼ੁਰੂਆਤ ਕੀਤਾ ਸੀ ਮੈਂ ਆਪਦੀਆਂ ਲੋੜਾਂ ਵਾਸਤੇ, ਐਤਕੀ ਸੀ ਐਤਕੀ ਮੈਂ ਮੰਡੀਕਰਨ ਕੀਤਾ, ਕੁਛ ਆਮ ਭਾਈ ਲੋਕਾਂ ਨੂੰ ਤਿਹਾਕੇ ਵੀ ਵੇਚੀ ਤੇ ਉਹ ਸੁੱਕੇ ਵੀ ਵੇਚੀ ਆ, ਜੋ ਮੈਂ ਅਲੱਗ ਅਲੱਗ ਰੇਟ ਆ ਤੇ ਪਈ ਵੀ ਆ, ਵੀ ਵੇਚਦੇ ਹੀ ਰਹਿਣਾ ਤਕਰੀਬਨ, ਮੈਨੂੰ ਕੋਈ ਜ਼ਿਆਦਾ ਉਹ ਨਹੀਂ ਵੀ ਇਸ ਤਰ੍ਹਾਂ ਇਹ ਖਰਾਬ ਨਹੀਂ ਹੁੰਦੀ, ਇੱਕ ਸਾਲ ਘੱਟੋ ਘੱਟ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਚੀਜ਼ ਆ। ਸਾਡੇ ਪਸ਼ੂਆਂ ਨੂੰ ਵੀ ਅਸੀਂ ਹਲਦੀ ਜਦੋਂ ਪੱਕ ਜਾਂਦੀ ਆ, ਉਦੋਂ ਬਾਅਦ ਅਕਤੂਬਰ ਦੇ ਵਿੱਚ ਅਸੀਂ ਪੌਣੇ 6 ਮਹੀਨੇ ਅਸੀਂ ਆਪ ਹਰੀ ਵੀ ਖਾਂਦੇ ਹਾਂ ਤੇ ਪਸ਼ੂਆਂ ਨੂੰ ਪੌਣੇ ਤੇ ਉਹ ਵੀ ਬਣਦੇ ਆ, ਕੋਈ ਉਹ ਨੁਕਸਾਨ ਨਹੀਂ ਆਉਂਦਾ ਇਹਦੇ ਵਿੱਚ, ਐਂਟੀਬਾਇਟਿਕ ਬਹੁਤ ਤਕੜਾ ਤੇ ਬਿਮਾਰੀ ਤਾਂ ਬਿਲਕੁਲ ਨਹੀਂ ਆਉਂਦੀ।
0: ਬੂਟਾ ਸਿੰਘ ਜੀ, ਰਸਾਇਣਿਕ ਜਿਹੜੀ ਵਿਧੀ ਨਾਲ ਤਿਆਰ ਕੀਤੀ ਗਈ ਹਲਦੀ ਲਾ ਲਈਏ ਤੇ ਇੱਕ ਜਿਵੇਂ ਤੁਸੀਂ ਕੁਦਰਤੀ ਢੰਗ ਨਾਲ ਹਲਦੀ ਤਿਆਰ ਕਰਦੇ ਹੋ, ਇਹਦੇ ਵਿੱਚ ਇਹਦੇ ਸਵਾਦ ਦੇ ਵਿੱਚ ਤੇ ਗੁਣਾਂ ਦੇ ਵਿੱਚ ਤਾਂ ਚਲੋ ਜਿਵੇਂ ਤੁਸੀਂ ਦੱਸਿਆ ਫਰਕ ਹੁੰਦਾ ਹੀ ਹੈ, ਇਹਦੇ ਸਵਾਦ ਦੇ ਵਿੱਚ ਜਾਂ ਜਿਵੇਂ ਕਿ ਕਈ ਹੁੰਦੇ ਆ ਗੁੰਮਰਾਹ ਵੀ ਕਰਕੇ ਤਰ੍ਹਾਂ ਵੇਚਦੇ ਨੇ ਕਿ ਕੁਦਰਤੀ ਢੰਗ ਨਾਲ ਤਿਆਰ ਕੀਤੀ ਹੋਈ ਹਲਦੀ ਹੈ, ਪੁੱਛਣਾ ਚਾਹੂੰਗਾ ਕਿ ਇੱਕ ਤਾਂ ਇਹਦੇ ਵਿੱਚ ਸਾਨੂੰ ਜਿਹੜਾ ਸਵਾਦ ਦੇ ਵਿੱਚ ਫਰਕ ਹੈ ਹੁੰਦਾ ਜਦੋਂ ਅਸੀਂ ਖਾਂਦੇ ਹਾਂ ਵਰਤੋਂ ਕਰਦੇ ਹਾਂ, ਤੇ ਦੂਸਰਾ ਇਹ ਹੈ ਕਿ ਇਹਦੀ ਪਛਾਣ ਕਿਵੇਂ ਹੋ ਸਕਦੀ ਹੈ ਜਿਹੜੀ ਕੁਦਰਤੀ ਢੰਗ ਨਾਲ ਅਸੀਂ ਹਲਦੀ ਤਿਆਰ ਕੀਤੀ?
1: ਜਦੋਂ ਕਿਹੜੇ ਭਰੋਸੇਯੋਗ ਆਦਮੀ ਤੋਂ ਆਪਾਂ ਪਹਿਲਾਂ ਚੈੱਕ ਕਰੋ ਵੀ ਉਹ ਕੰਮ ਕੀ ਕਰ ਰਿਹਾ, ਉਹਦੇ ਕੋਲ ਪਸ਼ੂ ਰੱਖੇ ਆ ਤਾਂ, ਤੇ ਕਈ ਵਾਰੀ ਐਵੇਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਇਹਦੇ ਵਿੱਚ ਰੰਗ ਵੀ ਬਹੁਤ ਲੋਕ ਪਾਉਂਦੇ ਆ ਜਿਹੜੇ ਆਪਦਾ ਕੰਮ ਕਰਦੇ ਆ, ਇਹ ਕਦੋਂ ਵੀ ਹਲਦੀ ਲੈਣੀ ਆ ਉਹਨਾਂ ਤੋਂ ਜਾ ਕੇ ਪਹਿਲਾਂ ਤਾਂ ਲਾਉਣ ਵੇਲੇ ਚੈੱਕ ਕਰੋ, ਫਿਰ ਪੋਦੋ ਚੈੱਕ ਕਰੋ, ਫਿਰ ਪੱਟਣ ਵੇਲੇ ਦੇਖੋ। ਕਿਹੜੀ ਲੋਕ ਆਖਦੇ ਆ ਵੀ ਇੱਕ ਗੰਢੀ ਹੈ ਕਿਹੜੀ ਆਪਣੀ 700 ਗ੍ਰਾਮ ਤੇ ਹੁੰਦਾ, ਇਹ ਤੋਂ ਵੱਧ ਨਹੀਂ ਹੁੰਦੀ ਜੇਕਰ ਆਪਾਂ ਕੁਦਰਤੀ ਖੇਤੀ ਵਾਲਾ ਕਰਾਂਗੇ, 2-3 ਸਾਲਾਂ ਵਿੱਚ ਉਹਨੀ ਗੁਣਵੱਤਾ ਵੱਧ ਜਾਂਦੀ ਆ, ਕਿਉਂਕਿ ਉਹਦੇ ਵਿੱਚ ਰੂੜੀ ਵਗੈਰਾ ਹੋਰ ਮੈਚਰ ਅਸੀਂ ਪਾ ਕੇ ਉਹ ਫਰਕ ਪੈ ਜਾਂਦਾ ਨੈਚੁਰਲ ਤੌਰ ਤੇ ਕਰ ਕੀਤਾ, ਵੈਸੇ ਨਹੀਂ ਇੰਨਾ ਜ਼ਿਆਦਾ, ਉਹ ਤਾਂ ਆਪਾਂ ਗੱਪ ਵਾਲੀ ਹੁੰਦਾ, ਕੋਈ ਝਾੜ 1-2 ਸਾਲ ਘੱਟ ਆਉਂਦਾ ਉਦੋਂ ਬਾਅਦ ਵਧਣ ਲੱਗ ਜਾਂਦਾ ਇਹਨਾਂ ਦਾ।
0: ਜਿਵੇਂ ਕਿ ਤੁਸੀਂ ਸਮੱਸਿਆਵਾਂ ਦੀ ਗੱਲ ਕਰੀ ਕਿ ਜ਼ਿਆਦਾ ਸਮੱਸਿਆਵਾਂ ਨਹੀਂ,

0: ਬਦਲ ਵਜੋਂ ਜਦੋਂ ਅਸੀਂ ਕੁਦਰਤੀ ਖੇਤੀ ਸ਼ੁਰੂ ਕਰਦੇ ਹਾਂ ਉਦੋਂ ਸਾਨੂੰ ਜਾਂ ਕਿਸੇ ਕਿਸਾਨ ਵੀਰ ਨੂੰ ਆਉਂਦੀਆਂ ਨੇ?
1: ਮੇਨ ਸਮੱਸਿਆ ਤਾਂ ਆਰਥਿਕ ਤੌਰ ਤੇ ਪੈਸੇ ਦੀ ਆ। ਅਸੀਂ ਪੈਸੇ ਕਰਕੇ ਹੀ ਖੇਤੀ ਕਰ ਰਹੇ ਹਾਂ। ਜੇਕਰ ਅਸੀਂ ਆਖਦੇ ਵੀ ਅਸੀਂ ਪੈਸਾ ਵੱਧ ਮਿਲੂ, ਉਹ ਭੁੱਲ ਜਾਓ ਤੁਸੀਂ। ਕੇਰਾ 6 ਮਹੀਨੇ ਤੁਸੀਂ ਬਿਲਕੁਲ ਨਾ ਕਰੋ, ਸਾਨੂੰ ਕੁਛ ਨੀ ਮਿਲਣਾ ਸਾਲ ਵੀ। ਉਦੋਂ ਬਾਅਦ ਤੁਹਾਡੇ ਕੋਲ ਆਟੋਮੈਟਿਕ ਜਿਹੜਾ ਪਿਛਲੇ ਵਾਲਾ ਸਾਲ ਗਿਆ ਉਹਦੇ ਡਬਲ ਹੋ ਕੇ ਮਿਲਣਗੇ 5 ਸਾਲਾਂ ਪਹਿਲੇ। ਪਲੇਨ ਦੇ ਨਾਲ ਚੱਲਣਾ ਪਊਗਾ ਜਦੋਂ ਵੀ ਕੋਈ ਕੰਮ ਕਰ ਰਿਹਾ, 5 ਸਾਲਾਂ ਜਾਂ 10 ਸਾਲਾਂ। ਯੋਜਨਾ ਬੰਧ ਨੀਤੀ ਦੇ ਨਾਲ ਅਸੀਂ ਕੰਮ ਕਰਾਂਗੇ ਤਾਂ ਸਫਲ ਹੋਵਾਂਗੇ। ਜੇਕਰ ਖਰਗੋਸ਼ ਨੂੰ ਟਬੂਸੀਆਂ ਮਾਰਾਂਗੇ ਫਿਰ ਕੁਛ ਵੀ ਨਹੀਂ ਕਰ ਸਕਦੇ। ਕਿੰਨਾ ਮਰਜ਼ੀ ਤੁਹਾਡੇ ਕੋਲ ਭਲਾ ਇੱਕ ਇਕੱਲਾ ਤੇ ਭਲਾ 100 ਜ਼ਿੰਦਗੀ ਦੇ ਵਿੱਚ ਕਿਹੜੇ ਵੀ ਡੈਡੀਕੇਟਡ ਹੋ ਕੇ ਕੰਮ ਕਰਨਾ ਚਾਹੀਦਾ। 5 ਸਾਲਾਂ 10 ਸਾਲਾਂ ਪਲੇਨ ਆ, ਉਹਦੇ ਅਨੁਸਾਰ ਚੱਲੋ। ਤੁਸੀਂ ਵੀ ਖੁਸ਼ ਰਹੋਗੇ, ਨੇਚਰ ਵੀ ਖੁਸ਼ ਆ ਤੇ ਸਾਰਾ ਪਰਿਵਾਰ ਤੇ ਸਮਾਜ ਤੁਹਾਨੂੰ ਦੇਖੋ। ਕੇਰਾ ਤਾਂ ਤੁਹਾਨੂੰ ਲੱਗਦਾ ਹੀ ਆ, ਮੁੜ ਕੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਲੰਬੇ ਸਮੇਂ ਤੇ ਪਰਿਵਾਰ ਦੇ।
0: ਤੁਹਾਡੇ ਕਹਿਣ ਦਾ ਭਾਵ ਹੈ ਕਿ ਮੁੱਖ ਤੌਰ ਤੇ ਜਿਹੜੀ ਸਮੱਸਿਆ ਆਉਂਦੀ ਹੈ ਉਹ ਆਰਥਿਕਤਾ ਦੇ ਆਉਂਦੀ ਹੈ, ਬਾਕੀ ਸਾਰੀਆਂ ਜਿਹੜੀਆਂ ਅਸੀਂ ਉਹਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕਰ ਸਕਦੇ ਹਾਂ। ਜਿਹੜੀਆਂ ਹੋਰ ਛੋਟੀਆਂ ਮੋਟੀਆਂ ਸਮੱਸਿਆਵਾਂ ਆਉਂਦੀਆਂ ਨੇ, ਤੇ ਸਮੱਸਿਆਵਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਵੀ ਬਿਮਾਰੀਆਂ ਦੀ ਜਾਂ ਕੀੜੇ ਮਕੌੜਿਆਂ ਦੀ, ਕੁਦਰਤੀ ਢੰਗ ਨਾਲ ਜਿਹੜੀ ਅਸੀਂ ਫਸਲਾਂ ਪੈਦਾ ਕਰਦੇ ਹਾਂ ਉਹਦੇ ਚੋਂ ਬਿਮਾਰੀਆਂ ਵੀ ਆਉਂਦੀਆਂ ਹੋਣੀਆਂ, ਕੀੜੇ ਮਕੌੜੇ ਵੀ ਉਹਨੂੰ ਪੈਂਦੇ ਹੋਣਗੇ, ਤਾਂ ਫਿਰ ਉਹਨਾਂ ਦੀ ਰੋਕਥਾਮ ਲਈ ਕਿਹੜੇ ਢੰਗਾਂ ਦੀ ਤੁਸੀਂ ਵਰਤੋਂ ਕਰਦੇ ਹੋ?
1: ਹਾਂਜੀ, ਜਿਹੜਾ ਨੇਚਰ ਨੇ ਸਾਨੂੰ ਇਸ ਤਰ੍ਹਾਂ ਦੇ ਭੇਜੇ ਹੋਏ ਆ, 208-210 ਦੇ ਲਗਭਗ ਕੀੜੇ ਬਹੁਤ ਜ਼ਿਆਦਾ ਜਿਹੜਾ ਮੈਨੂੰ ਪਤਾ ਇਹਦੇ ਬਾਰੇ, ਜਿਹਦੇ ਵਿੱਚੋਂ 35 ਕੀੜੇ ਸਾਡੇ ਕੋਲ ਜਿਹਨੂੰ ਅਸੀਂ ਦੁਸ਼ਮਣ ਕਹਿ ਦਿੰਦੇ ਹਾਂ। ਦੁਸ਼ਮਣ ਨਹੀਂ, ਉਹ ਹੈ ਤਾਂ ਮਿੱਤਰ ਹੀ ਸਾਡੇ, ਅਸੀਂ ਮਿੱਤਰ ਕਹਿ ਦਿੰਦੇ ਹਾਂ, ਆਮ ਸਪਰੇਹਾਂ ਵੇਚਣ ਵਾਲੀ ਗੱਲ। ਪਰ ਦੋਨੇ ਚੀਜ਼ਾਂ ਦਾ ਅਸੀਂ ਬੇਲੈਂਸ ਬਣਾ ਕੇ ਚੱਲਾਂਗੇ। ਜਦੋਂ ਵੀ ਕੋਈ ਚੀਜ਼ ਵੇਚਣੀ ਲਾਉਣੀ ਅਸੀਂ ਸਮੇਂ ਦੇ ਅਨੁਸਾਰ ਲਾਓ। ਜੇ ਆਪਾਂ ਗੇਤੀ ਲਾਵਾਂਗੇ ਉਹਨਾਂ 'ਚ ਕੋਈ ਵੀ ਕੀੜਾ ਨਹੀਂ ਆਉਂਦਾ, ਜੇ ਅਸੀਂ ਉਹਨੂੰ ਛੇਤੀ ਲਾਵਾਂਗੇ ਤਾਂ ਕੀੜੇ ਐਟੋਮੈਟਿਕ ਆਉਣਗੇ। ਤੇ ਤਾਂ ਕਰਕੇ ਇਹ ਗੇਤੀ ਫਸਲ ਲਾਓ ਤੁਸੀਂ, ਪਾਣੀ ਘੱਟ ਲਗਾਓ, ਉਹਨੂੰ ਬੇਡਾਂ ਪਰ ਲਗਾਓ, ਤਾਂ ਯੋਜਨਾਬੱਧ ਕਰੋਗੇ ਤੁਸੀਂ। ਇੱਕ ਤੇਰਾ 6 ਮਹੀਨੇ ਦਾ ਤੁਹਾਡਾ ਬਦਲ ਹੋਏਗਾ ਖੇਤੀ ਦਾ, ਵੀ ਉਦੋਂ ਬਾਅਦ ਸਹੀ ਸਿਸਟਮ ਤੁਹਾਡਾ ਚੱਲਣ ਲੱਗ ਜੂ, ਤਾਂ ਕੁਦਰਤ ਤੁਹਾਨੂੰ ਵੀ ਸਾਥ ਦੇਊਗੀ, ਤੁਸੀਂ ਕੁਦਰਤ ਸਾਥ ਦਿਓਗੇ ਤਾਂ ਸਿਸਟਮ ਸਹੀ ਹੋਊਗਾ ਫਸਲਾਂ ਦੀ। ਗੇਤ ਵਿਸ਼ੇਸ਼ ਦੇ ਨਾਲ ਹੀ ਕੀੜਾ ਆਉਣਾ, ਜਿਹੜੇ ਕੀੜੇ ਆਪਣੇ ਸਾਡੇ ਮਿੱਤਰ ਵੀ ਕਹਿ ਦਿੰਦੇ ਅਸੀਂ, ਕਿਹੜੇ ਦੁਸ਼ਮਣ, ਉਹ ਇੱਕ ਦੂਜੇ ਤੇ ਨਿਰਭਰ ਆ, ਸਾਨੂੰ ਉਹਨਾਂ ਦੀ ਵੀ ਲੋੜ ਆ, ਕਿਉਂਕਿ ਉਹ ਕਦੋਂ ਆਉਂਦੇ ਆ ਤੇ ਉਦੋਂ ਕਦੋਂ ਉਹਨਾਂ ਹਮਲਾ ਵੱਧ ਆ, ਉਦੋਂ ਦੁਸ਼ਮਣ ਵੀ ਪੈਦਾ ਨਹੀਂ ਤੇ ਮਿੱਤਰ ਵੀ ਆਉਂਦੇ ਜ਼ਰੂਰੀ। ਉਹ ਦੋਨੇ ਚੀਜ਼ਾਂ ਦੀ ਸਾਨੂੰ ਲੋੜ ਆ, ਫਿਰ ਇੰਨਾ ਨੁਕਸਾਨ ਨਹੀਂ ਕਰਦੇ ਜਿਵੇਂ ਆਪਾਂ। ਜੇ 100 ਦੇ ਵਿੱਚ 1% ਵੀ ਨੁਕਸਾਨ ਕਰ ਦੇਣਗੇ ਸਾਨੂੰ 99% ਉਹ ਦੇਣਗੇ। ਇੰਨਾ ਤਾਂ ਹਰ ਚੀਜ਼ ਦੇ ਵਿੱਚ ਹੀ ਹੁੰਦਾ, ਕੋਈ ਵੀ ਚੀਜ਼ ਕਰਦੇ ਆ ਪਤਾ।
0: ਤੇ ਕੀੜੇ ਮਕੌੜੇ, ਚਲੋ ਜੇਕਰ ਜ਼ਿਆਦਾ ਹਮਲਾ ਹੋ ਵੀ ਜਾਂਦਾ ਜਾਂ ਕਿਸੇ ਬਿਮਾਰੀ ਦਾ ਜ਼ਿਆਦਾ ਹਮਲਾ ਹੋ ਜਾਂਦਾ, ਤਾਂ ਉਹਦੀ ਰੋਕਥਾਮ ਲਈ ਫਿਰ ਸਾਨੂੰ ਕੀ ਕਰਨਾ ਚਾਹੀਦਾ?
1: ਆਪਣੇ ਕੋਲ ਖੱਟੀ ਲੱਸੀ ਹੈ ਇੱਕ ਤਾਂ ਜੀ, ਗੁੜ ਜੇ ਆਪਾਂ ਬਣਾ ਕੇ ਮਿਕਸਚਰ ਉਹਨਾਂ ਦਾ ਉਹਦੇ ਛਿੜਕਦੇ ਨੇ, ਉਹਨਾਂ ਨਾਲ ਕੰਟਰੋਲ ਹੁੰਦਾ ਜੇ ਜ਼ਿਆਦਾ ਆ ਜਾਣ ਤਾਂ। ਅੱਬਲ ਤਾਂ ਆਉਂਦੇ ਨਹੀਂ, ਜੇ ਖੇਤੀ ਫਸਲਾਂ ਕੀੜੇ ਆਉਣ ਤੋਂ ਪਹਿਲੀ ਤੁਹਾਡੀ ਪੱਕ ਜਾਂਦੀ ਆ, ਮਾੜਾ ਮੋਟਾ ਹੀ ਕੋਈ ਜ਼ਿਆਦਾ ਆਪਣੇ ਘਰ ਦੀ ਘਰੇਲੂ ਆ ਕਿਹੜੇ ਆਪਾਂ ਇਸ ਨਹੀਂ ਹੱਲ ਹੋ ਜਾਂਦਾ। ਜੇਕਰ ਜ਼ਿਆਦਾ ਹੋਵੇ ਤਾਂ ਤੁਸੀਂ ਹੱਥਾਂ ਨਾਲ ਵੀ ਤੋੜ ਸਕਦੇ ਹੋ, ਤੁਹਾਨੂੰ ਪਤਾ ਵੀ ਸੁੰਡੀ ਅਟੈਕ, ਉਹ ਪੱਤੇ ਨੂੰ ਕੱਟ ਦਿਓ ਤੁਸੀਂ, ਮੂੰਗਾ ਦੱਬ ਦਿਓ ਤੁਸੀਂ। ਇਹ ਹੱਲ ਆ ਅਸਲ ਤਰੀਕੇ ਜਿਹੜਾ ਆਪਾਂ ਔਰਗੈਨਿਕ ਖੇਤੀ ਕਰਨੀ।
0: ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਸਾਨੂੰ ਕੋਈ ਲੱਗਦੀ ਹੈ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਲੱਗ, ਤਾਂ ਫਸਲਾਂ ਦੇ ਬਚਾਓ ਲਈ ਸਾਨੂੰ ਥੋੜੀ ਹੱਥੀਂ ਖੇਚਲ ਕਰਨੀ ਜ਼ਰੂਰੀ ਹੈ। ਤੁਸੀਂ ਜ਼ਿਕਰ ਕੀਤਾ ਸੀ ਕਿ ਕੁਝ ਜੰਗਲਾਤ ਦੇ ਜਿਹੜੇ ਦਰਖਤ ਨੇ ਜਾਂ ਪੌਦੇ ਨੇ ਉਹ ਵੀ ਤੁਸੀਂ ਲਗਾਏ ਹੋਏ ਨੇ, ਉਹਨਾਂ ਦੇ ਵਿੱਚ ਫਿਰ ਕਿਹੜੇ ਕਿਹੜੇ ਪੌਦੇ ਤੁਸੀਂ ਸ਼ਾਮਿਲ ਕੀਤੇ?
1: ਇੱਕ ਤਾਂ ਮੇਨ ਤਾਂ ਸਫੈਦਾ ਜੀ, ਨਾਲ ਟਾਲੀਆਂ ਵੀ ਆਪਣੇ ਕੋਲੇ ਜੀ, ਇਹਨਾਂ ਦਾ ਮੇਨ ਦੋਨੇ ਚੀਜ਼ਾਂ ਵਕਤ ਕਿਹੜੇ ਆਪਣੇ ਫਰੂਟ ਵਾਲੇ ਵਗੈਰਾ ਉਹ ਅਲੱਗ ਅਲੱਗ 10-20 ਪ੍ਰਕਾਰ ਦੇ ਬੂਝੇ ਉਹਨਾਂ ਦੇ ਵੀ ਲੱਗੇ ਹੋਏ ਆ, ਉਹ ਵੀ ਟ੍ਰਾਇਲ ਤੌਰ ਤੇ ਲੱਗੇ ਹੋਏ ਔਰਗੈਨਿਕ ਤੌਰ ਤੇ ਉਹਨਾਂ ਨੂੰ ਕੀਤਾ ਹੋਇਆ। ਕਿਉਂਕਿ ਮੈਂ ਮੀਟਿੰਗ ਜਾਂਦੇ ਹੀ ਰਹਿੰਦਾ ਆਪਣੇ ਇੱਥੇ ਚਿੜੀਆ ਘਰ ਚ, ਮੀਟਿੰਗ ਹੋਈ 8 ਫਰਵਰੀ 2026 ਨੂੰ ਹੋਈ ਸੀ ਜੀ। ਇਹਨਾਂ ਤੋਂ ਆਪਣੇ ਇਕਨੋਮਿਕ ਸਰਵੇ ਵਾਲੇ ਆਏ ਸੀ, ਜਿਹਨਾਂ ਨੇ ਆਪਣਾ ਆਉਣ ਵਾਲਾ 5 ਸਾਲਾਂ ਯੋਜਨਾ ਬਣਾਉਣੀਆਂ ਸੀ, ਉਹਨਾਂ ਬਾਰੇ ਅਸੀਂ ਆਪਣੇ ਇਲਾਕੇ ਦੇ ਕੇ ਆਪਦੇ ਸਾਰੇ ਸਮੂਹ ਤੌਰ ਤੇ ਉਹਨਾਂ ਬਾਰੇ ਪ੍ਰਤੀ ਦੱਸਿਆ ਸੀ, ਫੋਰੈਸਟ ਬਾਰੇ ਵੀ, ਇਸ ਤਰ੍ਹਾਂ ਦੀ ਉਹਨਾਂ ਦੀ ਇੰਡਸਟਰੀ ਨੇੜੇ ਵੀ ਲਾਈ ਜਾਵੇ, ਤਾਂ ਕਰਕੇ ਲੋਕਾਂ ਨੂੰ ਅਗਰੇਜ ਕੀਤਾ ਜਾਵੇ ਵੀ ਇਹ ਕੱਟੇ ਘੱਟ ਜਾਣ, ਲਾਏ ਵੱਧ ਜਾਣ।
0: ਜਿਹੜੇ ਸਾਡੇ ਛਾਂਦਾਰ ਦਰਖਤ ਨੇ ਉਹਨਾਂ ਨੂੰ ਬਿਮਾਰੀਆਂ ਜਾਂ ਹੋਰ ਕੀੜਿਆਂ ਦਾ ਹਮਲਾ ਉਹਦੇ ਤੇ ਘੱਟ ਹੁੰਦਾ ਹੈ, ਉਹ ਕੁਦਰਤੀ ਤੌਰ ਤੇ ਆਪਣੇ ਆਪ ਹੀ ਉਹਨਾਂ ਦਾ ਵਾਧਾ ਵਿਕਾਸ ਹੁੰਦਾ ਰਹਿੰਦਾ ਹੈ। ਪਰ ਜਿਹੜੇ ਵਿਸ਼ੇਸ਼ ਤੌਰ ਤੇ ਫਲਾਂ ਵਾਲੇ ਬੂਟੇ ਨੇ ਉਹਨਾਂ ਨੂੰ ਬਿਮਾਰੀਆਂ ਦੀ ਸਮੱਸਿਆ ਵੀ ਆਉਂਦੀ ਆ, ਉਹਨਾਂ ਤੇ ਕੀੜੇ ਮਕੌੜੇ ਵੀ ਹਮਲਾ ਕਰਦੇ ਨੇ, ਤੇ ਕੁਦਰਤੀ ਢੰਗ ਨਾਲ ਫਿਰ ਇਹਨਾਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕੀਤਾ ਜਾ ਸਕਦਾ?
1: ਹਾਂਜੀ, ਇਹਨਾਂ ਦੇ ਵੀ ਹੈ, ਹੁਣ ਕਿਵੇਂ ਅੰਗੂਰਾਂ ਦਾ ਸੀ, ਅੰਗੂਰਾਂ ਦੇ ਵੀ ਆਉਂਦੇ ਆਪਣੇ ਮੋਟੇ, ਉਹਨਾਂ ਉਹਦੇ ਅਸੀਂ ਕਦੋਂ ਦਵਾਈ ਕਰਦੇ ਹਾਂ ਸ਼ੁਰੂ 'ਚ, ਇਹੀ ਕਰਦੇ ਹਾਂ ਲੀਲਾ ਸੋਥਾ ਦੀ ਕਲੀ ਕਰਦੇ ਨੇ, ਰਲਾ ਕੇ ਅਸੀਂ ਮਿਕਸ ਕਰਕੇ ਤੇ ਗੁੜ ਵਾਲੀ ਤੇ ਦੂਜੀ ਸਪਰੇਹਾਂ ਕਰਦੇ ਹਾਂ, ਫਿਰ ਉਹਨਾਂ ਦੇ ਉੱਤੇ ਅਸੀਂ ਇੱਕ ਜਾਲੀ ਪਾ ਦੇਣੀ ਹੈ ਬਰੀਕ ਜੀ, ਉਹਨਾਂ ਦੇ ਬਾਹਰੋਂ ਹਮਲਾ ਨਾ ਹੋਵੇ। ਇਸ ਤਰ੍ਹਾਂ ਕਿਵੇਂ ਅਮਰੂਦ ਦਾ ਹੁਣ ਚੱਲ ਰਿਹਾ, ਅਮਰੂਦਾਂ ਦੇ ਵੀ ਕਿਹੜੇ ਬੂਝੇ ਲੱਗੇ ਹੋਏ, ਉਹਨਾਂ ਦੇ ਵੀ ਜਾਲੀ ਪਾਈ ਹੋਈ ਆ, ਜਿਹੜਾ ਕੀੜਾ ਉਹਨਾਂ ਨੂੰ ਟੱਚ ਕਰਦਾ ਉਹ ਨਾ ਲੱਗੇ। ਜੇਕਰ ਅਸੀਂ ਸਪਰੇਹਾਂ ਕਰਾਂਗੇ ਅਮਰੂਦ ਖਾਣ ਯੋਗ ਨਹੀਂ ਰਹਿੰਦੇ, ਹੋਏ ਨੇਚਰ ਤੌਰ ਤੇ ਆਟੋਮੈਟਿਕ ਪੱਕ ਰਹੇ। ਜੇ ਜ਼ਿਆਦਾ ਫਰੂਟ ਲੱਗਿਆ ਉਹਨਾਂ ਨੂੰ ਛਾਂਟੀ ਕਰ ਸਕਦੇ ਆਪਾਂ, ਕੱਟ ਕੇ ਉਹਨੇ ਕੀ ਲੈ ਸਕਦੇ, ਉਹਨਾਂ ਲਈ ਮੋਟੀ ਗੌਰ ਤਾਂ ਕਰਨੀ ਜਾਊਗੀ, ਆਪਾਂ ਸੁਬਾਹ ਗੇੜਾ ਮਾਰਾਂਗੇ ਪਤਾ

0: ਵੀ ਕਰ ਸਕਦੇ ਹਾਂ,
1: ਬੂਝਾਂ ਦੇ ਵੱਡਾ ਹੋ ਜਾਂ ਵੱਡੇ ਪੱਧਰ ਤੇ ਤੁਸੀਂ ਆਪਾਂ ਉਸ ਤਰ੍ਹਾਂ ਤੁਹਾਡਾ ਹੋਊਗਾ ਕੰਮ, ਤਾਂ ਕੋਈ ਬਾਹਲੀ ਸਮੱਸਿਆ ਨਹੀਂ ਆਉਂਦੀ, ਠੀਕ ਰਹਿੰਦਾ ਆਪਣੀ ਸਿਹਤ ਨਾਲੋਂ ਤਾਂ ਕੋਈ ਚੀਜ਼ ਚੰਗੀ ਨਹੀਂ, ਸਿਹਤ ਸਭ ਤੋਂ ਜ਼ਰੂਰੀ ਆ।
2: ਜੇ ਆਪਾਂ ਹੁਣ ਆਰਥਿਕ ਲਾਭ ਦੀ ਗੱਲ ਕਰੀਏ ਰਸਾਇਣਿਕ ਖੇਤੀ ਦੇ ਮੁਕਾਬਲੇ, ਤਾਂ ਕਿੰਨਾ ਕੁ ਜਿਹੜਾ ਆਰਥਿਕ ਲਾਭ ਲੈ ਸਕਦੇ ਹਾਂ ਕੁਦਰਤੀ ਖੇਤੀ ਤੋਂ ਰਸਾਇਣਿਕ ਖੇਤੀ?
1: ਇਹ ਜੀ ਕਿਹੜਾ ਆਪਣਾ ਸ਼ੁਰੂ ਸ਼ੁਰੂ 2 ਸਾਲ 3 ਸਾਲ ਤੱਕ ਤਾਂ ਆਪਾਂ ਨੋ ਪ੍ਰੋਫਿਟ ਨੋ ਲੋਸ ਤੇ ਕੰਮ ਕਰਾਂਗੇ, ਉਦੋਂ ਬਾਅਦ ਆਪਾਂ ਨੂੰ ਉਹਦੇ ਨੂੰ ਡਬਲ ਹੀ ਮਿਲੂਗਾ ਜੇ ਆਪਾਂ ਇਸੇ ਕੰਮ ਕਰਾਂਗੇ। ਕਿਹੜਾ ਐਂਡ ਤੇ ਕਿਹੜਾ ਯੋਜਨਾਵਾਂ 5 ਸਾਲਾਂ ਜਾਂ 10 ਸਾਲ ਹੋਣਗੀਆਂ ਉਹਦੇ ਵਿੱਚ ਅਸੀਂ ਇਹ ਸਫਲ ਹੋਵਾਂਗੇ, ਉਹ ਘੱਟ ਆ, ਉਹ ਕਿੰਨਾ ਕੁ ਆਪਾਂ ਵਧਾ ਲਾਂਗੇ, ਅਕਸਰ 100 ਮਨ ਤੋਂ 110 ਮਨ ਨਹੀਂ ਜਾ ਸਕਦੇ, ਖਰਚੇ ਵੱਧ ਜਾਣਗੇ, ਰੇਹਾਂ ਸਪਰੇਹਾਂ ਕਿਸੇ ਦੇ ਨਿਰਭਰ, ਇਹ ਆਪਾਂ ਨਿਰਭਰ ਨਹੀਂ ਰਹਿ ਸਕਦੇ, ਜੋ ਵੀ ਚੀਜ਼ ਆਪਣੀ ਆਪਣੇ ਤੇ ਨਿਰਭਰ ਜਿੰਨਾ ਹੋਇਆ ਆਪਣੇ ਕੋਲ ਹੀ ਹੋਊਗਾ, ਉਹ ਆਪਾਂ ਕਿਸੇ ਤੇ ਨਿਰਭਰ ਹੋਵਾਂਗੇ, ਉਹ ਕਦੋਂ ਮਰਜ਼ੀ ਬੰਦ ਕਰ ਸਕਦਾ ਤੇ ਆਪਣੇ ਸਾਰੇ ਬਿਜਲੀ ਦੇ ਫਿਊਜ਼ ਉੱਡੇ ਤੇ ਆਪਣੀ ਬਿਜਲੀ ਬੰਦ ਹੋ ਜੂ, ਉਹ ਚੀਜ਼ਾਂ ਤੁਹਾਡੀਆਂ ਇੱਕਦਮ ਹੀ ਡਾਊਨ ਹੋ ਜਾਣਗੀਆਂ, ਇਹ ਤੁਹਾਡੀ ਡਾਊਨ ਨਹੀਂ ਹੁੰਦੀ, ਆਉਣ ਵਾਲੇ ਸਮੇਂ ਚ ਲੋਕ ਫਿਰ ਤੁਹਾਨੂੰ ਕਹਿਣਗੇ ਵੀ ਆਹ ਬਹੁਤ ਵਧੀਆ ਕਰ ਰਿਹਾ ਕੰਮ।
2: ਬੂਟਾ ਸਿੰਘ ਜੀ, ਬੇਸ਼ੱਕ ਜਿਹੜੀ ਕੁਦਰਤੀ ਖੇਤੀ ਆ ਉਹਦੇ ਜਿਹੜੇ ਢੰਗ ਤਰੀਕੇ ਨੇ ਉਹ ਸਾਡੇ ਪੁਰਾਣੇ ਬਜ਼ੁਰਗਾਂ ਵਾਲੇ ਹੀ ਨੇ, ਉਹਨਾਂ ਵਿੱਚ ਕੋਈ ਜ਼ਿਆਦਾ ਤਬਦੀਲੀ ਜਾਂ ਜ਼ਿਆਦਾ ਆਧੁਨਿਕਤਾ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ, ਪਰ ਫਿਰ ਵੀ ਕਿਉਂਕਿ ਜੋ ਨਵੀਂ ਪੀੜ੍ਹੀ ਹੈ ਉਹਨਾਂ ਢੰਗ ਤਰੀਕਿਆਂ ਤੋਂ ਵੀ ਉਹ ਅਣਜਾਣ ਨੇ, ਇਸ ਲਈ ਉਹਨਾਂ ਨੂੰ ਸਿਖਲਾਈ ਦੀ ਜਿਹੜੀ ਲੋੜ ਹੈ ਜ਼ਰੂਰਤ ਜ਼ਰੂਰ ਪਊਗੀ ਮੈਨੂੰ ਲੱਗਦਾ। ਤੇ ਜੇ ਕੁਦਰਤੀ ਖੇਤੀ ਸੰਬੰਧੀ ਕੋਈ ਸਿਖਲਾਈ ਲੈਣੀ ਹੋਵੇ ਉਹ ਸਿਖਲਾਈ ਫਿਰ ਕਿੱਥੋਂ ਲੈ ਸਕਦੇ ਨੇ ਜਿਹੜੇ ਨਵੇਂ ਕਿਸਾਨ ਵੀਰ ਨੇ ਕੁਦਰਤੀ ਖੇਤੀ ਢੰਗ ਨੂੰ ਅਪਣਾਉਣਾ ਚਾਹੁੰਦੇ ਨੇ?
1: ਆਪਣਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਵੀ ਲੈ ਸਕਦੇ ਆ, ਆਪਣੇ KB ਦਫ਼ਤਰ ਬਠਿੰਡਾ ਇੱਥੇ ਵੀ ਲੈ ਸਕਦੇ ਆ, ਹੋਰ ਵੀ ਆਪਣੇ ਬਰਨਾਲੇ ਅੰਮ੍ਰਿਤਪਾਲ ਸਿੰਘ ਆ ਇੱਕ, ਤੇ ਉੱਥੇ ਵੀ ਨੈਚੁਰਲ ਤੌਰ ਤੇ ਸਪੈਸ਼ਲੀ ਉਹ ਕਰ ਰਿਹਾ 12 ਸਾਲਾਂ ਤੋਂ, ਉਹ ਵੀ ਉਸ ਤਰ੍ਹਾਂ ਕਿਤੇ ਮਰਜ਼ੀ ਬਹੁਤ ਹੈ, ਕਿੱਥੇ ਚੰਗੇ ਭਰੋਸੇਯੋਗ ਤੇ, ਨਹੀਂ ਤਾਂ ਸਰਕਾਰੀ ਆਪਣੇ ਯੂਨੀਵਰਸਿਟੀਆਂ 'ਚ ਉੱਥੇ ਬਹੁਤ ਮਿਲਦੀ ਆ ਜੇਕਰ ਆਪਾਂ ਲੈਣੀ ਚਾਹੀਏ ਤਾਂ। ਜੇਕਰ ਆਪਾਂ ਕੰਮ ਕਰਾਂਗੇ ਕੁਦਰਤ ਤੁਹਾਨੂੰ ਆਪ ਹੀ ਸਿਖਾ ਦਿੰਦੇ, ਜਦੋਂ ਕੰਮ ਕਰਾਂਗੇ ਪ੍ਰੈਕਟੀਕਲ ਤਾਂ ਤੁਸੀਂ ਆਪ ਹੀ ਸਿੱਖ ਜਾਓਗੇ, 1-2 ਸਾਲਾਂ ਦੇ ਵਿੱਚ ਕੋਈ ਵੀ ਚੀਜ਼ ਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏ ਕਿਸੇ ਵੀ ਕਿਸਮ ਦਾ ਇਹ ਸਿਸਟਮ, ਕੋਈ ਬਾਹਲੀ ਔਖੀ ਕੰਮ ਨਹੀਂ ਤੇ ਸਹੀ ਆ ਇਹ ਕੰਮ, ਤੇ ਕਿਵੇਂ ਆਪਣਾ ਯੂਨੀਵਰਸਿਟੀਆਂ ਦੇ ਡੈਪ ਸਿਸਟਮ ਦਾ ਕੰਮ ਚੱਲ ਰਿਹਾ, ਪੈਪਾਂ ਨਾਲ ਦੂਜਾ ਚੱਲ ਰਿਹਾ, ਉਹਦੇ ਨਾਲ ਖੇਤੀ ਬਹੁਤ ਆਸਾਨ ਆ, ਇਹ ਤਾਂ ਬਸ ਕੱਲਾ ਮਿਹਨਤ ਇੱਧਰ ਤੁਰਨ ਦੀ ਲੋੜ ਆ, ਤੇ ਕੋਈ ਬਾਹਲਾ ਔਖਾ ਕੰਮ ਨਹੀਂ ਇਹ।
2: ਤੇ ਜਿਹੜੇ ਨਵੇਂ ਕਿਸਾਨ ਵੀਰ ਸਾਡੇ ਇੱਧਰ ਕੁਦਰਤੀ ਖੇਤੀ ਵੱਲ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਫਿਰ ਕਿੰਨੇ ਕੁ ਰਕਬੇ ਤੋਂ ਉਹਨਾਂ ਨੂੰ ਸ਼ੁਰੂ ਕਰਨਾ ਚਾਹੀਦਾ, ਕਿਹੜੀ ਫਸਲ ਹੈ ਜਿਹੜੀ ਉਹਨਾਂ ਲਈ ਢੁਕਵੀਂ ਆ ਸ਼ੁਰੂਆਤ ਦੇ ਵਿੱਚ?
1: ਪਹਿਲਾਂ ਤਾਂ ਉਹਨਾਂ ਨੂੰ ਇੱਕ ਇੱਕ ਮਰਲਾ ਸਬਜ਼ੀਆਂ ਵਗੈਰਾ ਤੋਂ ਅੱਧੀ ਕਨਾਲੀ ਰੱਖਣਾ ਚਾਹੀਦਾ, ਬਾਹਲਾ ਨਹੀਂ, ਉਹਨਾਂ ਚੋਂ ਉਹਨਾਂ ਨੂੰ 10 ਮਰਲਿਆਂ ਚੋਂ ਪਤਾ ਲੱਗ ਜਾਊਗਾ ਕਿਵੇਂ ਮਿਹਨਤ ਕਰ, ਜੇਕਰ ਉਹ 10 ਮਰਲਿਆਂ ਦੇ ਵਿੱਚ ਮਿਹਨਤ ਕਰਕੇ ਹੋ ਸਫਲ ਫਿਰ ਲੰਮਾ ਕੰਮ ਤੋਰ ਲਓ, ਤੇ ਨਹੀਂ ਅਦਰਵਾਈਜ਼ ਕੋਈ ਵਾਸਤੇ ਕੋਈ ਜ਼ਿਆਦਾ ਉਹ ਨਹੀਂ, ਜੇਕਰ ਤੋਰ ਲੈਣਗੇ ਉਹ ਉੱਥੇ ਮਿਹਨਤ ਕਰ ਲੈਣਗੇ ਤਾਂ ਕਾਮਯਾਬ ਹੋ ਜਾਣਗੇ, ਤੇ ਜੇਕਰ ਨਹੀਂ ਉਹ ਕਰ ਸਕਦੇ ਤਾਂ ਫਿਰ ਉਹ ਵੱਡੀ ਪੱਧਰ ਤੇ ਕਰਨ ਦੀ ਲੋੜ ਨਹੀਂ ਜ਼ਿਆਦਾ ਇੰਨੇ, ਤੇ ਇੰਨਾ ਕੋਈ ਬਾਹ ਔਖਣੀ 6 ਮਹੀਨਿਆਂ ਦੀ ਇਕੱਲੀ ਉਹ ਕਰਨਾ ਪਊ ਆਪਾਂ ਨੂੰ, ਮੁੜ ਕੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਇਹ ਮੰਨ ਕੇ ਚੱਲੋ ਵੀ ਯੋਜਨਾਵਾਂ ਦੇ ਹਿਸਾਬ ਨਾਲ ਚੱਲਣਾ ਪਊਗਾ, ਟਬੂਸੀਆਂ ਮਾਰਨ ਦਾ ਫਾਇਦਾ ਨਹੀਂ ਹੁੰਦਾ।
2: ਕਿਉਂਕਿ ਜਿਵੇਂ ਤੁਸੀਂ ਦੱਸਿਆ ਸੀ ਕਿ ਜਿਹੜਾ ਮੁੱਖ ਸਮੱਸਿਆ ਆਉਂਦੀ ਹੈ ਕੁਦਰਤੀ ਖੇਤੀ ਨੂੰ ਸ਼ੁਰੂ ਕਰਨ ਦੇ ਵਿੱਚ ਉਹ ਆਰਥਿਕਤਾ ਦੀ ਆਉਂਦੀ ਹੈ, ਤੇ ਸਰਕਾਰ ਵੱਲੋਂ ਫਿਰ ਕਿਸਾਨਾਂ ਨੂੰ ਜਿਹੜੇ ਕੁਦਰਤੀ ਖੇਤੀ ਨਾਲ ਜੁੜਨਾ ਚਾਹੁੰਦੇ ਨੇ ਜਾਂ ਸ਼ੁਰੂਆਤ ਕਰਨਾ ਚਾਹੁੰਦੇ ਨੇ ਕੋਈ ਆਰਥਿਕ ਜਾਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ?
1: ਹਾਂਜੀ ਹਾਂਜੀ, ਬਹੁਤ ਸਬਸਿਡੀ ਆ ਰਹੀ ਹੈ, ਡਿਪਟ ਸਿਸਟਮ ਤੇ ਵੀ ਆ ਰਹੀ ਹੈ, ਬਾਗਬਾਨੀ ਖੇਤਰ ਚ ਵੀ ਆ, ਫੋਰੈਸਟਰੀ ਦੇ ਸਾਰੇ ਦੀ ਤਕਰੀਬ ਵੀ ਆ ਰਹੀ ਆ, ਪੰਪਾਂ ਵਗੈਰਾ ਵੀ ਜੋ ਵੀ ਕੁਛ ਲੈਣਾ ਸਿਖਲਾਈ ਕਦੋਂ ਮਿਲੂਗਾ ਉੱਥੋਂ, ਉਹਨਾਂ ਨੂੰ ਪਤਾ ਵੀ ਜਿਹੜੀ ਪਾਸੇ ਜਾਣਾ ਉਹਨਾਂ ਨੇ ਉਹ ਸਾਰਾ ਕੁਛ ਮਿਲੂਗਾ ਉਹਨਾਂ ਨੂੰ, ਸਰਕਾਰ ਵੱਡੇ ਸੈਂਟਰ ਵੀ ਦੇ ਰਿਹਾ, ਪੰਜਾਬ ਸਰਕਾਰਾਂ ਦੀਆਂ ਸਕੀਮਾਂ ਵੀ ਆ ਰਹੀਆਂ, ਇਹ ਲੈਣੀ ਚਾਹੀਦਾ ਅਗਲਾ, ਜੇਕਰ ਨਹੀਂ ਲੈਣੀ ਚਾਹੇ ਉਹ ਅਗਲੇ ਦੀ ਮਰਜ਼ੀ ਆ, ਸੈਂਟਰ ਸਰਕਾਰਾਂ ਸਕੀਮਾਂ ਬਹੁਤ ਦੇ ਰਹੀਆਂ ਹਨ, ਤੇ ਪਰ ਆਰਥਿਕ ਪਹਿਲਾਂ ਮੰਨ ਕੇ ਚੱਲੋ ਵੀ ਸਾਨੂੰ ਕੋਈ ਜ਼ਿਆਦਾ ਲੋੜ ਨਾ ਪਵੇ, ਘੱਟੋ ਘੱਟ ਤੁਸੀਂ ਇੰਨੇ ਤੇ ਸ਼ੁਰੂ ਕਰੋਗੇ, ਕੋਈ ਬਾਹਲਾ ਫਰਕ ਨਹੀਂ ਪੈਂਦਾ ਅੱਧੀ ਕਨਾਲ ਤੇ, ਅੱਧੀ ਕਨਾਲ ਤਾਂ ਸਾਡੇ ਆਮ ਹੀ ਵਿਹਲੇ ਰਹਿ ਜਾਂਦੇ ਖੁੰਜੇ ਵਗੈਰਾ, ਉੱਥੇ ਸ਼ੁਰੂ ਕਰਾਂਗੇ ਹੌਲੀ ਹੌਲੀ, ਤੁਹਾਨੂੰ ਸੁਭਾਅ ਪੈ ਜੂ ਖੇਤ ਜਾਣ ਦਾ, ਜਦੋਂ ਤੁਹਾਨੂੰ ਸੁਭਾਅ ਖੇਤ ਪੈਣ ਦਾ ਲਾ ਕੇ ਆਟੋਮੈਟਿਕਲੀ ਤੁਹਾਨੂੰ ਸਿੱਖ ਜਾਓਗੇ, ਤੁਸੀਂ ਬਾਹਲਾ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਹੁੰਦੀ, ਸਾਡੇ ਦਾਦੇ ਪੜਦਾਦੇ ਵੀ ਕੋਈ ਕਰਦੇ ਰਹੇ ਸੀ।
2: ਇੱਕ ਜਿਹੜੀ ਮੁੱਖ ਗੱਲ ਆ ਜਾਂਦੀ ਹੈ ਬੀਜਾਂ ਦੀ, ਕੁਦਰਤੀ ਖੇਤੀ ਲਈ ਜਿਹੜੀ ਅਸੀਂ ਫਸਲਾਂ ਦੀ ਕਾਸ਼ਤ ਕਰਨੀ ਆ ਉਹਨਾਂ ਦੀ ਕੋਈ ਬੀਜਾਂ ਦੇ ਵਿੱਚ ਵੀ ਫਰਕ ਹੁੰਦਾ, ਜਾਂ ਜਿਹੜੇ ਬਾਜ਼ਾਰ ਦੇ ਵਿੱਚ ਜਾਂ ਜਿਹੜੇ ਖੇਤੀਬਾੜੀ ਜਿਹੜੇ ਕੇਂਦਰ ਨੇ ਉਹਨਾਂ ਤੋਂ ਬੀਜ ਸਾਨੂੰ ਮੁਹੱਈਆ ਕਰਵਾਏ ਜਾ ਰਹੇ ਨੇ ਸਰਕਾਰ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ, ਉਹਨਾਂ ਦੁਆਰਾ ਹੀ ਇਹਦੀ ਅਸੀਂ ਕਾਸ਼ਤ ਕਰ ਸਕਦੇ?
1: ਹਾਂਜੀ, ਕਿਹੜਾ ਯੂਨੀਵਰਸਿਟੀ ਲੁਧਿਆਣੇ ਦੇ ਕੋਲ ਕਿੱਟਾਂ ਆਉਂਦੀਆਂ ਸਾਡੇ, ਉਹ ਜੇ ਸਬਜ਼ੀਆਂ ਵਾਲੀਆਂ ਲੱਗੇ ਦੂਜੇ ਉਹਨਾਂ ਦੀ ਜ਼ਰੂਰੀ, ਆਪਾਂ ਦੂਜੇ ਬਾਜ਼ਾਰ ਤੋਂ ਲਵਾਂਗੇ, ਉਹਨਾਂ ਦੇ ਤਾਂ ਪੈਸਟੀਸਾਈਡ ਲੱਗੇ ਹੀ ਹੁੰਦਾ, ਫਿਰ ਤਾਂ ਆਪਾਂ ਉਹੀ ਆ ਗਿਆ ਧਰਤੀ ਦੇ ਵਿੱਚ, ਫਿਰ ਉਹ ਚਲਾ ਜਾਂਦਾ, ਉਹਨਾਂ ਤੋਂ ਕਦੋਂ ਆਪਾਂ 2-4 ਸਾਲ ਲੈਂਦੇ ਰਹਾਂਗੇ, ਜੇ ਕੋਈ ਆਪਦਾ ਵੀ ਰੱਖਾਂਗੇ ਉਹ ਬਣਾ ਕੇ ਰੱਖਣਾ, ਉਹਨੂੰ ਨਿਸ਼ਾਨੀਆਂ ਲਾ ਕੇ ਰੱਖਣਗੇ ਵੀ ਆਹ ਕੰਪਨੀ ਦਾ ਆਪਣਾ ਵਰਾਇਟੀ ਆ, ਉਵੇਂ ਡੱਬੇ ਬਣਾ ਕੇ ਰੱਖਣੇ, ਹਰੇਕ ਜੇ ਨਹੀਂ ਰੱਖ ਸਕਦੇ ਹਰ ਸਾਲ ਤੁਸੀਂ ਉੱਥੇ ਵੀ ਲੈ ਸਕਦੇ ਆ, ਬਹੁਤ ਵਧੀਆ ਵੀ ਮਿਲਦੇ ਆ, ਰਿਜ਼ਲਟ ਬਹੁਤ ਵਧੀਆ ਮਿਲਦੇ ਆ, ਕੋਈ ਬਾਹਲਾ ਉਹ ਨਹੀਂ, ਜ਼ਿਆਦਾ ਬਾਹਰੀ ਬਜ਼ਾਰੀ ਵੀ ਤੇ ਨਿਰਭਰ ਨਹੀਂ ਚਾਹੀਦਾ, ਫਿਰ

0: ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਕੁਝ ਕੁ ਮਰਲਿਆਂ ਤੋਂ ਸ਼ੁਰੂ ਕਰਕੇ ਅੱਜ 6-7 ਕਨਾਲਾਂ ਤੇ ਤਕਰੀਬਨ ਕੁਦਰਤੀ ਖੇਤੀ ਕਰਦੇ ਹੋ, ਤੇ ਭਵਿੱਖ ਦੇ ਵਿੱਚ ਫਿਰ ਕੀ ਯੋਜਨਾ ਹੈ, ਇਹਨੂੰ ਕਿੱਥੋਂ ਤੱਕ ਕਿਸ ਪੱਧਰ ਦੇ ਉੱਤੇ ਕੁਦਰਤੀ ਖੇਤੀ ਨੂੰ ਲਿਜਾਣ ਤੁਹਾਡੀ ਯੋਜਨਾ ਹੈ, ਤੁਹਾਡਾ ਪਲਾਨ ਹੈ, ਤੇ ਕਿਹੜੀਆਂ ਕਿਹੜੀਆਂ ਫਸਲਾਂ ਉਹਦੇ ਵਿੱਚ ਉਗਾਓਗੇ, ਤੇ ਇਹਦਾ ਜਿਹੜਾ ਮੰਡੀਕਰਨ ਦੀ ਜਿਹੜਾ ਤੁਹਾਡੀ ਯੋਜਨਾ ਉਹਦੇ ਬਾਰੇ ਵੀ ਸਾਨੂੰ ਜ਼ਰੂਰ।
1: ਹਾਂਜੀ, ਜਦੋਂ ਹੁਣ ਮੈਂ ਥੋੜੀ ਖੇਤੀ ਕਰ ਰਿਹਾ, ਕਿਹੜੇ ਮੇਰੇ ਕਸਟਮਰ ਹੈ, ਕੋਈ 2-4 ਜਿੰਨੇ ਵੀ, ਇਹਨਾਂ ਨੂੰ ਜਾਣਕਾਰੀ ਹੋ ਜਾਏਗੀ ਵੀ ਇਹ ਬੰਦਾ ਇਸ ਤਰ੍ਹਾਂ ਦਾ, ਵਿਸ਼ਵਾਸ ਮਿਲ ਜਾਏਗਾ। ਉਹਦੇ ਬਾਅਦ ਹੌਲੀ ਹੌਲੀ ਮੇਰੇ ਕਸਟਮਰ ਵੀ ਵਧੀ ਜਾਣਗੇ ਤੇ ਮੇਰਾ ਕਿਹੜਾ ਕੰਮ ਆ ਕੁਦਰਤੀ ਖੇਤੀ ਦਾ, 2 ਕਨਾਲਾਂ 4 ਕਨਾਲਾਂ ਹਰ ਸਾਲ ਬਣਾਉਂਦਾ ਜਾਊ, ਜਿਵੇਂ ਜਿਵੇਂ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਜਾਊਗੀ ਉਵੇਂ ਉਹਨਾਂ ਦਾ ਕਿਹੜਾ ਲਾਗਤ ਆ ਘੱਟਦੀ ਜਾਊਗੀ, ਤੇ ਕਿਹੜਾ ਉਹਨਾਂ ਦਾ ਸਪਲਾਈ ਆ ਉਵੇਂ ਪੂਰੀ ਹੁੰਦੀ ਜਾਊਗੀ। ਜਿੰਨੇ ਵੀ ਘਰ ਆ, ਹਰੇਕ ਚੀਜ਼, ਹਰੇਕ ਘਰ ਦੇ ਵਿੱਚ ਹਰ ਚੀਜ਼ ਦੀ ਲੋੜ ਆ, ਉਹ ਚਾਹੁੰਦੇ ਆ ਵੀ ਸਾਨੂੰ ਚੰਗੀ ਚੀਜ਼ ਮਿਲੇ। ਰੇਟ ਦੀ ਕੋਈ ਸਮੱਸਿਆ ਨਹੀਂ, ਰੇਟ ਤਾਂ ਕਿੰਨਾ ਤੁਸੀਂ ਤੈਅ ਕਰੋਗੇ ਛੋਟਾ ਮਿਲੂਗਾ, ਮੰਡੀ ਦੇ ਰੇਟ ਨੂੰ ਵੱਧ ਮਿਲੂਗਾ ਤੁਹਾਡਾ, ਤੁਸੀਂ ਆਪਦੇ ਅਨੁਸਾਰ ਹੀ ਦੇ ਸਕਦੇ ਆ, ਨਹੀਂ ਤਾਂ ਘਰ ਜੁੜਦੇ ਜਾਓ, ਨਹੀਂ ਉਹਦੇ ਨੂੰ ਆਪਣੇ ਆਪਦੇ ਖੇਤੀ ਦਾ ਰਕਬਾ ਵਧਾਉਂਦੇ ਜਾਓ। ਆਉਣ ਵਾਲੇ ਮੇਰਾ ਪਲੇਨ ਆ 10 ਸਾਲ ਆ, ਮੈਨੂੰ 3 ਸਾਲ ਹੋ ਗਿਆ, ਸਲਾਹ ਊਂ ਤਾਂ 5 ਸਾਲ ਹੀ ਹੋ ਗਏ, 7 ਸਾਲ ਤੇ, ਪਰ 3 ਸਾਲ ਜ਼ਿਆਦਾ ਹੋ ਗਏ ਤੇ 7 ਸਾਲਾਂ ਦੇ ਵਿੱਚ ਬਹੁਤ ਮੈਂ ਸਾਰੇ ਹੀ ਕਵਰ ਕਰ ਦੂੰਗਾ ਮਾਨ।
0: ਤੇ ਜਿਹੜੇ ਨਵੇਂ ਕਿਸਾਨ ਵੀਰ ਕੁਦਰਤੀ ਖੇਤੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ?
1: ਇਹੀ ਆ ਵੀ ਥੋੜ੍ਹੇ ਜਿਹੇ ਸ਼ੁਰੂ ਕਰੋ, ਇੱਧਰ ਆਓ, ਬਹੁਤ ਚੰਗੀ ਗੱਲ ਆ, ਕੋਈ ਨੇਚਰ ਨਾਲ ਜੁੜੋ, ਘਰ ਦੇ ਜਿਹੜੇ ਤੁਹਾਡੀਆਂ ਸਬਜ਼ੀਆਂ ਵਗੈਰਾ ਹੋਰ ਚੀਜ਼ਾਂ ਇਹ ਤੋਂ ਰਹਿਤ ਮਿਲੋਗੇ, ਮੰਡੀ ਤੋਂ ਤੁਹਾਡਾ ਖਹਿੜਾ ਛੁੱਟ ਜਾਊਗਾ, ਰੇਹਾਂ ਸਪਰੇਆਂ, ਜਦੋਂ ਤੁਸੀਂ ਛੋਟੀਆਂ ਚੀਜ਼ਾਂ ਦੇ ਆਪਦੇ ਬਜਟ ਦੇ ਘਰ ਦੇ ਕਾਬੂ ਵੀ ਪਾ ਲਿਆ, ਤੁਸੀਂ ਤੁਹਾਨੂੰ ਆਪ ਹੀ ਘੱਟੋ ਘੱਟ ਆਮ 1 ਲੱਖ ਰੁਪਏ ਦਾ ਘਰੇ ਘੱਟੋ ਘੱਟ ਸਮਾਨ ਆ ਜਾਂਦਾ ਨੇਚੁਰਲ ਤੌਰ ਤੇ, ਉਹਦੇ ਤੁਸੀਂ ਕਬਜ਼ਾ ਕਰ ਲਿਆ ਤਾਂ ਤੁਸੀਂ, ਤੁਹਾਨੂੰ ਵੱਡੇ ਕੋਈ ਵਪਾਰੀ ਆ ਕੋਈ ਵੀ ਕਿਸੇ ਕਿਸਮ ਦਾ ਜਿਵੇਂ ਰੌਲਾ ਪੈਂਦਾ ਕਿਸਾਨਾਂ ਦਾ, ਕੋਈ ਨਹੀਂ ਹੋ ਸਕਦਾ, ਸਿਰਫ ਸਾਨੂੰ ਮਿਹਨਤ ਕਰਨ ਦੀ ਲੋੜ ਆ ਤੇ ਇੱਧਰਲੇ ਪਾਸੇ ਆਉਣ ਦੀ ਲੋੜ ਆ, ਤੇ ਡਰਨ ਦੀ ਕਿਸੇ ਤੋਂ ਲੋੜ ਨਹੀਂ। ਕੁਦਰਤ ਨੇ ਸਾਨੂੰ ਬਹੁਤ ਕੁਛ ਚੀਜ਼ਾਂ ਦਿੱਤੀਆਂ, ਜਦੋਂ ਆਪਾਂ ਖੇਤ ਜਾਵਾਂਗੇ ਸਾਰੀਆਂ ਚੰਗੀਆਂ ਮੰਦੀਆਂ ਚੀਜ਼ਾਂ ਉੱਥੇ ਵਿੱਚ ਹੀ ਹੁੰਦੀਆਂ, ਜੋ ਧਰਤੀ ਨੂੰ ਲੋੜ ਆ, ਚੰਗੇ ਦੀ ਵੀ ਲੋੜ ਆ ਉਹਨੂੰ ਉੱਥੇ, ਮੰਦੇ ਦੀ ਵੀ ਕੁਦਰਤ ਨੇ ਆਪੇ ਹੀ ਪੈਦਾ ਕਰ ਦਿੰਦੇ ਉੱਥੇ, ਸਾਨੂੰ ਬਾਹਰੋਂ ਲਿਆਉਣ ਦੀ ਕੋਈ ਲੋੜ ਨਹੀਂ ਪਾਉਣ ਦੀ ਇਹਦੇ ਵਿੱਚ। ਅਸੀਂ ਤਾਂ ਧਰਤੀ ਦੇ ਉੱਤੋਂ ਬਾਹਰੋਂ ਪਾ ਪਾ ਕੇ ਸਤਾ ਖਰਾਬ ਕਰਤੀ, ਸਮਾਂ ਗੁਰਵਾਕ ਆ ਗੁਰੂ ਬਾਣੀ ਦੇ, ਉਹਦੇ ਅਨੁਸਾਰ ਅਸੀਂ ਇਹਨੂੰ ਅਸੀਂ ਮਾਤਾ ਹੀ ਮੰਨਾਂਗੇ, ਤੇ ਪਾਣੀ ਨੂੰ ਪਿਤਾ, ਉਹ ਵੀ ਸੋਚ ਸਮਝ ਕੇ ਹਵਾ ਪਵਨਾ ਕਿਹੜੀ ਆ, ਇਹਨੂੰ ਵੀ ਪਵਿੱਤਰ ਰੱਖੀ, ਤਾਂ ਹੀ ਅਸੀਂ ਸਫਲ ਜ਼ਿੰਦਗੀ, ਅਸੀਂ ਜ਼ਿੰਦਗੀ ਚੰਗੀ ਜੀਵ ਸਕਾਂਗੇ ਇੱਥੇ। ਨਹੀਂ ਤਾਂ ਸਾਨੂੰ ਪਤਾ ਹੀ ਬਿਮਾਰੀਆਂ ਦਾ, ਜਿੰਨੀ ਅਸੀਂ 20-30 ਸਾਲ ਦੀ ਕਮਾਈ ਹੁੰਦੀ ਹੈ, ਡਾਕਟਰ 1 ਦਿਨ ਦੇ ਵਿੱਚ ਪੂਰੀ ਕਰ ਲੈਂਦਾ, ਸਾਨੂੰ ਕੀ ਲੋੜ ਆ 1 ਦਿਨ ਚ ਪੂਰੀ ਕਰਨ ਦੀ? ਅਸੀਂ ਘੱਟ ਖਾਓ, ਚੰਗੀ ਸਿਹਤ ਰੱਖੋ, ਤੁਸੀਂ ਬਿਮਾਰੀਆਂ ਤੋਂ ਘੱਟ ਹੋਊਗਾ, ਹੋਸਪਿਟਲ ਦੀ ਲੋੜ ਹੀ ਨਹੀਂ ਸਾਨੂੰ, ਅਸੀਂ ਖੇਤ ਜਾਓ, ਗੇੜਾ ਮਾਰੋ ਖੇਤ, ਸਾਰਾ ਪਰਿਵਾਰ ਖੁਸ਼, ਅਸੀਂ ਖੁਸ਼, ਸਮਾਜ ਖੁਸ਼, ਜਾਂ ਸਮਾਜ ਨੂੰ ਅਸੀਂ ਦੇ ਰਹੇ ਹਾਂ ਅਸੀਂ ਕੁਛ, ਤੇ ਅਸੀਂ ਦੇਣ ਹੀ ਆਏ ਹਾਂ, ਚੰਗੇ ਲੋਕਾਂ ਦੀ ਲੋੜ ਆ ਇੱਥੇ, ਤੇ ਚੰਗੇ ਪਾਸੇ ਆਉਣ ਦੀ ਲੋੜ ਆ, ਤੇ ਨਾ ਕਿ ਅਸੀਂ ਕਿਸੇ ਐਵੇਂ ਆ ਕੋਪੜੀਆਂ ਪਿੱਛੇ ਲਾ ਕੇ ਉਹ ਪਾਲੋ, ਉਹਨਾਂ ਨੂੰ ਕੋਈ ਫਾਇਦਾ ਨਹੀਂ ਉਸ ਚੀਜ਼ਾਂ ਦਾ, ਉਹ ਤਾਂ ਸਾਨੂੰ ਗੁਬਰਾਹ ਕਰਦੇ ਆ, ਨਾ ਕਿ, ਕਿਉਂਕਿ ਨੇਚਰ ਆ ਕੁਦਰਤ ਆ, ਕੁਦਰਤ ਤੋਂ ਕੋਈ ਚੀਜ਼ ਵਿਸ਼ਾਲ ਨਹੀਂ ਹੁੰਦੀ, ਕੁਦਰਤ ਦੇ ਵਿੱਚ ਹੀ ਅਸੀਂ ਅੰਗ ਆ, ਤੇ ਕੁਦਰਤ ਦੇ ਵਿੱਚ ਹੀ ਅਸੀਂ ਸਮਾ ਦੇਣਾ, ਮਿੱਟੀ ਦੇ ਬਣੇ ਆ ਤੇ ਮਿੱਟੀ 'ਚ ਹੀ ਰਹਿਣਾ ਤੇ ਮਿੱਟੀ 'ਚ ਹੀ ਚਲੇ ਜਾਣਾ, ਇਹ ਕੁਦਰਤ ਦੇ ਨਿਯਮ ਆ, ਉਹਦੇ ਅਨੁਸਾਰ ਚੱਲਣਾ ਚਾਹੀਦਾ, ਸਭ ਤੋਂ ਵੱਡਾ ਧਰਮ ਇਹੀ ਆ ਸਾਡਾ, ਮੇਰਾ ਧਰਮ ਤਾਂ ਇਹੀ ਆ, ਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਪਾਈ ਲੱਖ।
0: ਜੀ ਬੂਟਾ ਸਿੰਘ ਜੀ, ਤੁਸੀਂ ਕੁਦਰਤੀ ਖੇਤੀ ਦੇ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਬਹੁਤ ਹੀ ਬਾਰੀਕੀ ਨਾਲ ਤੇ ਵਿਸਥਾਰ ਦੇ ਵਿੱਚ ਕੁਦਰਤੀ ਖੇਤੀ ਦੀਆਂ ਸਮੱਸਿਆਵਾਂ ਸੰਬੰਧੀ, ਕਾਸ਼ਤ ਸੰਬੰਧੀ ਤੇ ਸ਼ੁਰੂਆਤ ਸੰਬੰਧੀ ਜਾਂ ਜਿਹੜੀਆਂ ਹੋਰ ਜ਼ਰੂਰੀ ਗੱਲਾਂ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ, ਉਹ ਸਾਂਝੀਆਂ ਕੀਤੀਆਂ ਨੇ, ਤੇ ਉਮੀਦ ਹੈ ਕਿ ਤੁਹਾਡੀ ਜਿਹੜੀ ਅੱਜ ਦੀ ਗੱਲਬਾਤ ਹੈ ਉਸ ਤੋਂ ਪ੍ਰੇਰਿਤ ਹੋ ਕੇ ਸਾਡੇ ਕਿਸਾਨ ਵੀਰ ਸਿੱਖਿਆ ਲੈ ਕੇ ਕੁਦਰਤੀ ਖੇਤੀ ਵੱਲ ਮੁੜਨਗੇ ਤੇ ਆਪਣੀ ਜ਼ਮੀਨ ਦੀ ਤੇ ਆਪਣੀ ਸਿਹਤ ਨੂੰ ਨਰੋਆ ਕਰਨਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਧੰਨਵਾਦ।
0: ਕਿਸਾਨ ਵੀਰੋ ਤੇ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਦੀਪਾ ਸਿੰਘ ਦੇ ਕੁਦਰਤੀ ਖੇਤੀ ਨਾਲ ਜੁੜੇ ਹੋਏ ਕਿਸਾਨ ਬੂਟਾ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ। ਜਿਵੇਂ ਕਿ ਅਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਵੇਂ ਜਿਵੇਂ ਸਾਡੇ ਸਮਾਜਿਕ ਸਮੀਕਰਨ ਬਦਲ ਰਹੇ ਨੇ, ਤਬਦੀਲੀਆਂ ਆ ਰਹੀਆਂ ਨੇ ਸਾਡੀ ਹਾਲਾਤਾਂ ਦੇ ਵਿੱਚ, ਪਰਿਸਥਿਤੀਆਂ ਦੇ ਵਿੱਚ, ਉਸੇ ਤਰ੍ਹਾਂ ਹੀ ਸਾਨੂੰ ਜਿਹੜੀ ਖੇਤੀ ਹੈ ਉਹਦੇ ਵਿੱਚ ਵੀ ਤਬਦੀਲੀਆਂ ਕਰਨ ਦੀ ਲੋੜ ਹੈ। ਇਹਦੇ ਸੰਬੰਧੀ ਜਿਹੜੇ ਸਾਡੇ ਨਰੋਏ ਖੇਤੀ ਢੰਗ ਨੇ ਜਿਨ੍ਹਾਂ ਨਾਲ ਸਾਡੀ ਜ਼ਮੀਨ ਦੀ ਅਤੇ ਸਾਡੀ ਆਪਣੀ ਅਤੇ ਸਾਡੀਆਂ ਫਸਲਾਂ ਜ਼ਹਿਰਾਂ ਮੁਕਤ ਹੋ ਸਕਦੀਆਂ ਨੇ, ਗੁਣਵੱਤਾ ਭਰਪੂਰ ਹੋ ਸਕਦੀਆਂ ਨੇ, ਅਜਿਹੇ ਖੇਤੀ ਢੰਗ ਅਪਣਾਉਣ ਦੀ ਲੋੜ ਹੈ ਜਿਨ੍ਹਾਂ ਦੇ ਵਿੱਚੋਂ ਜਿਵੇਂ ਕਿ ਅੱਜ ਦਾ ਸਾਡਾ ਪ੍ਰੋਗਰਾਮ ਦਾ ਵਿਸ਼ਾ ਸੀ ਕੁਦਰਤੀ ਖੇਤੀ, ਜਿਹੜਾ ਢੰਗ ਹੈ ਇਹ ਵੀ ਅਸੀਂ ਅਪਣਾ ਸਕਦੇ ਹਾਂ। ਕੁਦਰਤੀ ਖੇਤੀ ਦੇ ਸੰਬੰਧੀ ਅਸੀਂ ਬਹੁਤ ਸਾਰੀ ਚਰਚਾ ਸੁਣ ਲਈ ਹੈ, ਜੇ ਇਹਨੂੰ ਅਸੀਂ ਸੰਖੇਪ ਦੇ ਵਿੱਚ ਇਹਦੀ ਵਿਆਖਿਆ ਕਰਨੀ ਹੋਵੇ ਜਾਂ ਇਹਦੇ ਬਾਰੇ ਸੰਖੇਪ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਇਹਦੇ ਨਾਲ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਸਿਹਤ ਦੀ ਜ਼ਮੀਨ ਦੀ ਸਿਹਤ ਵੀ ਬਣੀ ਰਹਿੰਦੀ ਹੈ ਅਤੇ ਸਾਡੀ ਆਪਣੀ ਸਿਹਤ

ਵੀ ਜਿਹੜਾ ਮਾੜਾ ਅਸਰ ਨਹੀਂ ਪੈਂਦਾ, ਜਿਹੜਾ ਅਸੀਂ ਰਸਾਇਣਿਕ ਖੇਤੀ ਦੇ ਨਾਲ ਜੋ ਉਹ ਕਾਸ਼ਤ ਕਰਦੇ ਹਾਂ, ਫਸਲਾਂ ਖਾਂਦੇ ਹਾਂ, ਉਹਦੇ ਨਾਲ ਸਾਡੀ ਸਿਹਤ 'ਤੇ ਜਿਹੜਾ ਖਰਾਬੀ ਆਉਂਦੀ ਹੈ, ਸਾਡੀ ਸਿਹਤ ਨੂੰ ਜਿਹੜੀਆਂ ਤਰੁੱਟੀਆਂ ਸਹਿਣੀਆਂ ਪੈਂਦੀਆਂ ਨੇ। ਕੁਦਰਤੀ ਖੇਤੀ ਨਾਲ ਉਗਾਏ ਹੋਏ ਜਿਹੜੀ ਫਸਲ ਪੈਦਾ ਕਰਦੇ ਹਾਂ ਅਸੀਂ, ਉਹ ਗੁਣਵੱਤਾ ਭਰਪੂਰ ਹੁੰਦੀ ਹੈ ਅਤੇ ਜਿਹਦੇ ਨਾਲ ਸਾਡੀ ਸਿਹਤ ਜਿਹੜੀ ਨਰੋਈ ਰਹਿੰਦੀ ਹੈ। ਬੇਸ਼ੱਕ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਜਿਹੜੀ ਖੇਤੀ ਹੈ ਸਾਡੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਸਾਡੇ ਕਿਸਾਨ ਵੀਰਾਂ ਦੀ ਜਿਹੜੀ ਆਰਥਿਕਤਾ ਹੈ, ਉਪਜੀਵਕਾ ਹੈ, ਆਮਦਨ ਹੈ, ਉਹ ਖੇਤੀ ਤੋਂ ਹੀ ਹੋਣੀ ਹੈ। ਇਸ ਕਰਕੇ ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਇੱਕਦਮ ਹੀ ਅਸੀਂ ਜਿਹੜੀ ਕੁਦਰਤੀ ਖੇਤੀ ਵੱਲ ਮੁੜ ਜਾਈਏ ਅਤੇ ਜਿਹੜੇ ਹੋਰ ਆਧੁਨਿਕ ਖੇਤੀ ਢੰਗ ਹੈ ਉਹਨਾਂ ਨੂੰ ਅਪਣਾਉਣਾ ਬੰਦ ਕਰ ਦਈਏ। ਅਤੇ ਇਸ ਨਾਲ ਇਹ ਸਾਡੇ 'ਤੇ ਜ਼ਰੂਰ ਪ੍ਰਭਾਵ ਪੈਣਾ ਕਿ ਸਾਡੀ ਜਿਹੜੀ ਆਮਦਨ ਹੈ ਉਹਦੇ ਵਿੱਚ ਜਿਹੜੀ ਕਮੀ ਆ ਸਕਦੀ ਹੈ, ਕਿਉਂਕਿ ਅਸੀਂ ਪਰਿਵਾਰ ਵੀ ਪਾਲਣੇ ਆ। ਪਰ ਇੰਨਾ ਅਸੀਂ ਜ਼ਰੂਰ ਕਰ ਸਕਦੇ ਹਾਂ ਕਿ ਹੌਲੀ ਹੌਲੀ ਸਾਨੂੰ ਜਿਹੜੇ ਕੁਦਰਤੀ ਖੇਤੀ ਢੰਗ ਵਰਗੇ ਖੇਤੀ ਢੰਗ ਨੇ ਉਹਨਾਂ ਵੱਲ ਮੁੜਨਾ ਚਾਹੀਦਾ, ਉਹਨਾਂ ਵੱਲ ਸਾਡਾ ਰੁਝਾਨ ਬਣਾਉਣਾ ਚਾਹੀਦਾ। ਜੇ ਮੰਨ ਲਓ ਕਿ ਸਾਡੇ ਕੋਲ 1 ਏਕੜ ਜ਼ਮੀਨ ਆ, ਤਾਂ ਅਸੀਂ ਘੱਟ ਤੋਂ ਘੱਟ 1 ਕਨਾਲ ਜਾਂ 1/2 ਕਨਾਲ ਤੋਂ ਜ਼ਰੂਰ ਸ਼ੁਰੂਆਤ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਜ਼ਮੀਨ ਨੂੰ ਵੀ, ਆਪਣੀ ਆਮਦਨ ਨੂੰ ਵੀ ਜਿਹੜਾ ਬਰਕਰਾਰ ਰੱਖ ਸਕਦੇ ਹਾਂ, ਅਤੇ ਹੌਲੀ ਹੌਲੀ ਜਿਹੜੇ ਖੇਤੀ ਢੰਗਾਂ 'ਚ ਤਬਦੀਲੀ ਕਰਕੇ ਜਿਹੜੀਆਂ ਸਾਡੇ ਲਾਭ ਮਿਲਣੇ ਨੇ ਸਾਨੂੰ, ਉਹ ਵੀ ਲਾਭ ਅਸੀਂ ਲੈ ਸਕਦੇ ਹਾਂ। ਅਤੇ ਇਹਨਾਂ ਵਿੱਚ ਜ਼ਰੂਰੀ ਨਹੀਂ ਆ ਕਿ ਫਸਲਾਂ ਜਿਹੜੀਆਂ ਅਸੀਂ ਕੁਦਰਤੀ ਖੇਤੀ ਦੇ ਅਧੀਨ ਪੈਦਾ ਕਰਨੀਆਂ ਨੇ ਉਹ ਅਸੀਂ ਕੋਈ ਅਨਾਜ ਹੀ ਪੈਦਾ ਕਰਨੇ ਹਾਂ, ਜਾਂ ਜਿਹੜੇ ਜ਼ਿਆਦਾ ਆਮਦਨ ਦੇਣ ਵਾਲੀਆਂ ਫਸਲਾਂ ਨੇ ਉਹੀ ਅਸੀਂ ਇਹਨਾਂ ਇਸ ਢੰਗ ਨਾਲ ਪੈਦਾ ਕਰਨੀਆਂ ਨੇ। ਇਹਦੀ ਸ਼ੁਰੂਆਤ ਅਸੀਂ ਫਲਾਂ ਜਾਂ ਸਬਜ਼ੀਆਂ ਤੋਂ ਵੀ ਕਰ ਸਕਦੇ ਹਾਂ। ਇਹ ਤੋਂ ਇਲਾਵਾ ਅਸੀਂ ਜਿਹੜੇ ਜੰਗਲਾਤ ਦੇ ਦਰਖਤ ਨੇ ਉਹ ਵੀ ਲਗਾ ਕੇ ਜਿਹੜੇ ਆਪਣੀ ਕੁਦਰਤੀ ਖੇਤੀ ਦੇ ਵੱਲ ਮੁੜ ਸਕਦੇ ਹਾਂ। ਸੋ ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ ਕਿ ਸਾਨੂੰ ਕਿਉਂਕਿ ਆਉਣ ਵਾਲਾ ਸਮਾਂ ਬੜਾ ਜਿਹੜਾ ਮਾੜਾ ਦਿਸ ਰਿਹਾ, ਜਿਸ ਹਿਸਾਬ ਨਾਲ ਪ੍ਰਦੂਸ਼ਣ ਵੱਧ ਰਿਹਾ, ਮਿੱਟੀ ਪ੍ਰਦੂਸ਼ਣ ਵੱਧ ਰਿਹਾ, ਪਾਣੀ ਦੇ ਵਿੱਚ ਜਿਹੜਾ ਖਰਾਬੀ ਆ ਰਹੀ ਹੈ, ਇਸ ਕਰਕੇ ਇਹਨਾਂ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਖਾਤਰ ਜ਼ਰੂਰੀ ਹੈ ਕਿ ਸਾਨੂੰ ਜਿਹੜੇ ਨਰੋਏ ਖੇਤੀ ਢੰਗ ਹੈ ਉਹਨਾਂ ਨੂੰ ਅਸੀਂ ਅਪਣਾਈਏ। ਸੋ ਉਮੀਦ ਆ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਇਹ ਵੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ, ਅਤੇ ਬੂਟਾ ਸਿੰਘ ਵਰਗੇ ਅਗਾਂਹ ਵਧੂ ਕਿਸਾਨਾਂ ਤੋਂ ਜਿਹੜੀ ਤੁਸੀਂ ਜ਼ਰੂਰ ਉਹਨਾਂ ਦੀ ਸਲਾਹ ਮੰਨੋਗੇ ਅਤੇ ਉਹਨਾਂ ਨਾਲ ਕਦਮ ਨਾ ਕਦਮ ਮਿਲਾਉਂਦੇ ਹੋਏ ਜਿਹੜੇ ਨਰੋਏ ਖੇਤੀ ਢੰਗ ਹੈ ਉਹਨਾਂ ਦੇ ਨੂੰ ਜ਼ਰੂਰ ਅਪਣਾਓਗੇ। ਅਤੇ ਕਿਸਾਨ ਬਾਣੀ ਦੇ ਤਹਿਤ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਅਤੇ ਅੱਗੇ ਹੁਣ ਅਸੀਂ ਅੱਜ ਦੇ ਮੌਸਮ ਦਾ ਹਾਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਜੇ ਆਪਾਂ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਚਾਰ ਪੰਜ ਦਿਨਾਂ ਦੇ ਦੌਰਾਨ ਜਿਹੜੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਇਸ ਦੇ ਨਾਲ ਹੀ ਹਲਕੀ ਤੋਂ ਦਰਮਿਆਨੀ ਜਿਹੜੀ ਵਰਖਾ ਹੈ ਉਹ ਵੀ ਹੋਣ ਦਾ ਅਨੁਮਾਨ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 23 ਤੋਂ 24 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 31 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ, ਅਤੇ ਘੱਟ ਤੋਂ ਘੱਟ ਤਾਪਮਾਨ ਹੈ 23-24 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਗਤੀ ਦੀ ਗੱਲ ਕਰੀਏ ਤਾਂ 7 ਤੋਂ 16 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਦੀ ਗੱਲ ਕਰੀਏ ਤਾਂ 50 ਤੋਂ 85% ਦੇ ਵਿਚਕਾਰ ਜਿਹੜੀ ਹਵਾ ਵਿੱਚ ਨਮੀ ਦੀ ਮਾਤਰਾ ਰਹਿਣ ਦਾ ਅਨੁਮਾਨ ਹੈ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 5:31 ਹੋ ਚੁੱਕੇ ਨੇ ਅਤੇ ਹੁਣ ਵੇਲੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ।

ਵਿਸ਼ਾ ਰਹੇਗਾ ਟੀਕਾਕਰਨ ਦਾ ਮਹੱਤਵ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫਸਰ ਸਿਵਲ ਹਸਪੀਟਲ ਬਠਿੰਡਾ, ਤੇ ਇਹਨਾਂ ਨਾਲ ਗੱਲ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।

0: ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਗੱਲਾਂ ਚੋਂ ਗੱਲ ਤੇ ਗੱਲਾਂ ਚੋਂ ਗੱਲ ਦੇ ਅੰਤਰਗਤ ਅੱਜ ਦਿਨ ਵੀਰਵਾਰ ਤੇ ਵੀਰਵਾਰ ਵਾਲੇ ਦਿਨ ਹੁੰਦਾ ਜੀ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਮੀਨਾਕਸ਼ੀ ਸਿੰਗਲਾ ਜੀ ਦਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਮੈਂ ਜੀ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ
0: ਜੀ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਮ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਦੋਂ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤੁਸੀਂ ਪਹੁੰਚਦੇ ਹੋ ਤੇ ਸਾਡੇ ਸਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਦਿੰਦੇ ਹੋ। ਤੇ ਡਾਕਟਰ ਸਾਹਿਬ, ਅਸੀਂ ਅੱਜ ਸਰੋਤਿਆਂ ਨੂੰ ਵਿਸ਼ਾ ਦੱਸਣਾ ਚਾਹਾਂਗੇ। ਸਰੋਤਿਓ, ਅੱਜ ਸਾਡਾ ਵਿਸ਼ਾ ਹੈ ਟੀਕਾਕਰਨ ਦਾ ਮਹੱਤਵ। ਸੋ ਵੱਖ ਵੱਖ ਕੈਂਪੇਨਸ ਚੱਲ ਰਹੀਆਂ ਨੇ, ਵੱਖ ਵੱਖ ਤਰ੍ਹਾਂ ਦੇ ਟੀਕਾਕਰਨ ਹੈ ਜਿਹੜੇ ਉਹ ਚਲਾਏ ਜਾ ਰਹੇ ਨੇ। ਸੋ ਇਸ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਰੋਕਣ ਦੇ ਲਈ, ਠੱਲ ਪਾਉਣ ਦੇ ਲਈ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਸਰੋਤਿਓ, ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 0164-2242-4131 ਡਾਇਲ ਕਰ ਸਕਦੇ ਹੋ। ਤੇ ਟੀਕਾਕਰਨ ਦੇ ਬਾਰੇ ਜੇਕਰ ਤੁਸੀਂ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਦੇ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਡਾਕਟਰ ਸਾਹਿਬ ਅੱਖਾਂ ਦੇ ਸਰਜਨ ਨੇ। ਸੋ ਇਸ ਕਰਕੇ ਜੇਕਰ ਅੱਖਾਂ ਨਾਲ ਸੰਬੰਧਿਤ ਕੋਈ ਬਿਮਾਰੀ ਹੈ ਤਾਂ ਤੁਸੀਂ ਉਸ ਦੇ ਬਾਬਤ ਵੀ ਗੱਲਬਾਤ ਇਸ ਪ੍ਰੋਗਰਾਮ ਦੇ ਜ਼ਰੀਏ ਕਰ ਸਕਦੇ ਹੋ। ਡਾਕਟਰ ਸਾਹਿਬ, ਜਦੋਂ ਤੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜਦੇ ਨੇ ਤਾਂ ਅਸੀਂ ਗੱਲ ਕਰਦੇ ਹਾਂ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ ਜੀ। ਵਿਸ਼ਵ ਪੱਧਰ 'ਤੇ ਜੇਕਰ ਆਪਾਂ ਗੱਲ ਕਰੀਏ ਤਾਂ 28 ਜੁਲਾਈ ਨੂੰ ਹੈਪੇਟਾਈਟਸ ਡੇ ਹੈ ਜਿਹੜਾ ਇਹ ਮਨਾਇਆ ਜਾ ਰਿਹਾ। ਅਤੇ ਇਸ ਵਾਰ ਦਾ ਜਿਹੜਾ ਥੀਮ ਹੈ ਉਹ ਰੱਖਿਆ ਗਿਆ ਜੀ, ਲੈਟਸ ਬ੍ਰੇਕ ਇਟ ਡਾਊਨ। ਸੋ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਕਿ ਅਸੀਂ ਵੱਖ ਵੱਖ ਸਮਿਆਂ 'ਤੇ ਸੁਣਦੇ ਹਾਂ ਕਿ ਅੱਜ ਇਹ ਦਿਨ ਮਨਾਇਆ ਜਾ ਰਿਹਾ, ਅੱਜ ਉਹ ਦਿਨ ਮਨਾਇਆ ਜਾ ਰਿਹਾ। ਥੋੜ੍ਹਾ ਜਿਹਾ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਉਂ ਸਾਨੂੰ ਲੋੜ ਪੈਂਦੀ ਹੈ ਇਹ ਖਾਸ ਦਿਨ ਮਨਾਉਣ ਦੀ।
1: ਇਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਟੀਕਾਕਰਨ ਦੇ ਨਾਲ ਹੀ ਇਨਸਾਨ ਨੂੰ ਬਚਾ ਸਕਦੀਆਂ ਹਨ। ਇਸ ਦੇ ਲਈ ਆਪਾਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ, ਲੋਕਾਂ ਨੂੰ ਦੱਸਣ ਵਾਸਤੇ ਅੱਡ ਅੱਡ ਦਿਨ ਮਨਾਏ ਜਾਂਦੇ ਹਨ। ਜਿਵੇਂ ਹੁਣ ਅੱਜ ਕੱਲ੍ਹ ਆਪਾਂ ਅੰਗਰੇਜ਼ੀ 'ਚ ਦੇਖਿਆ, ਕਿਉਂਕਿ ਲੋਕ ਮਾਂ ਪਿਓ ਨੂੰ ਭੁੱਲ ਗਏ ਨੇ, ਫਾਦਰਸ ਡੇ ਮਦਰਸ ਡੇ ਆਪਾਂ ਮਨਾਉਣ ਲੱਗ ਗਏ ਹਾਂ, ਉਵੇਂ ਜਿਹੜੇ ਹੈਗੇ ਆ ਆਪਣੇ ਅੱਡ ਅੱਡ ਬਿਮਾਰੀਆਂ ਦੇ ਨਾਂ 'ਤੇ, ਜਿਹਨਾਂ ਜਦੋਂ ਉਹਨਾਂ ਦੇ ਟੀਕੇ ਲੱਗਦੇ ਨੇ ਜਾਂ ਉਹਨਾਂ ਦਾ ਉਪਚਾਰ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਸਕੀਮਾਂ ਦੇ ਤਹਿਤ ਫ੍ਰੀ ਇਲਾਜ ਕੀਤਾ ਜਾਂਦਾ ਹੈ, ਜਿੰਨੇ ਵੀ ਸਰਕਾਰੀ ਸੰਸਥਾਵਾਂ ਹਨ, ਜਿੰਨੇ ਵੀ ਸਿਵਲ ਹੋਸਪਿਟਲ ਨੇ, SDH ਨੇ, ਪ੍ਰਾਇਮਰੀ ਹੈਲਥ ਸੈਂਟਰ ਨੇ, ਆਮ ਆਦਮੀ ਸੈਂਟਰਸ ਨੇ, ਉਹਨਾਂ ਸਾਰਿਆਂ 'ਤੇ ਫ੍ਰੀ ਇਲਾਜ ਕੀਤਾ ਜਾਂਦਾ ਹੈ ਉਹਨਾਂ ਨੂੰ ਲੋਕਾਂ 'ਚ ਅਵੇਅਰਨੈਸ ਕਰਨ ਵਾਸਤੇ ਅਤੇ ਬਿਮਾਰੀਆਂ ਤੋਂ ਬਚਣ ਵਾਸਤੇ ਅੱਡ ਅੱਡ ਦਿਨ ਮਨਾਏ ਜਾਂਦੇ ਹਨ
0: ਜੀ। ਡਾਕਟਰ ਸਾਹਿਬ, ਹੁਣ ਜੇਕਰ ਆਪਾਂ ਗੱਲ ਕਰੀਏ ਇਸ ਹੈਪੇਟਾਈਟਸ ਦੀ ਤਾਂ ਤੁਸੀਂ, ਕਿਉਂਕਿ ਟੀਕਾਕਰਨ ਦੇ ਲਈ ਜੇਕਰ ਅਸੀਂ ਗੱਲ ਕਰੀਏ ਤਾਂ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਤਾਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦਿਓ ਵੀ ਇਸ ਬਿਮਾਰੀ ਤੋਂ ਬਚਣ ਲਈ ਅਸੀਂ ਕਿਹੜਾ ਟੀਕਾਕਰਨ ਕਰਵਾਉਂਦੇ ਹਾਂ ਜੀ।
1: ਅਸੀਂ ਜੀ ਹੈਪੇਟਾਈਟਸ ਬੀ ਜਿਹੜਾ ਹੈਗਾ ਬੱਚੇ ਨੂੰ ਜਨਮ ਤੋਂ ਹੀ, ਜਿਸ ਤਰ੍ਹਾਂ ਹੀ ਬੱਚੇ ਦਾ ਜਨਮ ਹੁੰਦਾ ਹੈਗਾ, ਅਸੀਂ 24 ਘੰਟੇ ਦੇ ਅੰਦਰ ਅੰਦਰ ਕਾਲੇ ਪੀਲੀਏ ਦਾ ਟੀਕਾ ਲਗਾ ਦਿੰਦੇ ਹਾਂ
0: ਜੀ। ਤੇ ਡਾਕਟਰ ਸਾਹਿਬ, ਆਪਾਂ ਗੱਲਬਾਤ ਦੇ ਸਿਲਸਿਲੇ ਨੂੰ ਥੋੜਾ ਜਿਹਾ ਵਿਰਾਮ ਦਿੰਦੇ ਹਾਂ ਜੀ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਤੇ ਅਸੀਂ ਉਹਨਾਂ ਦਾ ਸਵਾਲ ਆ ਜਿਹੜਾ ਉਹ ਵੀ ਪ੍ਰੋਗਰਾਮ ਦੇ ਵਿੱਚ ਲੈ ਲੈਂਦੇ ਹਾਂ। ਹੈਲੋ,

0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਮੈਂ ਨਾਇਬ ਸਿੰਘ ਬੋਲਦਾ ਨਸੀਪੁਰੇ
0: ਜੀ, ਬਹੁਤ ਬਹੁਤ ਸਵਾਗਤ ਹੈ ਜੀ ਬਾਈ ਜੀ। ਡਾਕਟਰ ਸਾਹਿਬ ਤੁਹਾਡਾ ਤੁਹਾਡੀ ਗੱਲ ਸੁਣ ਰਹੇ ਨੇ ਜੀ, ਆਪਣਾ ਸਵਾਲ ਪੁੱਛ ਲਓ ਜੀ।
1: ਸਵਾਲ ਮੇਰਾ ਭੈਣ ਜੀ ਇਹ ਹੈ, ਮੇਰਾ ਨਾ ਅੱਖਾਂ ਚ ਮੈਲਜੀ ਬਾਹਲੀ ਆਉਂਦੀ ਹੈ, ਬਾਹਲੀ ਨਜਾਇਜ਼ ਆਉਂਦੀ ਹੈ
0: ਜੀ। ਡਾਕਟਰ ਸਾਹਿਬ ਅੱਖਾਂ ਦੇ ਨਾਲ ਸੰਬੰਧਿਤ ਇਹ ਸਵਾਲ ਪੁੱਛ ਰਹੇ, ਕਹਿ ਰਿਹਾ ਕਿ ਅੱਖਾਂ ਦੇ ਵਿੱਚ ਮੈਲ ਜ਼ਿਆਦਾ ਆਉਂਦੀ ਹੈ ਜੀ।
2: ਹਾਂਜੀ ਵੀਰ ਜੀ, ਇਸ ਤਰ੍ਹਾਂ ਹੈ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਜੇ ਅੱਖਾਂ ਦੇ ਵਿੱਚ ਮੈਲ ਆਉਂਦੀ ਹੈ, ਇੱਕ ਤਾਂ ਵੀ ਕਈ ਵਾਰੀ ਆਪਾਂ ਹੱਥ ਇੱਧਰ ਉੱਧਰ ਕਿਸੇ ਵੀ ਚੀਜ਼ ਨੂੰ ਆਪਾਂ ਟੱਚ ਕਰਦੇ ਹਾਂ, ਛੂਹਨੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਆਪਣੇ ਚਿਹਰੇ ਨੂੰ ਅਤੇ ਅੱਖਾਂ ਨੂੰ ਲਗਾ ਲੈਂਦੇ ਹਾਂ, ਉਹਦੇ ਨਾਲ ਵੀ ਇਹ ਜਿਹੜੀ ਦਿੱਕਤ ਆਉਣ ਲੱਗ ਜਾਂਦੀ ਹੈ। ਇਸ ਲਈ ਜਦੋਂ ਵੀ ਆਪਾਂ ਖਾਣਾ ਖਾਣਾ ਹੈ ਜਾਂ ਆਪਣੇ ਚਿਹਰੇ ਨੂੰ ਹੱਥ ਲਗਾਉਣਾ, ਅੱਖਾਂ ਨੂੰ ਹੱਥ ਲਗਾਉਣਾ, ਚੰਗੀ ਤਰ੍ਹਾਂ ਹੱਥ ਧੋ ਕੇ ਹੀ ਟੱਚ ਕੀਤਾ ਜਾਵੇ। ਉਸ ਤੋਂ ਇਲਾਵਾ ਕੋਈ ਵੀ ਤੁਸੀਂ ਜਰਨਲ ਜਿਹੜੇ ਹੈਗੇ ਆ, ਆਰਟੀਫਿਸ਼ਲ ਟੀਅਰ ਆਉਂਦੇ ਨੇਗੇ, ਡਰੋਪਸ, ਉਹ ਪਾ ਸਕਦੇ ਹੋ। ਜੇ ਉਹਦੇ ਨਾਲ ਵੀ ਨਹੀਂ ਠੀਕ ਹੁੰਦਾ ਤਾਂ ਆਪਣੇ ਕਿਸੇ ਵੀ ਅੱਖਾਂ ਦੇ ਸਰਜਨ ਨੂੰ ਦਿਖਾਓ
1: ਜੀ।
2: ਇਹ ਤਾਂ ਦੇਖੋ ਜੀ, ਮੈਂ ਤਾਂ ਕਹੂੰਗੀ ਵੀ ਕਿਸੇ ਆਈ ਸਰਜਨ ਤੋਂ ਹੀ ਲਵੋ ਤਾਂ ਵਧੀਆ ਗੱਲ ਹੈ
0: ਜੀ। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਡਾਕਟਰ ਸਾਹਿਬ, ਹੁਣ ਅਸੀਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਜੀ। ਤੁਹਾਡੇ ਤੋਂ ਅਸੀਂ ਅਗਲੀ ਗੱਲ ਇਹ ਪੁੱਛਣਾ ਚਾਹਾਂਗੇ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ 20 ਤੋਂ ਲੈ ਕੇ 25 ਜੁਲਾਈ ਤੱਕ ਮੀਜ਼ਲਸ ਅਤੇ ਰੁਬੈਲਾ, ਦੋ ਜੋ ਮਹੱਤਵਪੂਰਨ ਬਿਮਾਰੀਆਂ ਨੇ, ਇਹਨਾਂ ਦੇ ਨਾਲ ਸੰਬੰਧਿਤ ਜੋ ਟੀਕਾਕਰਨ ਦਾ, ਜੋ ਆਪਾਂ ਕਹੀਏ ਕਿ ਵੀ ਵੈਕਸੀਨ ਡਰਾਈਵ ਚੱਲ ਰਿਹਾ, ਕਿਉਂਕਿ ਕਈ ਵਾਰ ਸਰੋਤਿਆਂ ਦੇ ਧਿਆਨ 'ਚ ਨਹੀਂ ਹੁੰਦਾ ਕਿ ਸਾਡੇ ਪਿੰਡਾਂ ਦੇ ਵਿੱਚ ਕਿਸ ਚੀਜ਼ ਦੇ ਉੱਤੇ ਇਸ ਟਾਈਮ 'ਤੇ ਜ਼ੋਰ ਦਿੱਤਾ ਜਾ ਰਿਹਾ, ਠੀਕ ਹੈ, ਜਾਂ ਕਈ ਵਾਰ ਇਹ ਹੁੰਦਾ ਕਿ ਕਿਸੇ ਬੱਚੇ ਦਾ ਇਹ ਟੀਕਾਕਰਨ ਛੁੱਟ ਗਿਆ ਹੁੰਦਾ, ਤਾਂ ਥੋੜ੍ਹਾ ਜਿਹਾ ਵਿਸਥਾਰ ਸਹਿਤ ਜਾਣਕਾਰੀ ਦਿਓ ਵੀ ਇਸ ਡਰਾਈਵ ਦੇ ਵਿੱਚ ਕੀ ਕੀਤਾ ਜਾ ਰਿਹਾ ਅਤੇ ਕਿਹਨਾਂ ਨੂੰ ਅਸੀਂ ਇਸ ਟੀਕਾਕਰਨ ਦੇ ਬਾਰੇ ਜਾਗਰੂਕ ਕਰਨਾ ਕਿ ਜੇਕਰ ਤੁਹਾਡਾ ਛੁੱਟਿਆ ਹੈ, ਇੰਨਾ ਕੁ ਸਮਾਂ ਹੋ ਗਿਆ, ਤਾਂ ਤੁਸੀਂ ਹੁਣ ਆ ਕੇ ਆਪਣਾ ਇਹ ਟੀਕਾਕਰਨ ਕਰਵਾ ਸਕਦੇ ਹੋ।
2: ਮੀਜ਼ਲਸ ਰੁਬੈਲਾ, ਮੀਜ਼ਲਸ ਮਤਲਬ ਖਸਰਾ, ਇਹ ਜਿਹੜੀ ਬਿਮਾਰੀ ਹੈਗੀ ਹੈ ਇਹ ਬਹੁਤ ਹੀ ਘਾਤਕ ਬਿਮਾਰੀ ਹੈਗੀ ਹੈ। ਇਸ ਵਾਸਤੇ ਆਪਾਂ ਬੱਚੇ ਨੂੰ ਪਹਿਲੇ 9 ਮਹੀਨਿਆਂ ਤੋਂ ਲੈ ਕੇ 11ਵੇਂ ਮਹੀਨੇ ਤੱਕ, ਯਾਨੀ ਕਿ ਜਦੋਂ ਪਹਿਲਾ ਜਨਮਦਿਨ ਹੁੰਦਾ ਉਸ ਵੇਲੇ ਆਪਾਂ ਮੀਜ਼ਲਸ ਰੁਬੈਲਾ ਦੀ ਫਸਟ ਡੋਜ਼ ਲਗਾਉਂਦੇ ਹਾਂ, ਯਾਨੀ ਕਿ ਤੋਹਫ਼ਾ ਦਿੰਦੇ ਹਾਂ, ਪਹਿਲਾ ਤੋਹਫ਼ਾ ਦਿੰਦੇ ਹਾਂ ਪੇਰੈਂਟਸ ਵੱਲੋਂ। ਪਹਿਲਾ ਤੋਹਫ਼ਾ ਜਿਹੜਾ ਹੈਗਾ MR1 ਦਾ ਹੁੰਦਾ ਹੈ। ਉਸ ਤੋਂ ਬਾਅਦ 18 ਮਹੀਨਿਆਂ ਅਤੇ 1.5 ਸਾਲ 'ਤੇ ਜਿਹੜੀ ਹੈਗੀ ਹੈ ਦੂਸਰੀ ਡੋਜ਼ ਲੱਗਦੀ ਹੈਗੀ ਹੈ ਇਹਦੀ। ਇਹ ਦੋਨੋਂ ਡੋਜ਼ਿਜ਼ ਲਗਾਉਣੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਇਹਨਾਂ ਬਿਮਾਰੀਆਂ ਇੰਨੀਆਂ ਕੁ ਜਾਨਲੇਵਾ ਹਨ। ਇਸ ਬਿਮਾਰੀ ਜੇਕਰ ਇਹਦਾ ਨਾ ਟੀਕਾਕਰਨ ਕੀਤਾ ਤਾਂ ਕਿਸੇ ਬੱਚੇ ਨੂੰ ਹੋ ਜਾਵੇ, ਇਹ ਨਮੋਨੀਆ ਵੀ ਕਰ ਸਕਦੀ ਹੈ, ਈਵਨ ਕਿ ਦਿਮਾਗ ਤੱਕ ਵੀ ਪਹੁੰਚ ਸਕਦੀ ਹੈ। ਇਸ ਦੇ ਲਈ ਇਹ ਜਿਹੜਾ ਹੈਗਾ 20 ਤੋਂ 25 ਤੱਕ ਸਪੈਸ਼ਲ ਕੈਂਪੇਨ ਚਲਾਈ ਗਈ ਹੈ ਇਸ ਬਿਮਾਰੀ ਦੇ ਖਾਤਮੇ ਦੇ ਲਈ, ਅਤੇ ਆਪਣਾ ਟਾਰਗੇਟ ਵੀ ਹੈ ਵੀ 26 ਤੱਕ, ਆਪਾਂ 2026 ਤੱਕ ਮੀਜ਼ਲਸ ਅਤੇ ਰੁਬੈਲਾ ਨੂੰ ਆਪਾਂ ਜੜੋਂ ਹੀ ਖਤਮ ਕਰ ਦੇਣਾ। ਇਸ ਲਈ ਜਿਸ ਕਿਸੇ ਬੱਚੇ ਨੂੰ ਵੀ ਇਹ ਟੀਕਾ ਨਹੀਂ ਲੱਗਿਆ 5 ਸਾਲ ਦੀ ਉਮਰ ਤੱਕ, ਆਪਾਂ ਜੇ ਕਿਸੇ ਦੇ ਨਹੀਂ ਲੱਗਿਆ ਤਾਂ ਉਹ ਲਗਵਾ ਸਕਦਾ। ਸਾਰੇ ਸਰਕਾਰੀ ਸੰਸਥਾਵਾਂ ਦੇ ਵਿੱਚ, ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਲੱਗ ਰਿਹਾ ਹੈ
0: ਜੀ। ਡਾਕਟਰ ਸਾਹਿਬ, ਹੁਣ ਆਪਾਂ ਥੋੜ੍ਹੀ ਜਿਹੀ ਹੋਰ, ਜਿਵੇਂ ਕਹਿੰਦੇ ਹੁੰਦੇ ਨਾ ਵੀ ਆਪਾਂ ਸਟੇਅਰਿੰਗ ਅੱਜ ਬਾਹਲੇ ਪਾਸੇ ਮੋੜਨਾ ਜੀ, ਕਿਉਂਕਿ ਬਹੁਤ ਕੁਛ ਆਸ ਪਾਸ ਆਪਣੇ ਚੱਲ ਰਿਹਾ, ਬਹੁਤ ਉਪਰਾਲੇ ਕੀਤੇ ਜਾ ਰਹੇ, ਅਤੇ ਸਾਡੀ ਪੂਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚਲੰਤ ਜੋ ਮਸਲਾ ਹੈ ਜਾਂ ਹਰ ਚਲੰਤ ਜੋ ਬਿਮਾਰੀ ਹੈ ਜਾਂ ਜਿਹਦੇ ਬਾਰੇ ਸਰਕਾਰ ਆਪਣੇ ਵੱਲੋਂ ਉਪਰਾਲੇ ਕਰ ਰਹੀ ਹੈ, ਉਹਦੇ ਬਾਰੇ ਅਸੀਂ ਸਾਡੀ ਜੋ ਲੋਕ ਸੁਣਦੇ ਨੇ ਇਸ ਪ੍ਰੋਗਰਾਮ ਨੂੰ, ਉਹਨਾਂ ਨੂੰ ਜਾਣਕਾਰੀ ਦੇ ਸਕੀਏ। ਅਗਲੀ ਗੱਲ ਹੁਣ ਆਪਾਂ ਕਰਦੇ ਹਾਂ ਜੀ HPV ਬਾਰੇ, ਸੋ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ, ਮੈਂ ਇੱਕ ਸਿਰਫ ਅੰਗਰੇਜ਼ੀ ਦਾ ਸ਼ਬਦ HPV ਬੋਲਿਆ, ਸੋ ਹੁਣ ਤੁਸੀਂ ਵਿਸਥਾਰ ਸਹਿਤ ਜਾਣਕਾਰੀ ਦਿਓ ਜੀ ਵੀ ਇਹ ਕੀ ਹੁੰਦਾ ਅਤੇ ਇਹਦੇ ਤੋਂ ਕੋਈ ਖਾਸ ਕੋਈ ਬਿਮਾਰੀ ਹੁੰਦੀ ਹੈ, ਅਤੇ ਜੇ ਹੁੰਦੀ ਹੈ ਤਾਂ ਫਿਰ ਅਸੀਂ ਕਿਵੇਂ ਬਚਦੇ ਹਾਂ ਜਾਂ ਫਿਰ ਟੀਕਾਕਰਨ ਸਾਡੀ ਕਿਵੇਂ ਸਹਾਇਤਾ ਕਰਦਾ ਇਹਦੇ ਵਿੱਚ।
2: HPV ਜਿਹੜਾ ਟੀਕਾਕਰਨ ਹੈ ਇਹ ਇੱਕ ਹਿਊਮਨ ਪੈਪੀਲੋਮਾ ਵਾਇਰਸ, ਇੱਕ ਵਾਇਰਸ ਹੁੰਦਾ ਹੈ, ਕੀਟਾਣੂ ਹੁੰਦਾ ਹੈ, ਜਿਸ ਦੀ ਇਨਫੈਕਸ਼ਨ ਦੇ ਨਾਲ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹੜਾ ਹੈਗਾ ਸਾਡੀ ਭੈਣਾਂ ਨੂੰ ਮਾਤਾਵਾਂ ਨੂੰ ਹੋ ਜਾਂਦਾ ਹੈ। ਇਹ ਜਿਹੜਾ ਟੀਕਾਕਰਨ ਹੈਗਾ HPV ਦਾ ਟੀਕਾਕਰਨ ਹੈਗਾ ਇਸ ਕੈਂਸਰ ਤੋਂ ਬਚਾਉਂਦਾ ਹੈ। ਇੱਕ ਇਹੀ ਕੈਂਸਰ ਹੈ, ਵੈਸੇ ਤਾਂ ਕੈਂਸਰ ਦੇ ਨਾਲ ਆਪਾਂ ਨੂੰ ਪਤਾ ਕੀ ਹਾਲ ਹੁੰਦਾ ਹਰ ਮਨੁੱਖ ਦਾ, ਪਰ ਜੇਕਰ ਕਿਸੇ ਵੀ ਕੈਂਸਰ ਤੋਂ ਇੱਕ ਸਿਰਫ ਟੀਕੇ ਦੇ ਨਾਲ ਬਚਿਆ ਜਾ ਸਕੇ, ਇਸ ਤੋਂ ਵੱਡੀ ਆਪਣੀ ਕੀ ਵਡਭਾਗੀ ਹੋ ਸਕਦੀ ਹੈ। ਇਹ ਟੀਕਾ ਜਿਹੜਾ HPV ਦਾ ਇੰਜੈਕਸ਼ਨ ਹੈਗਾ ਆਪਣੇ ਕੋਲ ਸਰਕਾਰੀ ਸੰਸਥਾਵਾਂ ਦੇ ਵਿੱਚ GARDASIL 4 ਦੇ ਨਾਂ 'ਤੇ ਅਵੇਲੇਬਲ ਹੈ। ਇਸ ਦੀ ਸਿੰਗਲ ਡੋਜ਼ ਲੱਗਦੀ ਹੈਗੀ ਹੈ ਅਤੇ

0: 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਫ੍ਰੀ ਆਫ ਕੋਸਟ ਮੁਫਤ ਇਹ ਇੰਜੈਕਸ਼ਨ ਸਾਰੇ ਹੀ ਪ੍ਰਾਇਮਰੀ ਹੈਲਥ ਸੈਂਟਰ, ਸਬ ਸੈਂਟਰ, ਆਮ ਆਦਮੀ ਕਲੀਨਿਕ, ਡਿਸਟ੍ਰਿਕਟ ਹੋਸਪਿਟਲ, ਵੂਮੈਨ ਚਿਲਡਰਨ ਹੋਸਪਿਟਲ, ਸਾਰੇ ਹਸਪਤਾਲਾਂ ਦੇ ਵਿੱਚ ਫ੍ਰੀ ਲੱਗ ਰਿਹਾ ਹੈ ਅਤੇ ਬਿਲਕੁਲ ਸੇਫ ਹੈ। ਇਸ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ। ਇਹ ਜਿਹੜੀ ਵੈਕਸੀਨ ਹੈਗੀ ਹੈ, ਐਚ ਪੀ ਵੀ ਟੀਕਾਕਰਨ ਹੈਗਾ ਗਾਰਡਾਸਿਲ 4, ਇਹਦੇ ਵਿੱਚ ਜਿਹੜੀਆਂ ਮੇਨ ਸਟ੍ਰੇਨਸ ਨੇ, ਜਿਹੜੇ ਮੇਨ ਉਹ ਵਾਇਰਸ ਦੀਆਂ ਟਾਈਪਸ ਨੇਗੀਆਂ ਜਿਹੜੀਆਂ ਕੈਂਸਰ ਕਰਦੀਆਂ ਨੇਗੀਆਂ, ਉਹਨਾਂ ਤੋਂ ਬਚਾਅ ਕਰਦਾ 6, 11, 16, 18। ਮੈਂ ਇਹ ਵੀ ਗੱਲ ਦੱਸਣਾ ਚਾਹਾਂਗੀ ਵੀ ਜਿਹੜਾ ਆਪਣੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈਗਾ, ਉਹ ਲਗਭਗ 1,23,907 ਕੇਸ ਪ੍ਰੈਜੈਂਟ ਨੇ। ਉਹਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਹਰ 7 ਮਿੰਟ ਦੇ ਵਿੱਚ ਇੱਕ ਬੰਦਾ, ਜਿਹੜਾ ਇੱਕ ਪਰਸਨ ਹੈਗਾ, ਉਹ ਇਸ ਬਿਮਾਰੀ ਦੇ ਨਾਲ ਉਹਦੀ ਡੈਥ ਹੋ ਰਹੀ ਹੈ। ਸੋ ਇੰਨੀ ਘਾਤਕ ਬਿਮਾਰੀ ਨੂੰ ਜੇਕਰ ਆਪਾਂ ਇੱਕ ਟੀਕੇ ਦੇ ਨਾਲ ਰੋਕ ਸਕੀਏ ਤਾਂ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਇਸ ਦੇ ਲਈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੀ, ਰਿਕੁਐਸਟ ਕਰਾਂਗੀ ਕਿ ਆਪਣੀਆਂ ਬੱਚੀਆਂ ਨੂੰ 14 ਤੋਂ 15 ਸਾਲ ਦੀਆਂ ਜਿਹੜੀਆਂ ਹਨ ਉਹਨਾਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ। ਸਾਰੇ ਸੰਸਥਾਵਾਂ ਵਿੱਚ ਫ੍ਰੀ ਹੈ। ਕੁਛ ਪ੍ਰੀਕੋਸ਼ਨਸ ਹੈਗੀਆਂ ਨੇ ਜੀ,
1: ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਜੀ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ, ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ।
2: ਗੁਰਜੰਟ ਸਿੰਘ, ਪਿੰਡ ਪੱਕਾ ਕਲਾਂ ਤੋਂ ਬੋਲਦਾ ਜੀ।
1: ਜੀ ਗੁਰਜੰਟ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਸਵਾਲ ਇਹ ਹੈ ਜੀ, ਸਿਲਾਈ ਦਾ ਕੰਮ ਕਰਦੇ ਆ, ਅੱਖਾਂ 'ਚ ਕੀ ਦਵਾਈ ਪਾਉਣੀ ਜਾਣੀ ਚਾਹੀਦੀ ਹੈ ਕੀ ਫਰੈਸ਼ ਰਹਿਣ?
1: ਜੀ ਇੱਕ ਤਾਂ ਤੁਸੀਂ ਆਪਣੀ ਉਮਰ ਦੱਸ ਦਿਓ ਗੁਰਜੰਟ ਜੀ।
2: ਉਮਰ ਹੈਗੀ ਹੈ ਜੀ 55 ਸਾਲ ਆ ਜੀ।
0: ਹਾਂਜੀ, ਜਿਸ ਤਰ੍ਹਾਂ ਵੀਰ ਜੀ ਤੁਸੀਂ ਦੱਸ ਰਹੇ ਹੋ ਵੀ 55 ਸਾਲ ਦੀ ਉਮਰ ਹੈਗੀ ਹੈ, ਤੁਸੀਂ ਨੇੜੇ ਦਾ ਚਸ਼ਮਾ ਤੁਹਾਨੂੰ ਲਗਾਉਣਾ ਚਾਹੀਦਾ, ਕਿਉਂਕਿ ਉਮਰ ਦੇ ਲਿਹਾਜ਼ ਦੇ ਨਾਲ ਜਿਹੜੀ ਆਪਣੀ ਨੇੜੇ ਦੀ ਨਿਗਾਹ ਹੈਗੀ ਆ ਥੋੜ੍ਹੀ ਥੋੜ੍ਹੀ ਘੱਟਦੀ ਜਾਂਦੀ ਹੈ, ਅਤੇ ਆਪਾਂ ਨੂੰ ਚਸ਼ਮਾ ਜ਼ਰੂਰ ਲਗਾਉਣਾ ਚਾਹੀਦਾ ਹੈਗਾ। ਉਸ ਦੇ ਨਾਲ ਹੀ ਤੁਹਾਡੀ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ। ਬਾਕੀ ਤੁਸੀਂ ਜਦੋਂ ਵੀ ਆਪਣਾ ਕੰਮ
2: ਪਾਉਣ ਵਾਸਤੇ ਡਾਕਟਰ ਸਾਹਿਬ,
1: ਹਾਂ ਦੱਸ ਰਹੇ ਆ ਜੀ, ਦੱਸ ਰਹੇ ਡਾਕਟਰ ਸਾਹਿਬ, ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ। ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਆ। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਬਾਈ ਜੀ ਤੁਹਾਡਾ। ਜੀ ਮੈਮ,
0: ਹਾਂਜੀ, ਇਹਦੇ ਵਿੱਚ ਇਹ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਲਗਾਤਾਰ ਆਪਾਂ ਨੂੰ ਕਈ ਵਾਰੀ ਮਸ਼ੀਨ 'ਤੇ ਬੈਠ ਕੇ ਕੰਮ ਕਰਨਾ ਪੈਂਦਾ, ਤਾਂ ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਦਿਓ, ਜਾਂ ਜਿਹੜੇ ਹੈਗੇ ਆਰਟੀਫਿਸ਼ੀਅਲ ਟੀਅਰ ਨਾਂ ਦੇ ਇੱਕ ਆਈ ਡਰੋਪਸ ਆਉਂਦੇ ਨੇ ਅੱਖਾਂ 'ਚ ਪਾਉਣ ਵਾਲੇ ਤੁਪਕੇ ਹੁੰਦੇ ਨੇ, ਜਾਂ ਫਰੈਸ਼ ਜਿਹੜਾ ਹੈਗਾ ਤਾਜ਼ਾ ਪਾਣੀ ਉਹਦੇ ਛਿੱਟੇ ਵੀ ਮਾਰ ਸਕਦੇ ਹੋ ਤੁਸੀਂ।
1: ਜੀ ਜੀ ਡਾਕਟਰ ਸਾਹਿਬ, ਅਗਲੀ ਜੀ ਆਪਾਂ ਗੱਲ ਕਰੀਏ ਐਚ ਪੀ ਵੀ ਵੈਕਸੀਨ ਦੇ ਬਾਰੇ, ਤਾਂ ਇਹਦੇ ਬਾਰੇ ਥੋੜ੍ਹੀ ਜਿਹੀ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦਿਓ ਵੀ ਜਦੋਂ ਅਸੀਂ ਟੀਕਾਕਰਨ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਮਨ ਦੇ ਵਿੱਚ ਸਾਡੇ ਵਹਿਮ ਜਿਹਾ ਵੀ ਹੋ ਜਾਂਦਾ ਵੀ ਕਈ ਵਾਰ ਮਾਪੇ ਸੋਚਦੇ ਆ ਵੀ ਬਾਕੀ ਦੇ ਟੀਕਾਕਰਨ ਹੋ ਤਾਂ ਗਏ ਤੇ ਇਹਦੀ ਸਾਨੂੰ ਕੀ ਲੋੜ ਹੈ, ਹਨਾ? ਤਾਂ ਇੱਕ ਇਹ ਚੀਜ਼ ਵੀ ਉਹ ਆਪਣੇ ਜੋ ਮਨ ਦੇ ਵਿੱਚ ਭਰਮ ਭੁਲੇਖੇ ਨੇ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਨੇ, ਤੇ ਦੂਜਾ ਜਦੋਂ ਕਿਸੇ ਨੇ ਟੀਕਾ ਲਗਵਾਉਣਾ ਹੈ ਉਸ ਤੋਂ ਪਹਿਲਾਂ ਤੇ ਜਦੋਂ ਟੀਕਾ ਲੱਗ ਗਿਆ ਉਸ ਤੋਂ ਬਾਅਦ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣ ਮਾਪੇ ਆਪਣੇ ਬੱਚਿਆਂ ਦਾ?
0: ਹਾਂਜੀ, ਜਿਸ ਤਰ੍ਹਾਂ ਉਹਨਾਂ ਕਿਸੇ ਵੀ ਬੱਚੀ ਨੇ ਜਦੋਂ ਇਹ ਟੀਕਾ ਲਗਵਾਉਣਾ ਹੈ ਉਹ ਖਾਲੀ ਪੇਟ ਨਹੀਂ ਹੋਣੀ ਚਾਹੀਦੀ
1: ਜੀ।
0: ਥੋੜ੍ਹਾ ਬਹੁਤ ਆਪਣਾ ਨਾਸ਼ਤਾ ਖਾਣਾ ਵਗੈਰਾ ਖਾਧਾ ਹੋਣਾ ਚਾਹੀਦਾ ਹੈ, ਅਤੇ ਇਹ ਬਿਲਕੁਲ ਹੀ ਸੇਫ ਹੈ, ਇਹਦੇ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈ। ਅੱਜ ਤੱਕ ਜਿੰਨੇ ਵੀ ਟੀਕੇ ਲੱਗੇ ਨੇ ਕਿਸੇ ਵੀ ਬੱਚੇ ਨੂੰ ਇਸ ਬਾਰੇ ਕੋਈ ਵੀ ਸਾਈਡ ਇਫੈਕਟ ਨਹੀਂ ਆਇਆ, ਇਹ ਪੂਰੀ ਤਰ੍ਹਾਂ ਹੀ ਸੁਰੱਖਿਅਤ ਹੈ। ਅਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ, ਆਪਣੀਆਂ ਭੈਣਾਂ ਨੂੰ, ਮਾਵਾਂ ਨੂੰ, ਈਵਨ ਕਿ ਆਪਣੇ ਭਰਾਵਾਂ ਨੂੰ, ਉਹਨਾਂ ਨੂੰ ਵੀ ਇਹ ਜਿਹੜੀ ਇਨਫੈਕਸ਼ਨ ਹੋ ਸਕਦੀ ਹੈ ਅਤੇ ਕੈਂਸਰ ਕਰ ਸਕਦੀ ਹੈ, ਅਤੇ ਉਹ ਸਾਰੇ ਹੀ ਜਿਹੜਾ ਹੈਗਾ ਇਸ ਦਾ ਟੀਕਾਕਰਨ ਜ਼ਰੂਰ ਕਰਵਾਉਣ।
1: ਜੀ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਾਡੇ ਨਾਲ ਸਾਂਝਾ ਕਰ ਦਿਓ ਜੀ। ਹੈਲੋ, ਮੇਰੇ ਖਿਆਲ ਇਹਨਾਂ ਦੀ ਆਵਾਜ਼ ਹੈ ਜਿਹੜੀ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ। ਖੈਰ, ਹੈਲੋ
3: ਹਾਂਜੀ ਮੈਮ, ਨਮਸਕਾਰ
1: ਜੀ। ਜੀ ਨਮਸਕਾਰ ਬਾਈ ਜੀ, ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ।
3: ਹਾਂਜੀ, ਮੈਂ ਭਗਵਾਨ ਸਿੰਘ, ਪਿੰਡ ਰਾਏਕੇ ਕਲਾਂ, ਜ਼ਿਲ੍ਹਾ ਬਠਿੰਡਾ ਤੋਂ ਗੱਲ ਕਰਦਾ ਜੀ।
1: ਜੀ ਭਗਵਾਨ ਬਾਈ ਜੀ, ਕੀ ਸਵਾਲ ਹੈ ਜੀ ਤੁਹਾਡਾ ਡਾਕਟਰ ਸਾਹਿਬ ਤੋਂ?
3: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਮੈਮ, ਮੇਰਾ ਸਵਾਲ ਅੱਖਾਂ ਦੇ ਬਾਰੇ ਹੈ ਜੀ।
0: ਜੀ
1: ਹਾਂਜੀ, ਪੁੱਛੋ।
3: ਇੱਕ ਤਾਂ ਮੈਮ ਅੱਖਾਂ ਦੇ ਵਿੱਚ ਜਿਹੜੀ ਪੁਤਲੀ ਹੁੰਦੀ ਆ ਉਹ ਚਿੱਟੀ ਜੀ, ਉਹ ਥੋੜੀ ਥੋੜੀ ਨੋਰਮਲ ਜੀ ਕਦੇ ਕਦੇ ਇਕੱਠੀ ਹੋ ਜਾਂਦੀ ਹੈ ਮੈਮ।
0: ਚਿੱਟੀ ਪੁਤਲੀ ਇਕੱਠੀ ਹੋ ਜਾਂਦੀ ਹੈ?
3: ਹਾਂਜੀ ਹਾਂ, ਤੇ ਇੱਕ ਬਰੀਕ ਬਰੀਕ ਨਾੜਾਂ ਦਿਖਾਈ ਦੇ ਰਹੀਆਂ ਮੈਮ
0: ਅੱਖ ਦੇ ਵਿੱਚ।
3: ਹਾਂਜੀ ਮੈਮ।
0: ਤੁਹਾਡੀ ਕਿੰਨੀ ਉਮਰ ਹੈ? ਸ਼ੂਗਰ, ਬਲੱਡ ਪ੍ਰੈਸ਼ਰ ਦੀ ਇਸ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ?
3: ਨਹੀਂ ਮੈਮ, ਬਿਮਾਰੀ ਤਾਂ ਕੋਈ ਨਹੀਂ ਹੈ। ਉਮਰ ਲਗਭਗ ਮੇਰੀ 35 ਸਾਲ ਹੈ ਜੀ।

0: 35 ਸਾਲ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਨਾੜਾਂ ਵੀ ਨੇ ਤੇ ਉਹ ਖੁਸ਼ਕੀ ਦੇ ਜਿਹੜੇ ਸਿਮਟਮ ਲੱਗ ਰਹੇ ਨੇ ਤੁਹਾਡੇ, ਤੇ ਜਾਂ ਜਿਹੜੀ ਹੈਗੀ ਆ ਐਲਰਜੀ ਟਾਈਪ ਆਪਣਾ ਕਈ ਵਾਰ ਹੱਥ ਉੱਥੇ ਇੱਧਰ ਲੱਗ ਜਾਂਦਾ ਹੈਗਾ, ਤੁਸੀਂ ਇੱਕ ਵਾਰੀ ਤਾਜ਼ੇ ਪਾਣੀ ਦੇ ਛਿੱਟੇ ਮਾਰੋ, ਤੇ ਜਾਂ ਤੁਸੀਂ ਆਪਣੇ ਕਿਸੇ ਵੀ ਆਈ ਸਰਜਨ ਨੂੰ ਜ਼ਰੂਰ ਓਪੀਨੀਅਨ ਲੈ ਲਓ, ਜੇ ਉਹਦੇ ਨਾਲ ਫਰਕ ਪੈਂਦਾ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਦਿਖਾਓ
1: ਜੀ। ਭਗਵੰਤ ਸਿੰਘ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ, ਤੇ ਇੱਕ ਹੋਰ ਬੇਨਤੀ ਵੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ ਤੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਤੁਹਾਨੂੰ ਹੋਰ ਹੱਲ ਵੀ ਮਿਲ ਸਕਦਾ ਜੀ, ਸੋ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਤੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਜੋ HPV ਦਾ ਟੀਕਾਕਰਨ ਹੈ ਉਸ ਦੇ ਬਾਰੇ, ਹੁਣ ਤੁਸੀਂ ਇਹ ਵੀ ਜਾਣਕਾਰੀ ਦਿਓ ਸਰੋਤਿਆਂ ਨੂੰ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਉਮਰ ਦੀ, ਤਾਂ ਕਿਹੜੀ ਖਾਸ ਉਮਰ ਦੇ ਵਿੱਚ ਬੱਚਿਆਂ ਨੂੰ ਇਹ ਜਿਹੜਾ ਟੀਕਾ ਅਸੀਂ ਲਗਵਾ ਸਕਦੇ ਹਾਂ, ਕਿਉਂਕਿ ਕਈ ਵਾਰੀ ਨਾ ਕੁਛ ਬੱਚੇ ਉਸ ਉਮਰ ਨੂੰ ਟਪਾ ਚੁੱਕੇ ਹੁੰਦੇ ਆ, ਤਾਂ ਜੇਕਰ ਅਸੀਂ ਕਹੀਏ ਵੀ ਥੋੜ੍ਹਾ ਜਿਹਾ ਲੇਟ ਹੋ ਗਏ ਤਾਂ ਕਿੰਨਾ ਕੁ ਲੇਟ ਚੱਲ ਜੂਗਾ?
0: ਵੈਸੇ ਤਾਂ 9 ਸਾਲ ਦੀ ਜਿਹੜੀ ਲੜਕੀ ਹੈਗੀ ਆ ਉਹ ਐਲੀਜੀਬਲ ਹੈਗੀ ਹੈ, ਉਹਦੇ ਟੀਕਾਕਰਨ ਹੋ ਸਕਦਾ, ਪਰ ਹੁਣ ਆਪਣੇ ਵੱਲੋਂ ਸਰਕਾਰ ਵੱਲੋਂ ਜਿਹੜਾ ਟੀਕਾਕਰਨ ਆਇਆ 14 ਤੋਂ 15 ਸਾਲ, ਦੈਟ ਇਜ਼ ਉਹ ਜਿਹੜੀ ਮੋਸਟ ਜਿਹੜੀ ਹੈਗੀ ਹੈ ਏਜ ਜਿਹਦੇ ਵਿੱਚ ਇਫੈਕਟਿਵ ਹੁੰਦਾ ਹੈਗਾ ਇਹ ਟੀਕਾ, ਇਸ ਲਈ 14 ਤੋਂ 15 ਸਾਲ ਦੀ ਜਿਹੜੀ ਉਮਰ ਹੈਗੀ ਹੈ ਉਹਦੇ ਵਿੱਚ ਇਹ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈਗਾ। 25 ਸਾਲ ਤੱਕ ਉਸ ਤੋਂ ਬਾਅਦ ਦੀਆਂ ਲੇਡੀਜ਼ ਵੀ ਲਗਵਾ ਸਕਦੀਆਂ ਵਿਦ ਆਪਾਂ ਜੇਕਰ ਡਾਕਟਰੀ ਕੋਈ ਵੀ ਓਪੀਨੀਅਨ ਲੈ ਲਈਏ ਸਹਾਇਤਾ ਲੈਣ, ਉਸ ਤੋਂ ਉਹਨਾਂ ਨਾਲ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਹੀ ਲਗਵਾਉਣਾ ਚਾਹੀਦਾ, ਉਸ ਤੋਂ 25 ਸਾਲ ਤੱਕ ਤਾਂ ਕੋਈ ਵੀ ਲਗਵਾ ਸਕਦਾ
1: ਜੀ। ਤੇ ਡਾਕਟਰ ਸਾਹਿਬ ਅਗਲੀ ਜੋ ਗੱਲਬਾਤ ਹੈ ਉਸ ਨੂੰ ਅਸੀਂ ਤੁਹਾਡੇ ਨਾਲ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਜਾਣਕਾਰੀ ਦੇਣਾ ਚਾਹਾਂਗੇ, ਕਿਉਂਕਿ ਕਈ ਵਾਰ ਸਰੋਤਿਆਂ ਨੇ ਲੇਟ ਹੈ ਜਿਹੜਾ ਉਹ ਰੇਡੀਓ ਸੈੱਟ ਔਨ ਕੀਤੇ ਹੋਏ ਹੁੰਦੇ ਨੇ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਮੀਨਾਕਸ਼ੀ ਸਿੰਗਲਾ ਜੀ ਪਹੁੰਚੇ ਹੋਏ ਨੇ, ਜੋ ਕਿ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਅੱਜ ਦਾ ਸਾਡਾ ਵਿਸ਼ਾ ਟੀਕਾਕਰਨ ਦਾ ਮਹੱਤਵ। ਪਰ ਅਸੀਂ ਨਾਲ ਨਾਲ ਅੱਜ ਜੋ ਜੋ ਚਲੰਤ ਟੀਕਾਕਰਨ ਦੇ ਨਾਲ ਸੰਬੰਧਿਤ ਜੋ ਪ੍ਰੋਗਰਾਮ ਚੱਲ ਰਹੇ ਆ ਉਹਨਾਂ ਬਾਰੇ ਵੀ ਗੱਲ ਕਰ ਰਹੇ ਹਾਂ। ਤੇ ਡਾਕਟਰ ਸਾਹਿਬ ਆਈ ਸਰਜਨ ਨੇ ਜੋ ਫੇਕੋ ਵਿਧੀ ਦੇ ਰਾਹੀਂ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਹ ਇਲਾਜ ਡਾਕਟਰ ਸਾਹਿਬ ਸਰਕਾਰੀ ਹਸਪਤਾਲ ਦੇ ਵਿੱਚ ਕਰਦੇ ਨੇ, ਸੋ ਅਸੀਂ ਸਾਡੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਲਾਹਾ ਤੁਸੀਂ ਡਾਕਟਰ ਸਾਹਿਬ ਦੀਆਂ ਸੇਵਾਵਾਂ ਦਾ ਲੈ ਸਕੋ, ਸੋ ਅਸੀਂ ਅੱਖਾਂ ਦੇ ਵਿਸ਼ੇ ਦੇ ਨਾਲ ਸੰਬੰਧਿਤ ਵੀ ਗੱਲਬਾਤ ਕਰ ਰਹੇ ਹਾਂ। ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਚੱਲਦੇ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਕੇ ਆਪਣਾ ਸਵਾਲ ਹੈ ਜਿਹੜਾ ਉਹ ਪੁੱਛ ਸਕਦੇ ਹੋ। ਸਟੂਡੀਓ ਦੀ ਘੜੀ 'ਤੇ ਸਮਾਂ ਸਰੋਤਿਓ 5:49 ਦਾ ਹੋ ਗਿਆ, ਅਤੇ ਹੁਣ ਅਸੀਂ ਵਕਫੇ ਦੇ ਲਈ ਰੁਕਣਾ ਚਾਹਾਂਗੇ। ਤੁਸੀਂ ਡਾਇਲ ਕਰੋ 0164-2240-331 ਸਟੂਡੀਓ ਦਾ ਨੰਬਰ।

ਸਰੋਤਿਓ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਸ ਤੇ ਤੁਹਾਡਾ ਮਾਰਨਿੰਗ ਸ਼ੋ ਪ੍ਰੋਗਰਾਮ ਸੱਜਰੀ ਸਵੇਰ ਮਿਤੀ 24 ਜੁਲਾਈ 2026 ਦਿਨ ਸ਼ੁੱਕਰਵਾਰ ਇੱਕ ਨਵੇਂ ਰੰਗ ਨਵੀਂ ਉਮੰਗ ਤੇ ਨਵੇਂ ਅੰਦਾਜ਼ ਦੇ ਵਿੱਚ ਦੋਸਤੋ ਇਸ ਦਿਨ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਗੁਰਦੀਪ ਕੌਰ ਗਿੱਲ ਜੀ ਫਿਲਮ ਦਿਲ ਦੀਆਂ ਗੱਲਾਂ ਦੀ ਕਹਾਣੀ ਉਸਦੀ ਡਿਸਟ੍ਰੀਬਿਊਸ਼ਨ ਤੇ ਹੋਰ ਕਈ ਦਿਲਚਸਪ ਤੱਥ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਦੋਸਤੋ, ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ, ਥੌਟ ਆਫ ਦਾ ਡੇ, ਇਸੇ ਦਿਨ ਦੇ ਹਿਸਟੋਰੀਕਲ ਈਵੈਂਟਸ ਤੇ ਮੋਟੀਵੇਸ਼ਨਲਸ ਗੱਲਾਂ ਬਾਤਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਫਿਲਮੀ ਅਫਸਾਨੇ ਔਰ ਤਰਾਨੇ, ਪੰਜਾਬੀ ਫਿਲਮ ਦਿਲ ਦੀਆਂ ਗੱਲਾਂ, ਵਾਚਕ ਬਲਜੀਤ ਸ਼ਰਮਾ, ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

0: ਹੈ ਉਹ ਅਸੀਂ ਟੀਕਾਕਰਨ ਦੇ ਉੱਤੇ ਫੋਕਸ ਕੀਤਾ ਹੋਇਆ ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਟੀਕਾਕਰਨ ਦੀ ਤਾਂ ਬੱਚਿਆਂ ਨੂੰ ਜਨਮ ਸਮੇਂ ਕਿਹੜੇ ਕਿਹੜੇ ਟੀਕੇ ਲਗਵਾਉਣੇ ਸਾਡੇ ਲਈ ਜ਼ਰੂਰੀ ਹੁੰਦੇ ਆ ਜੀ?
1: ਹਾਂਜੀ, ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਟੀਕਾਕਰਨ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਗਰਭਵਤੀ ਮਾਂ ਦੇ ਜਦੋਂ ਹੀ ਉਸਨੂੰ ਪਤਾ ਚੱਲਦਾ ਕਿ ਉਹ ਪ੍ਰੈਗਨੈਂਟ ਹੈ, ਗਰਭ ਧਾਰਨ ਕਰ ਲਿਆ ਹੈ, ਤਾਂ TD ਦੀ ਪਹਿਲੀ ਡੋਜ਼ ਲੱਗਦੀ ਹੈ। ਟੈਟਨਸ ਅਤੇ ਡਿਫਥੀਰੀਆ, ਜਿਹਨੂੰ ਕਿ ਆਪਾਂ ਗਲਘੋਟੂ ਬਿਮਾਰੀ ਕਹਿੰਦੇ ਹਾਂ, ਉਹਦੀ ਵੈਕਸੀਨੇਸ਼ਨ ਹੁੰਦੀ ਹੈ, ਟੀਕਾਕਰਨ ਹੁੰਦਾ ਹੈਗਾ। ਇਹਦੀਆਂ 2 ਡੋਜ਼ਿਜ਼ ਲੱਗਦੀਆਂ ਨੇ ਜਿਹੜੀ ਗਰਭਵਤੀ ਮਾਂ ਹੁੰਦੀ ਹੈ, ਉਹਦਾ ਅਸਰ ਆਪਣੇ ਆਪ ਹੀ ਬੱਚੇ ਨੂੰ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਿਉਂ ਹੀ ਬੱਚਾ ਪੈਦਾ ਹੁੰਦਾ ਐਟ ਦਾ ਟਾਈਮ ਆਫ ਬਰਥ, ਉਹਨੂੰ ਖਾਸ ਜਿਹੜੀਆਂ ਬਿਮਾਰੀਆਂ ਨੇ, ਜਾਨਲੇਵਾ ਬਿਮਾਰੀਆਂ ਨੇ, ਉਹਨਾਂ ਵਾਸਤੇ ਟੀਕਾਕਰਨ ਕੀਤਾ ਜਾਂਦਾ ਹੈ। ਜਿਵੇਂ TB ਦੀ ਬਿਮਾਰੀ ਲਈ BCG ਦਾ ਟੀਕਾ ਲੱਗਦਾ, ਅਤੇ ਪੋਲੀਓ ਵਾਸਤੇ ਓਰਲ ਪੋਲੀਓ ਜਿਹੜੇ ਡਰੋਪਸ ਪਿਲਾਏ ਜਾਂਦੇ ਨੇਗੇ। ਕਾਲਾ ਪੀਲੀਆ, ਉਹਦੇ ਵਾਸਤੇ ਹੈਪੇਟਾਈਟਸ B ਦਾ ਜਿਹੜਾ ਹੈਗਾ ਉਹ ਟੀਕਾਕਰਨ ਕੀਤਾ ਜਾਂਦਾ ਹੈਗਾ
0: ਜੀ। ਤੇ ਡਾਕਟਰ ਸਾਹਿਬ, ਇੱਕ ਹੋਰ ਇੱਥੇ ਪੁੱਛਣੀ ਬਣਦੀ ਹੈ ਜੀ ਗੱਲ, ਜਿਵੇਂ ਕਈ ਵਾਰੀ ਹੁੰਦਾ ਕਿ ਬੱਚੇ ਹਨਾ ਵੀ ਆਪਾਂ ਕਹਿੰਦੇ ਹਾਂ ਡੱਬੇ ਵਾਲਾ ਜੋ ਕਮਰਾ ਹੈ ਜਾਂ ਸ਼ੀਸ਼ੇ ਵਾਲਾ ਜੋ ਕਮਰਾ ਉਹਦੇ ਵਿੱਚ ਯਾਨੀ ਕਈ ਵਾਰ ਕੋਈ ਦਿੱਕਤ ਹੁੰਦੀ ਹੈ ਬੱਚੇ ਨੂੰ, ਕੋਈ ਸਾਹ ਦੀ ਜਾਂ ਕੋਈ ਹੋਰ, ਤਾਂ ਉਹਨਾਂ ਨੂੰ ਦਾਖਲ ਕਰਨਾ ਪੈ ਜਾਂਦਾ। ਉਸ ਸਮੇਂ ਸਾਡੀ ਜਿਹੜੀ ਮੁੱਖ ਰੂਪ ਦੇ ਵਿੱਚ ਸਾਡਾ ਫੋਕਸ ਹੁੰਦਾ ਉਹ ਇਹ ਹੁੰਦਾ ਕਿ ਅਸੀਂ ਬੱਚੇ ਨੂੰ ਬਚਾ ਲਈਏ, ਟੀਕਾਕਰਨ ਅਸੀਂ ਦੂਜੇ ਨੰਬਰ 'ਤੇ ਰੱਖਦੇ ਹਾਂ ਹਨਾ। ਤੇ ਜੇ ਕੋਈ ਬੱਚਾ ਇਸ ਤਰ੍ਹਾਂ ਦਾਖਲ ਹੈ ਤਾਂ ਉਹਦਾ ਟੀਕਾਕਰਨ ਜੇ ਅਸੀਂ ਲੇਟ ਕਰ ਦਿੰਨੇ ਆ ਕਿ ਉਹਦੀ ਸਿਹਤ ਦੇ ਉੱਤੇ ਕੋਈ ਅਸਰ ਪੈਂਦਾ ਕਿ ਕੋਈ ਗੱਲ ਨਹੀਂ ਆਪਾਂ ਇਦਾਂ ਕਰ ਸਕਦੇ ਹਾਂ ਜੀ?
1: ਇਹਦੇ ਵਿੱਚ ਇਹ ਹੈ ਵੀ ਜਿਹੜੀ ਬੱਚੇ ਦੀ ਸਰਵਾਈਵਲ ਹੈਗੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈਗੀ ਹੈ
0: ਜੀ।
1: ਜਦੋਂ ਬੱਚਾ ਥੋੜ੍ਹਾ ਜਿਹਾ ਇਹਨਾਂ ਨੂੰ ਵੈਕਸੀਨੇਸ਼ਨ ਲਗਾਉਣ ਦੇ ਕਾਬਲ ਹੁੰਦਾ ਉਹਦਾ ਸਰੀਰ, ਉਸ ਤੋਂ ਬਾਅਦ ਹੀ ਟੀਕਾਕਰਨ ਕੀਤਾ ਜਾਂਦਾ ਹੈ। ਮੈਂ ਇਹਦੇ ਵਿੱਚ ਹੁਣ ਇੱਕ ਗੱਲ ਹੋਰ ਕਹਾਂਗੀ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਆਈ ਸਰਜਨ ਵੀ ਹਾਂ, ਜੇਕਰ ਕੋਈ ਵੀ ਬੱਚਾ ਇਸ ਤਰ੍ਹਾਂ ਡੱਬੇ ਵਿੱਚ ਸ਼ੀਸ਼ਿਆਂ ਵਿੱਚ ਰੱਖਿਆ ਜਾਂਦਾ ਹੈ, 34 weeks 34 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੁੰਦਾ ਹੈ ਜਾਂ 2 ਕਿਲੋ ਤੋਂ ਘੱਟ ਦਾ ਪੈਦਾ ਹੁੰਦਾ ਹੈ, ਤਾਂ ਉਹਦੇ ਵਿੱਚ ਅੱਖਾਂ ਦੀ ਇੱਕ ਰੈਟੀਨੋਪੈਥੀ ROP ਦੀ ਬਿਮਾਰੀ ਹੁੰਦੀ ਹੈਗੀ ਹੈ, ਉਹ ਹੋਣ ਦਾ ਬਹੁਤ ਜ਼ਿਆਦਾ ਡਰ ਹੁੰਦਾ, ਅਤੇ ਉਸਦਾ ਅੱਖਾਂ ਦਾ ਚੈੱਕਅਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸਦਾ ਅੱਖਾਂ ਦਾ ਚੈੱਕਅਪ ਕਰਵਾ ਲੈਣਾ ਚਾਹੀਦਾ
0: ਜੀ। ਇਹ ਤਾਂ ਆਪਾਂ ਗੱਲ ਕਰ ਲਈ ਡਾਕਟਰ ਸਾਹਿਬ ਬੱਚਿਆਂ ਨੂੰ ਜਨਮ ਸਮੇਂ ਟੀਕੇ ਕਿਹੜੇ ਕਿਹੜੇ ਲੱਗਦੇ ਆ। ਹੁਣ ਜੇਕਰ ਆਪਾਂ ਗੱਲ ਕਰੀਏ ਆਪਾਂ, ਕਿਉਂਕਿ ਬਹੁਤ ਸਾਰੀਆਂ ਮਾਵਾਂ, ਬਹੁਤ ਸਾਰੇ ਪਰਿਵਾਰ ਦੇ ਜੀ ਪਿਤਾ ਇਸ ਗੱਲ ਨੂੰ ਸੁਣ ਰਹੇ ਹੋਣਗੇ, ਕਈ ਵਾਰੀ ਹੁੰਦਾ ਵੀ ਇੱਕ ਜਣਾ ਭੁੱਲ ਜਾਂਦਾ ਕਾਰਡ ਰੱਖ ਕੇ ਕਿਤੇ ਭੁੱਲ ਗਏ ਜਾਂ ਬੱਚੇ ਦਾ ਟੀਕਾਕਰਨ ਕਰਾਉਣਾ ਭੁੱਲ ਗਏ, ਜਨਮ ਸਮੇਂ ਟੀਕੇ ਲਗਵਾਉਣ ਤੋਂ ਬਾਅਦ ਸਾਨੂੰ ਕਦੋਂ ਟੀਕਾਕਰਨ ਵਾਸਤੇ ਦੂਜੀ ਵਾਰੀ ਜਾਣਾ ਚਾਹੀਦਾ, ਇਸ ਬਾਰੇ ਵੀ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ, ਤਾਂ ਕਿ ਕਿਸੇ ਵੀ ਬੱਚੇ ਦਾ ਟੀਕਾਕਰਨ ਕਿਸੇ ਵੀ ਕਾਰਨ ਕਰਕੇ ਰਹਿ ਨਾ ਜਾਵੇ।
1: ਇਹ ਜਿਹੜਾ ਟੀਕਾਕਰਨ ਹੈਗਾ 1.5 ਮਹੀਨੇ ਤੇ, ਫਿਰ 2.5 ਮਹੀਨੇ ਤੇ, 3.5 ਮਹੀਨੇ ਤੇ ਇਹ ਟੀਕੇ ਲੱਗਦੇ ਨੇਗੇ। ਉਸ ਤੋਂ ਇਲਾਵਾ ਜਦੋਂ ਬੱਚਾ ਫਸਟ ਬਰਥਡੇ ਮਨਾਉਂਦਾ, ਆਪਣਾ ਜਨਮ ਦਿਨ ਮਨਾਉਂਦਾ 9 ਤੋਂ 11 ਮਹੀਨੇ ਤੱਕ, ਉਦੋਂ ਟੀਕਾਕਰਨ ਹੁੰਦਾ ਹੈਗਾ, ਉਦੋਂ ਮੀਜ਼ਲਸ ਰੁਬੈਲਾ ਦਾ ਟੀਕਾ ਲੱਗਦਾ। ਕਈ ਟੀਕੇ ਲੱਗਦੇ ਨੇਗੇ, ਘਾਤਕ ਬਿਮਾਰੀਆਂ ਲਈ ਲੱਗਦੇ ਨੇ। ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਵਿਟਾਮਿਨ ਏ ਦੀ ਪਹਿਲੀ ਡੋਜ਼ ਲੱਗਦੀ ਹੈ
0: ਜੀ। ਇਸ ਬਾਰੇ ਡਾਕਟਰ ਸਾਹਿਬ ਮੈਂ ਵਿਸਥਾਰ ਸਹਿਤ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਾਂਗੀ, ਕਿਉਂਕਿ ਮੈਂ ਅਕਸਰ ਦੇਖਿਆ ਕਿ ਵਿਟਾਮਿਨ ਏ ਦੀ ਡੋਜ਼ ਹੈ ਜਿਹੜੀ ਕਿਤੇ ਨਾ ਕਿਤੇ ਉਹਨੂੰ ਅਸੀਂ ਅੱਖੋਂ ਪਰੋਖੇ ਕਰਦੇ ਹਾਂ, ਪਰ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਆਪਾਂ ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ
2: ਜੀ,
0: ਸਵਾਗਤ ਹੈ ਬਾਈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਦੱਸ ਦਿਓ।
2: ਨਮਸਕਾਰ ਮੈਡਮ ਜੀ, ਨਮਸਕਾਰ ਡਾਕਟਰ ਸਾਹਿਬ ਜੀ।
0: ਜੀ ਨਮਸਕਾਰ ਜੀ।
1: ਹਾਂਜੀ ਨਮਸਕਾਰ ਬਾਈ ਜੀ,
2: ਮੈਂ ਮੈਂਗਲ ਸਿੰਘ ਖਾਲਸਾ ਬੋਲਦਾ ਜੀ, ਪਿੰਡ ਸੇਖੂ ਤੋਂ।
0: ਜੀ ਮੈਂਗਲ ਬਾਈ ਜੀ, ਕੀ ਸਵਾਲ ਹੈ ਜੀ?
2: ਸਵਾਲ ਭੈਣ ਜੀ ਇਹ ਹੈ ਕਿ ਇੱਕ ਅੱਖ ਦਾ ਮੈਂ ਆਪਰੇਸ਼ਨ ਕਰਾਇਆ ਤੇ ਦੂਜੀ ਅੱਖ 'ਚ ਜਾਲਾ ਮੂਰੇ ਆ ਜਾਂਦਾ ਜੀ।
0: ਜੀ
1: ਅੱਖ 'ਚ ਜਾਲਾ ਆਉਂਦਾ ਵੀਰ ਜੀ?
2: ਹਾਂ ਜੀ, ਇੱਕ ਅੱਖ 'ਚ ਆਪਰੇਸ਼ਨ ਕਰਾਇਆ ਜੀ, ਦੂਜੀ ਅੱਖ ਨੇ ਉਹਦੇ ਮੂਰੇ ਜਾਲਾ ਜਿਹਾ ਆ ਜਾਂਦਾ, ਧੁੰਦਲਾ ਜਿਹਾ ਹੋ ਜਾਂਦਾ।
1: ਹਾਂ ਜਿਸ ਤਰ੍ਹਾਂ
2: ਮਾੜਾ ਜਿਹਾ ਕਿਸੇ ਕੱਪੜੇ ਨਾਲ ਸਾਫ਼ ਕਰੀਏ ਫਿਰ ਮਾੜਾ ਜਿਹਾ ਦੱਸਣਾ।
1: ਹਾਂਜੀ, ਜਿਹੜੀ ਇੱਕ ਅੱਖ 'ਚ ਓਪਰੇਸ਼ਨ ਕਰਾਇਆ ਤੁਸੀਂ ਕਿਸ ਚੀਜ਼ ਦਾ ਕਰਾਇਆ?
2: ਉਹ ਵੀ ਨਿਗਾਹ ਦਾ ਕਰਾਇਆ ਸੀ, ਉਹ ਠੀਕ ਆ ਜੀ। ਤਾਂ
1: ਚਿੱਟੇ ਮੋਤੀਏ ਦਾ ਕਰਾਇਆ ਹੋਣਾ?
2: ਹਾਂ ਜੀ ਚਿੱਟੇ ਦਾ ਜੀ।
1: ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਇੱਕ ਅੱਖ 'ਚ ਚਿੱਟੇ ਮੋਤੀ ਦਾ ਓਪਰੇਸ਼ਨ ਕਰਾ ਲਿਆ, ਇਹ ਮੋਸਟਲੀ ਕੀ ਹੁੰਦਾ, ਦੋਨੋਂ ਅੱਖਾਂ ਦੇ ਵਿੱਚ ਇੱਕੋ ਵੇਲੇ ਹੀ ਆਉਂਦਾ ਹੈਗਾ, ਕਿਸੇ 'ਚ ਘੱਟ ਕਿਸੇ 'ਚ ਵੱਧ। ਹੋ ਸਕਦਾ ਦੂਸਰੀ ਅੱਖ ਦੇ ਵਿੱਚ ਵੀ ਤੁਹਾਨੂੰ ਦਿੱਕਤ ਆ ਰਹੀ ਹੋਵੇ, ਇਹ ਤਾਂ ਕਰਕੇ ਤੁਹਾਨੂੰ ਲੱਗਦਾ ਹੋਵੇ, ਤੇ ਇੱਕ ਵਾਰੀ ਚੈੱਕਅਪ ਕਰਵਾ ਲਓ ਆ ਕੇ ਹਸਪਤਾਲ 'ਚ।
0: ਜੀ ਬਾਈ ਜੀ, ਮੈਂਗਲ ਸਿੰਘ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਵਿਟਾਮਿਨ ਏ ਦੇ ਟੀਕਾਕਰਨ ਦੀ, ਕਿਉਂਕਿ ਵਿਟਾਮਿਨ ਏ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਦਾ ਬਹੁਤ ਮਹੱਤਵ ਹੈ ਸਾਡੇ ਸਰੀਰ ਦੇ ਲਈ ਔਰ ਅੱਖਾਂ ਦੇ ਨਾਲ ਵੀ ਇਹ ਜੁੜਿਆ ਹੋਇਆ ਹੈ ਨਾ, ਸੋ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਓ, ਕਿਉਂਕਿ ਅਕਸਰ ਮਾਪੇ ਇਸ ਟੀਕਾਕਰਨ ਬਾਰੇ ਥੋੜ੍ਹਾ ਜਿਹਾ ਭੁੱਲ ਜਾਂਦੇ ਆ ਜਾਂ ਕਹਿ ਲਓ ਵੀ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਜਾਂ ਕੋਈ ਵੀ ਕਾਰਨ ਲਾ ਲਓ, ਤੇ ਅੱਜ ਕੱਲ੍ਹ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਆਪਣੀਆਂ ਅੱਖਾਂ ਦੀ ਅਸੀਂ ਮੈਂ ਤਾਂ ਇਹ ਕਹੂੰਗੀ ਕਿ ਦੁਰਵਰਤੋਂ ਕਰਨ ਲੱਗ ਪਏ ਹਾਂ, ਕਿਉਂਕਿ ਮੋਬਾਈਲ ਆ ਗਿਆ, ਬਾਕੀ ਜੋ ਸਾਡੇ ਕੰਮਕਾਜ ਕਰਨ ਦੇ ਤਰੀਕੇ ਨੇ ਬਹੁਤ ਸਾਰੇ ਕੰਮ ਸਾਡੇ ਮੋਬਾਈਲ 'ਤੇ ਹੋਣ ਲੱਗ ਪਏ, ਬਹੁਤ ਸਾਰੇ ਕੰਮ ਸਾਡੇ ਕੰਪਿਊਟਰ 'ਤੇ ਹੋਣ ਲੱਗ

0: ਤਾਂ ਸਾਡੀ ਨਿਗਾਹ ਲਾਉਣ ਦੀ ਜਿਹੜੀ ਪ੍ਰਵਿਰਤੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ। ਸੋ ਤੁਸੀਂ ਕਿਰਪਾ ਕਰਕੇ ਜਾਣਕਾਰੀ ਦਿਓ ਸਰੋਤਿਆਂ ਨੂੰ ਕਿ ਵਿਟਾਮਿਨ ਏ ਦਾ ਜਿਹੜਾ ਹੈ ਖੁਰਾਕਾਂ ਨੇਗੀਆਂ ਉਹ ਸਾਨੂੰ ਕਦੋਂ ਕਦੋਂ ਲੈਣੀਆਂ ਚਾਹੀਦੀਆਂ ਨੇ।
1: ਹਾਂਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਪਾਂ ਅੱਖਾਂ ਦੀ ਦੁਰਵਰਤੋਂ ਕਰਨ ਲੱਗਾਂਗੇ, ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਾਂਗੀ ਵੀ ਹਰ ਯੁੱਗ ਦਾ ਇੱਕ ਉਹ ਹੁੰਦਾ ਵੀ ਇਸ ਸਰੀਰ ਦੇ ਕਿਹੜੇ ਅੰਗ ਤੇ ਜ਼ਿਆਦਾ ਜ਼ੋਰ ਪੈ ਰਿਹਾ। ਜਿਹੜਾ ਆਹ ਯੁੱਗ ਚੱਲ ਰਿਹਾ ਇਹਦੇ ਵਿੱਚ ਸਭ ਤੋਂ ਜਿਹੜਾ ਭਾਰ ਸਰੀਰ ਦਾ ਹੈਗਾ ਉਹ ਅੱਖਾਂ ਨੂੰ ਬਰਦਾਸ਼ਤ ਕਰਨਾ ਪੈ ਰਿਹਾ, ਕਿਉਂਕਿ ਜਿਹੜਾ ਟਾਈਮ ਹੈਗਾ ਉਹ ਸਾਰਾ ਨੈੱਟ, ਲੈਪਟੋਪ, ਕੰਪਿਊਟਰ, ਮੋਬਾਈਲ, ਇਹਨਾਂ ਚੀਜ਼ਾਂ ਦਾ ਕਰਕੇ ਜਿਹੜੀ ਅੱਖਾਂ ਦੀ ਵਰਤੋਂ ਹੈਗੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਜੰਮਦਾ ਬੱਚਾ ਹੀ ਜਿਹੜਾ ਆਪਣੇ ਹੱਥ ਦੇ ਵਿੱਚ ਮੋਬਾਈਲ, ਜਿਸ ਤਰ੍ਹਾਂ ਕਹਿੰਦਾ ਮੋਬਾਈਲ ਅੰਦਰੋਂ ਹੀ ਲੈ ਕੇ ਆਉਂਦਾ, ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ। ਅਤੇ ਵਿਟਾਮਿਨ ਏ ਇਸ ਲਈ ਇਹ ਬਹੁਤ ਪਿਲਾਉਣਾ ਜ਼ਰੂਰੀ ਹੈ। ਵਿਟਾਮਿਨ ਏ ਦੀ ਜਿਹੜੀ ਪਹਿਲੀ ਖੁਰਾਕ ਹੈ 9 ਮਹੀਨਿਆਂ 'ਤੇ, ਤੁਸੀਂ ਮੰਨ ਲਓ ਆਪਾਂ ਯਾਦ ਕਰਨ ਲਈ ਮੋਟਾ ਕੁ ਵੀ ਪਹਿਲੇ ਜਿਹੜਾ ਜਨਮ ਦਿਨ ਹੈ ਉਹ 'ਤੇ ਵਿਟਾਮਿਨ ਏ ਦਾ ਤੋਹਫ਼ਾ ਦੇਣਾ। ਕੋਈ ਤੁਸੀਂ ਸੋਨੇ ਦੀ ਚੀਜ਼ ਦੇਣੀ ਹੈ, ਕੋਈ ਚਾਂਦੀ ਦੀ ਦੇਣੀ ਹੈ ਜਾਂ ਕੁਛ ਹੋਰ ਦੇਣਾ, ਨਾਲ ਉਹਦੇ ਵਿਟਾਮਿਨ ਏ ਦੀ ਪਹਿਲੀ ਖੁਰਾਕ ਪਿਲਾ ਦੇਣੀ ਹੈ। ਉਸ ਤੋਂ ਬਾਅਦ ਜਦੋਂ ਬੱਚਾ 18 ਮਹੀਨੇ ਦਾ ਹੋ ਜਾਏਗਾ, 1.5 ਸਾਲ ਦਾ ਹੋ ਜਾਏਗਾ, 6 ਮਹੀਨਿਆਂ ਦੇ ਵਕਫੇ 'ਤੇ ਫਿਰ 8 ਡੋਜ਼ਿਜ਼ ਲੱਗਦੀਆਂ ਨੇਗੀਆਂ। ਟੋਟਲ 9 ਖੁਰਾਕਾਂ ਵਿਟਾਮਿਨ ਏ ਦੀਆਂ ਬੱਚੇ ਨੂੰ ਜ਼ਰੂਰ ਪਿਲਾਓ, ਤਾਂ ਬੱਚੇ ਦੀ ਜਿਹੜੀ ਅੱਖਾਂ ਦੀ ਨਿਗਾਹ ਹੈਗੀ ਹੈ ਉਹ ਅੱਛੀ ਰਹੇਗੀ। ਇਹ ਤਾਂ ਹੋ ਗਈ ਵਿਟਾਮਿਨ ਏ ਦੀ ਗੱਲ, ਉਸ ਤੋਂ ਇਲਾਵਾ ਉਹਨੂੰ ਅੱਛੀ ਖੁਰਾਕ ਦਿਓ ਜਿਹਦੇ ਵਿੱਚ ਵਿਟਾਮਿਨ ਏ ਜ਼ਿਆਦਾ ਹੁੰਦਾ ਹੈ, ਜਿਵੇਂ ਗਾਜਰ ਹੈ, ਪਪੀਤਾ ਹੈਗਾ, ਦੁੱਧ, ਹਰੀਆਂ ਸਬਜ਼ੀਆਂ ਪੱਤਿਆਂ ਵਾਲੀਆਂ, ਅਤੇ ਮਾਂ ਦਾ ਜਿਹੜਾ ਦੁੱਧ ਹੈਗਾ ਉਹ ਵੀ ਜਿਹੜਾ ਨਵਜਾਤ ਬੱਚਾ ਹੈ ਉਹਨੂੰ ਜ਼ਰੂਰ ਪਿਲਾਓ
0: ਜੀ। ਤੇ ਡਾਕਟਰ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਤੇ ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਮੇਰਾ ਖਿਆਲ ਇਹਨਾਂ ਦੇ ਨਾਲ ਸੰਪਰਕ ਹੈ ਜਿਹੜਾ ਕਿਸੇ ਕਾਰਨ ਕਰਕੇ ਨਹੀਂ ਹੋ ਪਾਇਆ। ਤੇ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਟੀਕਾਕਰਨ ਦੀ, ਹੁਣ ਆਪਾਂ ਪਹਿਲੇ ਜਨਮ ਦਿਨ ਦੀ ਗੱਲ ਕਰ ਲਈ, ਇਸ ਤੋਂ ਬਾਅਦ ਅਸੀਂ ਕਦੋਂ ਬੱਚਿਆਂ ਦਾ ਟੀਕਾਕਰਨ ਜਿਹੜਾ ਅਗਲਾ ਹੈ ਉਹ ਕਰਵਾ ਸਕਦੇ ਹਾਂ ਜੀ?
1: ਇਸ ਤੋਂ ਬਾਅਦ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੁਣ 1.5 ਸਾਲ 'ਤੇ, ਫਿਰ 1.5 ਸਾਲ 'ਤੇ ਟੀਕੇ ਲੱਗਦੇ ਨੇਗੇ, 5 ਸਾਲ, 10 ਸਾਲ ਅਤੇ 16 ਸਾਲ। ਆਪਾਂ 5 ਸਾਲ ਤੱਕ ਤਾਂ ਹਰ ਮਾਂ ਪਿਓ ਲਗਵਾ ਦਿੰਦੇ ਹਾਂ, ਹਰ ਇੱਕ ਨੂੰ ਪਤਾ ਹੁੰਦਾ ਵੀ ਬੱਚੇ ਦੇ ਟੀਕਾ ਲਗਵਾਉਣਾ। ਉਸ ਤੋਂ ਬਾਅਦ ਆਪਾਂ ਭੁੱਲ ਜਾਂਦੇ ਹਾਂ ਵੀ 10 ਸਾਲ ਅਤੇ 16 ਸਾਲ 'ਤੇ ਵੀ ਬੱਚੇ ਨੂੰ TD ਦਾ ਟੀਕਾ ਲੱਗਦਾ। ਸਾਡੀਆਂ ਟੀਮਾਂ ਜਿਹੜੀਆਂ ਸਰਕਾਰ ਵੱਲੋਂ ਹਰ ਸਕੂਲ ਦੇ ਵਿੱਚ ਜਾਂਦੀਆਂ, ਪਰ ਅੱਜ ਕੱਲ੍ਹ ਮੈਂ ਇੱਕ ਟਰੈਂਡ ਦੇਖਿਆ ਬੀਇੰਗ DIO ਵੀ ਬਹੁਤ ਜ਼ਿਆਦਾ ਨਾ ਇਹ ਟੀਕਾਕਰਨ ਕਰਾਉਣ ਦੇ ਵਿੱਚ ਬੜੀ ਆਨਾਕਾਨੀ ਹੋਣ ਲੱਗੀ ਹੈ। ਇਹ ਮੈਂ ਸਾਰਿਆਂ ਨੂੰ ਹੀ ਗੁਜ਼ਾਰਿਸ਼ ਕਰਾਂਗੀ, ਬੇਨਤੀ ਕਰਾਂਗੀ ਵੀ ਜਿਹੜਾ ਇਹ TD ਦਾ ਟੀਕਾ ਲੱਗਣਾ 10 ਸਾਲ 'ਤੇ ਅਤੇ 16 ਸਾਲ ਦੇ ਬੱਚਿਆਂ ਨੂੰ, ਉਹਨਾਂ ਜ਼ਰੂਰ ਲਗਵਾਇਆ ਜਾਵੇ ਅਤੇ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ। ਇਹ ਟੀਕਾਕਰਨ ਬਹੁਤ ਜ਼ਿਆਦਾ ਜ਼ਰੂਰੀ ਹੈ
0: ਜੀ। ਤੇ ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਹੋਰ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ
0: ਜੀ, ਸਵਾਗਤ ਹੈ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ।
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲਦੇ ਹੋ ਤੇ ਕਿੱਥੋਂ?
2: ਪਿੰਡ ਖੇਰਗੜ੍ਹ, ਜ਼ਿਲ੍ਹਾ ਬਠਿੰਡਾ ਜੀ, ਆਪਣੇ ਪਿੰਡ ਬੋਲਦੇ ਹਾਂ, ਬਚਿੱਤਰ ਸਿੰਘ ਬੋਲਦਾ ਜੀ, ਖੇਰਗੜ੍ਹ ਤੋਂ
0: ਜੀ। ਬਚਿੱਤਰ ਬਾਈ ਜੀ, ਕੀ ਸਵਾਲ ਹੈ ਜੀ ਤੁਹਾਡਾ?
2: ਸਵਾਲ ਜੀ, ਸਾਡੇ ਘਰਦਿਆਂ ਦੇ ਅੱਖ ਦਾ ਆਪਰੇਸ਼ਨ ਹੋਇਆ ਸੀ, ਇੱਕ ਅੱਖ ਦੀ ਤਾਂ ਨਿਗਾਹ ਮਾੜੀ ਜੀ ਹੈਗੀ, ਉਹਦੇ ਨਾਲ ਟਿਲ ਕੇ ਫਿਰਦੇ, ਇੱਕ ਅੱਖ ਚ ਕਾਲਾ ਮੋਤੀਆ ਆ ਗਿਆ ਜੀ, ਉਹਦਾ ਕੋਈ ਉਪਾਅ ਹੋ ਸਕਦਾ?
1: ਹਾਂਜੀ, ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਨਾ ਵੀ ਇੱਕ ਅੱਖ ਦਾ ਤਾਂ ਆਪਰੇਸ਼ਨ ਹੋ ਗਿਆ, ਉਹਦੀ ਨਿਗਾਹ ਬਣ ਗਈ ਹੈ, ਉਹ ਚਿੱਟਾ ਮੋਤੀਆ ਹੋਣਾ, ਅਤੇ ਜਿਹੜਾ ਕਾਲਾ ਮੋਤੀਆ ਹੈਗਾ ਉਹਦੇ ਨਾਲ ਜਿਹੜੀ ਨਿਗਾਹ ਚਲੀ ਜਾਂਦੀ ਹੈ, ਦੇਖੋ ਉਹ ਤਾਂ ਵਾਪਸ ਨਹੀਂ ਆਉਂਦੀ ਹੈਗੀ, ਪਰ ਜਿਹੜੀ ਬਚੀ ਹੋਈ ਨਿਗਾਹ ਹੈਗੀ ਆ ਉਹਨੂੰ ਬਚਾਇਆ ਜਾ ਸਕਦਾ ਹੈਗਾ। ਡਿਪੈਂਡ ਕਰਦਾ ਹੈਗਾ ਹੁਣ ਜਿਹੜਾ ਕਾਲਾ ਮੋਤੀਆ ਹੈਗਾ ਕਾਹਦੇ ਕਰਕੇ ਆਇਆ ਹੋਇਆ, ਉਸ ਪਹਿਲਾਂ ਤਾਂ ਕਾਰਨ ਦਾ ਜਿਹੜਾ ਇਲਾਜ ਕੀਤਾ ਜਾਏਗਾ, ਫਿਰ ਉਸ ਤੋਂ ਇਲਾਵਾ ਇਸ ਵਾਸਤੇ ਬਹੁਤ ਸਾਰੀਆਂ ਦਵਾਈਆਂ, ਆਈ ਡਰੋਪਸ ਚੱਲ ਪਏ ਹਨ, ਅਤੇ ਉਹਦੇ ਨਾਲ ਵੀ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਤੁਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਵੀ ਆਈ ਸਰਜਨ ਨੂੰ ਜ਼ਰੂਰ ਇਹਦੀ ਸਲਾਹ ਜ਼ਰੂਰ ਲਵੋ, ਤਾਂ ਕਿ ਉਹਨੂੰ ਅੱਖ ਨੂੰ ਜਿਹੜੀ ਬਚਦੀ ਰੋਸ਼ਨੀ ਹੈਗੀ ਉਹਨੂੰ ਬਚਾਇਆ ਜਾ ਸਕੇ
0: ਜੀ। ਬਚਿੱਤਰ ਸਿੰਘ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਤੇ ਨਾਲ ਹੀ ਮੈਂ ਗੁਜ਼ਾਰਿਸ਼ ਵੀ ਕਰਨਾ ਚਾਹਾਂਗੀ ਕਿ ਜੇਕਰ ਤੁਹਾਨੂੰ ਪਤਾ ਲੱਗ ਗਿਆ ਕਿ ਕਾਲੇ ਮੋਤੀਏ ਦੀ ਸਮੱਸਿਆ ਸ਼ੁਰੂ ਹੋ ਗਈ ਹੈ, ਤਾਂ ਡਾਕਟਰ ਸਾਹਿਬ ਦੇ ਦੱਸਣ ਦੇ ਅਨੁਸਾਰ ਤੁਸੀਂ ਹੁਣ ਦੇਰੀ ਨਾ ਕਰੋ, ਬਿਨਾਂ ਦੇਰੀ ਕੀਤੇ ਆਪਣਾ ਇਲਾਜ ਸ਼ੁਰੂ ਕਰਵਾਓ, ਤੇ ਡਾਕਟਰ ਸਾਹਿਬ ਨੂੰ ਵੀ ਤੁਸੀਂ ਮਿਲ ਸਕਦੇ ਹੋ। ਅੱਜ ਸਟੂਡੀਓ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਡਾਕਟਰ ਮੀਨਾਕਸ਼ੀ ਸਿੰਗਲਾ ਜੀ ਪਹੁੰਚੇ ਹੋਏ ਨੇ, ਜੋ ਕਿ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰ ਰਹੇ ਸੀ ਜੀ ਟੀਕਾਕਰਨ ਦੀ, ਤਾਂ ਥੋੜੀ ਜਿਹੀ ਹੋਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਤੁਸੀਂ ਫੀਲਡ ਦੇ ਵਿੱਚ ਦੇਖਦੇ ਹੋ ਜਾਂ ਤੁਹਾਡੇ ਜੋ ਮਤਲਬ ਕਰਮਚਾਰੀ ਨੇ ਉਹ ਫੀਲਡ ਦੇ

0: ਜੋ ਤੁਹਾਨੂੰ ਰਿਪੋਰਟਾਂ ਲਿਆ ਕੇ ਦੱਸਦੇ ਨੇ ਵੀ ਸਾਨੂੰ ਆਹ ਸਮੱਸਿਆ ਆਈ, ਸਾਨੂੰ ਆਹ ਸਮੱਸਿਆ ਆਈ, ਹੋਰ ਕੀ ਲੱਗਦਾ ਤੁਹਾਨੂੰ ਕਿ ਆਹ ਸਮੱਸਿਆ ਆਉਂਦੀ ਹੈ ਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ?
1: ਮੈਂ ਤਾਂ ਇਹੀ ਕਹਾਂਗੀ, ਜਿਹੜੀਆਂ ਆਪਣੇ ਮਨ ਦੇ ਵਿੱਚ ਇੱਕ ਇਹ ਡਰ ਬਣਿਆ ਹੁੰਦਾ ਜਾਂ ਵਹਿਮ ਭਰਮ ਬਣਿਆ ਹੁੰਦਾ ਵੀ ਇਹ ਟੀਕੇ ਦੇ ਨਾਲ ਹੀ ਨਾ ਬਿਮਾਰੀ ਹੋ ਜਾਵੇ ਜਾਂ ਬੱਚਾ ਬਿਮਾਰ ਹੋ ਜਾਏਗਾ ਜਾਂ ਬੱਚੇ ਨੂੰ ਜ਼ਿਆਦਾ ਤਕਲੀਫ ਹੋਏਗੀ, ਇਹ ਸਾਰੀਆਂ ਗੱਲਾਂ ਨੂੰ ਭੁੱਲ ਜਾਣਾ ਚਾਹੀਦਾ ਹੈਗਾ। ਸਾਡਾ ਆਪਣਾ ਇੱਕੋ ਹੀ ਮਨ ਦੇ ਵਿੱਚ ਵਿਚਾਰ ਹੋਣਾ ਚਾਹੀਦਾ, ਹਰ ਬੱਚੇ ਨੂੰ ਟੀਕਾ ਲਗਵਾਉਣਾ ਹੈ ਅਤੇ ਬਿਮਾਰੀਆਂ ਨੂੰ ਦੂਰ ਭਜਾਉਣਾ ਹੈ।
0: ਜੀ,
1: ਕਿਉਂਕਿ ਜਿਹੜੀਆਂ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਵਾਸਤੇ ਟੀਕਾਕਰਨ ਬਣਿਆ ਹੈ, ਇਹ ਜਾਨਲੇਵਾ ਬਿਮਾਰੀਆਂ ਨੇਗੀਆਂ। ਇੱਕ ਜਿਵੇਂ TB ਹੈ, ਗਲਘੋਟੂ ਹੈ, ਕਾਲੀ ਖਾਂਸੀ ਹੈ, ਪੋਲੀਓ ਹੈ, ਕਾਲਾ ਪੀਲੀਆ ਹੈ, ਇਹ ਸਾਰੀਆਂ ਬਿਮਾਰੀਆਂ ਹੈ ਜਿਹੜੀਆਂ ਇਹ ਜਾਨਲੇਵਾ ਬਿਮਾਰੀਆਂ ਨੇਗੀਆਂ, ਅਤੇ ਸਿਰਫ ਇੱਕ ਟੀਕੇ ਦੇ ਨਾਲ ਆਪਾਂ ਆਪਣੇ ਬੱਚੇ ਦੀ ਜਾਨ ਨੂੰ ਬਚਾ ਸਕਦੇ ਹਾਂ। ਇਸ ਲਈ ਟੀਕਾਕਰਨ ਜ਼ਰੂਰ ਕਰਵਾਓ।
0: ਜੀ ਡਾਕਟਰ ਸਾਹਿਬ, ਇੱਕ ਹੋਰ ਵਰਤਾਰਾ ਦੇਖਣ ਦੇ ਵਿੱਚ ਆਉਂਦਾ ਜੀ, ਜਿਵੇਂ ਮਾਪੇ ਆ ਜਿਹੜੇ ਉਹ ਇਹ ਕਹਿੰਦੇ ਆ ਵੀ ਜੀ ਅੱਜ ਤਾਂ ਸਾਡਾ ਬੱਚਾ ਬਿਮਾਰ ਆ ਭੈਣ ਜੀ, ਅੱਜ ਨਹੀਂ ਅਸੀਂ ਟੀਕਾ ਲਵਾ ਸਕਦੇ, ਕਿਉਂਕਿ ਅਕਸਰ ਜਿਵੇਂ ਪਿੰਡਾਂ ਦੇ ਵਿੱਚ ਡਿਊਟੀ ਲੱਗਦੀ ਆ, ਆਸ਼ਾ ਵਰਕਰ ਭੈਣਾਂ ਹੁੰਦੀਆਂ, ਉਹਨਾਂ ਨੇ ਫੋਨ ਕਰਕੇ ਯਾਦ ਕਰਾਉਣਾ ਹੁੰਦਾ ਮਾਪਿਆਂ ਨੂੰ ਕਿ ਅੱਜ ਜਾਂ ਕੱਲ੍ਹ ਨੂੰ, ਜਿਵੇਂ ਇੱਕ ਦਿਨ ਪਹਿਲਾਂ ਕਰਦੇ ਉਹ ਵੀ ਭਾਈ ਕੱਲ੍ਹ ਨੂੰ ਬੁੱਧਵਾਰ ਹੈ ਅਤੇ ਤੁਸੀਂ ਆਇਓ, ਬੱਚਿਆਂ ਦੇ ਟੀਕਾ ਲਵਾਉਣਾ, ਫਲਾਣਾ ਟੀਕਾ ਲੱਗਣਾ, ਉਮਰ ਇੰਨੀ ਹੋ ਗਈ ਤੁਹਾਡੇ ਬੱਚੇ ਦੀ, ਅਤੇ ਪਰ ਮੂਹਰੋਂ ਮਾਂ ਪਿਓ ਕਈ ਆਨਾਕਾਨੀ ਕਰਦੇ ਨੇ, ਹੈ ਨਾ? ਸੋ ਇਸ ਤਰ੍ਹਾਂ ਦੇ ਮਾਤਾ ਪਿਤਾ ਨੂੰ ਤੁਸੀਂ ਕੀ ਸੰਦੇਸ਼, ਕੀ ਸੁਨੇਹਾ ਦੇਣਾ ਚਾਹੋਗੇ ਜੀ ਇਸ ਮੰਚ ਤੋਂ?
1: ਹਾਂਜੀ, ਮੈਂ ਉਹਨਾਂ ਨੂੰ ਇੱਕੋ ਹੀ ਮੇਰਾ ਤਾਂ ਜਿਹੜਾ ਹੈਗਾ ਸੁਨੇਹਾ ਹੈਗਾ ਵੀ ਜੇਕਰ ਤੁਸੀਂ ਅੱਜ ਆਪਣੇ ਬੱਚੇ ਨੂੰ ਸੋਚਦੇ ਹੋ ਵੀ ਅਸੀਂ ਆਪਣੇ ਬੱਚੇ ਨੂੰ ਟੀਕੇ ਤੋਂ ਬਚਾ ਲਿਆ, ਤਾਂ ਇਹ ਤੁਹਾਡੀ ਸੋਚ ਗਲਤ ਹੈਗੀ ਹੈ। ਟੀਕੇ ਤੋਂ ਨਹੀਂ ਬਚਾਇਆ, ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਅੱਗੇ ਸੁੱਟਤਾ ਵੀ ਤੈਨੂੰ ਇਹ ਸਾਰੀਆਂ ਬਿਮਾਰੀਆਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਹੋ ਸਕਦੀਆਂ ਨੇ। ਇਸ ਦੇ ਲਈ ਆਪਣੇ ਬੱਚੇ ਦੇ ਜਿਹੜਾ ਹੈਗਾ, ਹਰ ਇੱਕ ਮਾਂ ਪਿਓ ਚਾਹੁੰਦਾ ਵੀ ਮੇਰਾ ਜਿਹੜਾ ਬੱਚਾ ਇੱਕ ਖੁਸ਼ਹਾਲ ਜੀਵਨ ਬਤੀਤ ਕਰੇ, ਅਤੇ ਮੈਂ ਆਪਣੇ ਬੱਚੇ ਵਾਸਤੇ ਬਹੁਤ ਕੁਛ ਕਰਕੇ ਜਾਵਾਂ, ਮੈਂ ਉਹਨੂੰ ਬਹੁਤ ਸਾਰਾ ਧਨ ਦੌਲਤ ਇਕੱਠਾ ਕਰਕੇ ਦੇ ਕੇ ਜਾਵਾਂ, ਪਰ ਸਭ ਤੋਂ ਵੱਡੀ ਧਨ ਦੌਲਤ ਜਿਹੜੀ ਹੁੰਦੀ ਆ ਉਹ ਸਿਹਤ ਹੁੰਦੀ ਹੈ। ਜੇਕਰ ਤੁਸੀਂ ਉਹਦੇ ਟੀਕਾਕਰਨ ਕਰਵਾ ਤਾ ਅਤੇ ਉਸ ਦੀ ਜਿਹੜੀ ਸਿਹਤ ਚੰਗੀ ਹੋਏਗੀ, ਇਸ ਤੋਂ ਉੱਪਰ ਤੁਸੀਂ ਆਪਣੇ ਬੱਚੇ ਦੇ ਲਈ ਕੋਈ ਵੀ ਚੀਜ਼ ਜਿਹੜੀ ਹੈਗੀ ਉਹਨੂੰ ਬਚਦੇ ਜਿਹੜਾ ਜੀਵਨ ਹੈਗਾ ਬਾਕੀ ਜ਼ਿੰਦਗੀ ਦੇ ਲਈ, ਇਸ ਤੋਂ ਵੱਡਾ ਕੋਈ ਉਹਦੇ ਲਈ ਤੋਹਫਾ ਨਹੀਂ ਹੋਏਗਾ।
0: ਜੀ ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਆਪਾਂ ਜੀ ਮੇਰੇ ਖਿਆਲ ਇਹਨਾਂ ਦਾ ਜਿਹੜਾ ਹੈ ਸੰਪਰਕ ਇਹਨਾਂ ਦੇ ਨਾਲ ਟੁੱਟ ਗਿਆ ਹੋਇਆ, ਖੈਰ ਕੋਈ ਗੱਲ ਨਹੀਂ ਜੀ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਹਾਂ ਜੀ ਟੀਕਾਕਰਨ ਦੇ ਬਾਰੇ, ਤੇ ਹੁਣ ਥੋੜੀ ਜਿਹੀ ਜਾਣਕਾਰੀ ਸਾਨੂੰ ਅੱਖਾਂ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਦੇ ਬਾਰੇ ਵੀ ਜ਼ਰੂਰ ਦਿਓ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਆਪਣੀਆਂ ਅੱਖਾਂ ਦੀ, ਤਾਂ ਅੱਜ ਕੱਲ੍ਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਾਡੇ ਜੋ ਅੱਖਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਜ਼ਿਆਦਾ ਸਾਨੂੰ ਵਰਤੋਂ ਕਰਨ ਦੀ ਜ਼ਰੂਰਤ ਪੈ ਰਹੀ ਹੈ, ਸਾਨੂੰ ਬਲਕਿ ਵਰਤੋਂ ਨਹੀਂ ਦੁਰਵਰਤੋਂ ਕਰਨੀ ਪੈ ਰਹੀ ਹੈ ਆਪਣੀ ਅੱਖਾਂ ਦੀ, ਕਿਉਂਕਿ ਕੰਮ ਹੀ ਸਾਡਾ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਹਰ ਪਾਸੇ ਔਰ ਹਰ ਤਰ੍ਹਾਂ ਦੀ ਸਮੱਗਰੀ ਹੈ ਜਿਹੜੀ ਸਾਡੇ ਕੋਲ ਜਦੋਂ ਪਹੁੰਚਦੀ ਹੈ ਉਹ ਜ਼ਿਆਦਾਤਰ ਫੋਨ ਦੇ ਰਾਹੀਂ ਜਾਂ ਇੰਟਰਨੈਟ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਪਹੁੰਚਦੀ ਹੈ, ਤਾਂ ਸਾਨੂੰ ਦੇਖਣਾ ਵੀ ਪੈਂਦਾ, ਸਾਨੂੰ ਸੁਣਨ ਦੇ ਨਾਲ ਨਾਲ ਮਤਲਬ ਆਪਣੀ ਜਿਹੜੀ ਦੇਖਣ ਦੀ ਸ਼ਕਤੀ ਹੈ ਇਸ ਨੂੰ ਵੀ ਵਰਤਣਾ ਪੈਂਦਾ, ਤਾਂ ਕਿਤੇ ਨਾ ਕਿਤੇ ਸਾਡੀਆਂ ਅੱਖਾਂ ਪ੍ਰਭਾਵਿਤ ਹੁੰਦੀਆਂ ਨੇ। ਔਰ ਅਸੀਂ ਦੂਸਰੀ ਗੱਲ ਇਹ ਵੀ ਹੈ ਕਿ ਬਈ ਅੱਖਾਂ ਦੇ ਉੱਤੇ ਬੋਝ ਬਹੁਤ ਪੈਂਦਾ, ਔਰ ਅੱਖਾਂ 'ਤੇ ਬੋਝ ਪੈਣ ਦੇ ਨਾਲ ਸਾਡੇ ਜੋ ਸਿਰ ਦਰਦ ਹੋ ਗਿਆ ਜੀ ਜਾਂ ਹੋਰ ਸਰੀਰਕ ਸਾਡੇ ਜੋ ਲੱਛਣ ਵੀ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਅਸੀਂ ਕਹਿੰਦੇ ਹਾਂ ਵੀ ਜੜ੍ਹ ਦੀ ਆਪਾਂ ਦੇ ਵਿੱਚ ਪਹੁੰਚੀਏ, ਅਤੇ ਜੋ ਜੜ੍ਹ ਹੈ ਕਿਸੇ ਬਿਮਾਰੀ ਦੀ, ਕਿਸੇ ਬਿਮਾਰੀ ਬਣਨ ਦੀ, ਉਸ ਨੂੰ ਅਸੀਂ ਖਤਮ ਕਰੀਏ, ਤਾਂ ਜ਼ਰੂਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਅਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਕੀ ਕਰ ਸਕਦੇ ਹਾਂ। ਇਸ ਸਵਾਲ ਦਾ ਮੈਂ ਜਵਾਬ ਤੁਹਾਡੇ ਤੋਂ ਲਵਾਂਗੀ, ਪਹਿਲਾਂ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ,
2: ਭੈਣ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
2: ਮੈਂ ਮਲਕੀਤ ਸਿੰਘ ਹਰਿਆਣਾ ਜੀ, ਬਠਿੰਡੇ ਦਾ ਬੋਲਦਾ ਜੀ।
0: ਜੀ ਮਲਕੀਤ ਬਾਈ ਜੀ, ਕੀ ਸਵਾਲ ਹੈ ਜੀ ਡਾਕਟਰ ਸਾਹਿਬ ਤੋਂ?
2: ਹਾਂ, ਤੇ ਮੈਂ ਡਾਕਟਰ ਸਾਹਿਬ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਬੋਲਣਾ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
2: ਹਾਂ, ਤੇ ਮੇਰੀਆਂ ਅੱਖਾਂ ਮਚਦੀਆਂ ਰਹਿੰਦੀਆਂ ਜੀ, ਮੇਰੀ ਜਗ੍ਹਾ ਬਣੀ ਨੂੰ 23 ਸਾਲ ਹੋ ਗਏ, ਮੇਰੀ ਉਮਰ ਹੈਗੀ 67 ਸਾਲ ਦੀ।
0: ਜੀ
1: ਜੀ, ਠੀਕ ਹੈ। ਹਾਂ, ਅੱਖਾਂ ਮਚਦੀਆਂ ਰਹਿੰਦੀਆਂ ਨੇਗੀਆਂ, ਹੈ ਨਾ?
2: ਅੱਖਾਂ ਮਚਦੀਆਂ ਰਹਿੰਦੀਆਂ ਜੀ, ਮਤਲਬ ਜਾਂ ਕਈ ਵਾਰ ਖੁਰਕ ਵੀ ਮਾੜੀ ਮਾੜੀ ਹੋਣ ਲੱਗ ਜਾਂਦੀ ਹੈ।
1: ਹਾਂ ਹਾਂ ਹਾਂ, ਇੱਕ ਤਾਂ ਉਹੀ ਜਿਵੇਂ ਆਪਾਂ ਅੱਖਾਂ ਦਾ ਆਮ ਧਿਆਨ ਰੱਖਦੇ ਹੈਗੇ ਆ, ਅੱਖਾਂ ਦੇ ਵਿੱਚ ਤੁਸੀਂ ਸਾਫ ਪਾਣੀ,
2: ਦਵਾਈ ਤਾਂ ਭੁੱਲ ਥੱਲੇ ਪਈ ਹੈ, ਤੇ ਉਹ ਮੈਂ ਦਵਾਈ ਪਾਉਣਾ ਹੁੰਦਾ, ਮੈਂ ਖਰਾਣਾ ਸਾਹਿਬ ਤੋਂ ਆਪਰੇਸ਼ਨ ਕਰਾਇਆ ਸੀ, ਉਹ ਤੇ ਵਿਖਾਈ ਦੀ ਹੈ ਦਵਾਈ, ਮੈਂ ਪਾਉਣਾ ਹੁੰਦਾ ਜੀ।
1: ਜਿਹੜੀ ਹੈਗੀ ਹੈ ਤੁਸੀਂ ਅੱਖਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਇੱਕ ਤਾਂ ਸਾਫ ਪਾਣੀ ਦੇ ਛਿੱਟੇ ਮਾਰ ਸਕਦੇ ਹੋ, ਇੱਕ ਹੱਥ
2: ਅੱਖਾਂ ਭੈਣ ਜੀ ਬੰਦ ਕਰਕੇ ਮਾਰੀਏ।
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ
2: ਬਿਲਕੁਲ, ਅੱਖਾਂ ਖੋਲ ਕੇ ਤਾਂ ਕਈ ਵਾਰ ਪਾਣੀ ਖਰਾਬ ਹੁੰਦਾ ਹੈ।
1: ਹਾਂ ਹਾਂ, ਨਹੀਂ ਮਾਰ ਸਕਦੇ, ਤੇ ਸਾਫ ਪਾਣੀ ਹੋਣਾ ਚਾਹੀਦਾ, ਖਰਾਬ ਪਾਣੀ ਦਾ ਤਾਂ ਬਿਲਕੁਲ ਵੀ ਬੰਦ ਕਰਕੇ ਵੀ ਨਹੀਂ ਮਾਰਨੇ
0: ਜੀ। ਕਈ ਵਾਰ ਬਾਈ ਜੀ ਐ ਹੁੰਦਾ ਵੀ ਟੈਂਕੀ ਦਾ ਜਿਹੜਾ ਪਾਣੀ ਹੁੰਦਾ ਨਾ, ਉਹ ਟੈਂਕੀ ਦਾ ਪਾਣੀ ਵੀ ਸਾਡਾ, ਕਿਉਂਕਿ ਅਸੀਂ ਸਫਾਈ ਤਾਂ ਘੱਟ ਹੀ ਕਰਵਾਉਂਦੇ ਜਾਂ ਸਾਲ ਛਮਾਹੀ ਕਦੇ ਕਰਾਉਂਦੇ ਹਾਂ, ਸੋ ਜਿਹੜਾ ਟੈਂਕੀ ਦਾ ਪਾਣੀ ਵੀ ਹੁੰਦਾ ਉਹ ਵੀ ਸਾਨੂੰ ਸਿੱਧੇ ਰੂਪ ਦੇ ਵਿੱਚ ਅੱਖਾਂ ਦੇ ਵਿੱਚ ਨਹੀਂ ਮਾਰਨਾ ਚਾਹੀਦਾ, ਜੋ ਪਹਿਲਾਂ ਅਸੀਂ ਇਹ ਚੀਜ਼ਾਂ ਕਰਦੇ ਰਹੇ ਹਾਂ, ਅਸੀਂ ਸਿੱਧਾ ਅੱਖਾਂ ਖੋਲ ਕੇ ਛਿੱਟੇ ਮਾਰਦੇ ਰਹੇ ਹਾਂ ਉੱਠਣ

0: ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਆਪਾਂ ਉਸ ਤਰ੍ਹਾਂ ਨਹੀਂ ਕਰਨਾ, ਤੇ ਜਦੋਂ ਵੀ ਅਸੀਂ ਅੱਖਾਂ ਧੋਣ ਦੇ ਲਈ ਸਾਫ਼ ਕਰਨ ਦੇ ਲਈ ਪਾਣੀ ਵਰਤਣਾ, ਉਹ ਸਾਫ਼ ਸੁਥਰਾ ਹੋਣਾ ਚਾਹੀਦਾ। ਜੀ ਮੈਮ,
1: ਹਾਂਜੀ, ਉਸ ਤੋਂ ਇਲਾਵਾ ਜਿਹੜੇ ਹੱਥ ਹੈਗੇ ਆ ਉਹ ਅੱਖਾਂ ਤੱਕ ਸਾਫ਼ ਸੁਥਰੇ ਸਾਬਣ ਨਾਲ ਧੋ ਕੇ ਹੀ ਹੱਥ ਅੱਖਾਂ ਤੱਕ ਪਹੁੰਚਣੇ ਚਾਹੀਦੇ ਹਨ। ਬਾਕੀ ਤੁਸੀਂ ਆਰਟੀਫਿਸ਼ਲ ਟੀਅਰ ਹੈਗੇ ਨੇ ਗੇ ਉਹ ਪਾ ਲਿਓ, ਤੇ ਉਸ ਤੋਂ ਬਾਅਦ ਵੀ ਨਹੀਂ ਜੇਕਰ ਹੱਲ ਹੁੰਦਾ ਤਾਂ ਕਿਸੇ ਵੀ ਆਈ ਸਰਜਨ ਕੋਲੋਂ ਆਪਣਾ ਓਪੀਨੀਅਨ ਕਰਵਾ ਸਕਦੇ ਹੋ।
0: ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਬਾਈ ਜੀ। ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਹੁਣ ਅਸੀਂ ਤੁਹਾਡੇ ਤੋਂ ਜੋ ਸਵਾਲ ਪੁੱਛ ਰਹੇ ਸੀ ਜੀ ਕਿ ਅਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਕਿਹੜੇ ਕਿਹੜੇ ਉਪਰਾਲੇ ਕਰ ਸਕਦੇ ਹਾਂ, ਇਸ ਬਾਰੇ ਜ਼ਰੂਰ ਸਾਡੇ ਜੋ ਸਰੋਤੇ ਆ ਉਹਨਾਂ ਨੂੰ ਜਾਗਰੂਕ ਕਰੋ ਜੀ।
1: ਹਾਂਜੀ, ਜਿਸ ਤਰ੍ਹਾਂ ਹੁਣ ਤੁਸੀਂ ਖੁਸ਼ਪ੍ਰੀਤ ਜੀ ਦੱਸਿਆ ਹੀ ਹੈ ਵੀ ਆਪਣਾ ਜਿਹੜੇ ਬੱਚੇ ਨੇਗੇ ਮੋਬਾਈਲ, ਲੈਪਟੋਪ, ਕੰਪਿਊਟਰ, ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਮੀਡੀਆ ਯੂਜ਼ ਹੋ ਰਿਹਾ ਹੈਗਾ। ਇਹਦਾ ਇੱਕ ਹੁਣ ਇਹ ਤੋਂ ਆਪਣਾ ਯਾਨੀ ਕਿ ਬਚਾਈ ਕੋਈ ਨਹੀਂ ਹੈਗਾ, ਆਪਣਾ ਹਰ ਕੰਮ ਹੀ ਇਹਨਾਂ 'ਤੇ ਹੈ। ਇੱਕ ਰੂਲ ਹੈਗਾ 20-20-20, ਇਹ ਰੂਲ ਦੇ ਵਿੱਚ ਇਹ ਹੈ ਵੀ ਹਰ 20 ਮਿੰਟ ਦੇ ਬਾਅਦ 20 ਸਕਿੰਟ ਦੇ ਲਈ 20 ਫੁੱਟ ਦੀ ਦੂਰੀ 'ਤੇ ਦੇਖੋ
0: ਜੀ।
1: ਇਹਦੇ ਨਾਲ ਕੀ ਆ, ਅੱਖਾਂ ਨੂੰ ਆਰਾਮ ਮਿਲ ਸਕਦਾ ਹੈਗਾ। ਅਤੇ ਜਿਹੜੀ ਆਪਣੀ ਕੰਪਿਊਟਰ ਸਕਰੀਨ ਹੈਗੀ ਹੈ ਉਹ ਅੱਖਾਂ ਦੇ ਲੈਵਲ ਤੋਂ ਥੋੜ੍ਹੀ ਜਿਹੀ ਨੀਵੀਂ ਰੱਖੋ। ਥੋੜ੍ਹੀ ਜਿਹੀ ਦਾ ਮਤਲਬ ਹੈ 12-20 ਡਿਗਰੀ ਥੱਲੇ ਹੋਵੇ ਤਾਂ ਵਧੀਆ। 12-20 ਡਿਗਰੀ ਨੂੰ ਆਪਾਂ ਕਹਿ ਸਕਦੇ ਹਾਂ 10 ਸੈਂਟੀਮੀਟਰ ਤੋਂ 12 ਸੈਂਟੀਮੀਟਰ ਅੱਖਾਂ ਦੇ ਲੈਵਲ ਤੋਂ ਥੱਲੇ ਹੋਣੀ ਚਾਹੀਦੀ ਹੈ ਕੰਪਿਊਟਰ ਸਕਰੀਨ। ਅਤੇ 50-70 ਸੈਂਟੀਮੀਟਰ ਦੂਰ ਹੋਵੇ ਤਾਂ ਜਿਹੜੀਆਂ ਆਪਣਾ ਅੱਖਾਂ 'ਤੇ ਜਿਹੜੇ ਦੁਸ਼ਪ੍ਰਭਾਵ ਨੇਗੇ ਇਸ ਸਕਰੀਨ ਦੇ ਘੱਟ ਪੈਂਦੇ ਨੇ। ਉਸ ਤੋਂ ਇਲਾਵਾ ਜਿਹੜੀ ਸਕਰੀਨ ਹੈਗੀ ਹੈ ਉਹ 'ਤੇ ਐਂਟੀ ਗਲੇਅਰ ਜਿਹੜੀ ਹੈਗੀ ਹੈ ਸਕਰੀਨ ਲਗਵਾਈ ਜਾਵੇ ਜਾਂ ਸਕਰੀਨ ਪ੍ਰੋਟੈਕਟਰ ਲਗਵਾਇਆ ਜਾਵੇ, ਠੀਕ ਹੈ। ਅਤੇ ਆਪਣੀ ਜਿਹੜੇ ਵੀ ਇਕਿਊਪਮੈਂਟ ਹੈਗਾ ਉਹਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਜਿੰਨੀ ਕੀ ਲੋੜ ਹੈ
0: ਜੀ।
1: ਜੇਕਰ ਤੁਹਾਨੂੰ ਐਨਕ ਦਾ ਨੰਬਰ ਲੱਗਿਆ ਹੋਇਆ ਹੈ ਤਾਂ ਐਨਕ ਨੂੰ ਜ਼ਰੂਰ ਲਗਾਓ। ਇਹਦੇ ਵਿੱਚ ਕੋਈ ਸ਼ਰਮ ਨਾ ਮਹਿਸੂਸ ਕਰੋ ਵੀ ਮੇਰੀ ਐਨਕ ਲੱਗੀ ਹੋਈ ਹੈ ਅਤੇ ਮੈਂ ਐਨਕ ਨਹੀਂ ਲਗਾਉਣੀ। ਜੇਕਰ ਆਪਣੇ ਕੋਈ ਨੰਬਰ ਲੱਗਿਆ ਹੋਇਆ ਦੂਰ ਜਾਂ ਨੇੜੇ ਦਾ ਉਹ ਲਗਾਉਣਾ ਚਾਹੀਦਾ। ਜੇ ਦੂਰ ਦਾ ਨਹੀਂ ਲਗਾਵਾਂਗੇ ਤਾਂ ਜੇਕਰ ਉਹ ਡੇ ਬਾਏ ਡੇ ਹਰ ਦਿਨ ਇਨਕਰੀਜ਼ ਕਰਦਾ ਜਾਏਗਾ
0: ਜੀ।
1: ਅਤੇ ਜੇਕਰ ਤੁਸੀਂ ਨੇੜੇ ਦਾ ਨੰਬਰ ਹੈਗਾ ਉਹ ਨਹੀਂ ਲਗਾਓਗੇ ਤਾਂ ਤੁਹਾਨੂੰ ਬੇਆਰਾਮੀ ਹੋਏਗੀ, ਸਿਰ ਦਰਦ ਹੋਏਗਾ, ਅੱਖਾਂ 'ਚ ਦਰਦ ਹੋਏਗਾ। ਉਮਰ ਦੇ ਲਿਹਾਜ਼ ਨਾਲ ਨੇੜੇ ਦਾ ਨੰਬਰ ਵੀ ਲੱਗਦਾ ਹੈ ਤਾਂ ਉਹ ਜ਼ਰੂਰ ਪਹਿਨਣਾ ਚਾਹੀਦਾ ਹੈਗਾ
0: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ ਜੀ, ਆਪਾਂ ਚੱਲਦੇ ਚੱਲਦੇ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ ਜੀ। ਮੇਰੇ ਖਿਆਲ ਇਹਨਾਂ ਦਾ ਫੋਨ ਹੈ ਜਿਹੜਾ ਡਿਸਕਨੈਕਟ ਹੋ ਗਿਆ ਜੀ। ਡਾਕਟਰ ਸਾਹਿਬ, ਸਮਾਂ ਸਾਡੇ ਕੋਲ ਹੁਣ ਲਾਸਟ ਦੇ 2-3 ਮਿੰਟ ਦਾ ਹੀ ਬਚਿਆ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਅੱਜ ਦਾ ਜੋ ਸਾਡੇ ਜੋ ਵਿਸ਼ੇ ਸੀ ਉਹਦੇ ਬਾਰੇ ਇੱਕ ਵਾਰ ਮੈਂ ਚਾਹੂੰਗੀ ਕਿ ਤੁਸੀਂ ਚਾਨਣਾ ਪਾ ਦਿਓ ਅਤੇ ਇੱਕ ਸੰਖੇਪ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਇਸ ਮੰਚ ਰਾਹੀਂ ਤਾਂ ਜ਼ਰੂਰ ਦਿਓ ਜੀ।
1: ਹਾਂਜੀ, ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਜਿਹੜੇ ਆਪਣੇ ਬੱਚੇ ਹਨ ਉਹਨਾਂ ਦਾ ਟੀਕਾਕਰਨ ਜ਼ਰੂਰ ਕਰਾਓ। ਜੰਮ ਦੇ ਬੱਚੇ ਤੋਂ ਹੀ ਟੀਕਾਕਰਨ ਸ਼ੁਰੂ ਹੋ ਜਾਂਦਾ ਹੈਗਾ। ਇਹ ਤਿੰਨੋਂ ਟੀਕੇ ਜਿਹੜਾ ਹੈਗਾ TB ਵਾਸਤੇ, ਪੋਲੀਓ ਵਾਸਤੇ, ਕਾਲੇ ਪੀਲੀਏ ਵਾਸਤੇ ਜੰਮ ਦੇ ਬੱਚੇ ਨੂੰ ਲੱਗਦੇ ਨੇ। ਅਤੇ ਜਿੱਥੇ ਵੀ ਤੁਹਾਡੇ ਬੱਚੇ ਜਿਹੜੀ ਡਿਲੀਵਰੀ ਹੋ ਰਹੀ ਹੈ ਉੱਥੇ ਕਨਫਰਮ ਕਰੋ ਵੀ ਇਹ ਤਿੰਨੋਂ ਟੀਕੇ ਲੱਗ ਗਏ ਨੇ। ਅਤੇ ਸਾਰੇ ਹੀ ਟੀਕੇਕਰਨ ਅੱਜ ਕੱਲ੍ਹ ਔਨਲਾਈਨ ਹੋਣ ਲੱਗੇ, ਮਤਲਬ ਜੇ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਕਿਸੇ ਹੋਰ ਥਾਂ 'ਤੇ ਲਗਵਾ ਲਿਆ ਹੈ ਤਾਂ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਓਗੇ ਤਾਂ ਪਤਾ ਲੱਗ ਸਕਦਾ ਔਨਲਾਈਨ ਵੀ ਤੁਹਾਡੇ ਕਿਹੜਾ ਟੀਕਾ ਲੱਗ ਗਿਆ ਕਿਹੜਾ ਨਹੀਂ ਹੈ। ਅਤੇ ਇਸ ਗੱਲ ਦੀ ਵੀ ਜਾਣਕਾਰੀ ਹਾਸਲ ਕਰੋ ਵੀ ਜਿੱਥੇ ਤੁਸੀਂ ਟੀਕਾ ਲਗਵਾਇਆ ਉਹ ਔਨਲਾਈਨ ਹੋ ਗਿਆ। ਅਤੇ ਇਹਦੀ ਸਾਰੀ ਕਨਫਰਮੇਸ਼ਨ ਹੈਗੀ ਹੈ ਤੁਹਾਡੇ ਮੋਬਾਈਲ ਨੰਬਰ ਨਾਲ ਅਟੈਚ ਹੁੰਦੀ ਹੈਗੀ ਹੈ, ਉਹ ਔਨਲਾਈਨ ਅਵੇਲੇਬਲ ਹੁੰਦੀ ਹੈ। ਅਤੇ ਤੁਹਾਨੂੰ ਉੱਥੇ ਮੈਸੇਜ ਵੀ ਆਉਂਦਾ ਵੀ ਤੁਹਾਡਾ ਕਿਹੜਾ ਕੀ ਟੀਕਾ ਹੁਣ ਅਗਲਾ ਡਿਊ ਹੈਗਾ। ਸੈਕਿੰਡਲੀ ਜਿਹੜੀ ਹੈਗੀ HPV ਵੈਕਸੀਨੇਸ਼ਨ, ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈਗਾ ਉਹਦੇ ਵਾਸਤੇ ਆਪਣੇ ਕੋਲ ਫਰੀ ਆਫ ਕੋਸਟ ਸਰਕਾਰ ਵੱਲੋਂ Gardasil 4 ਟੀਕਾ ਆਇਆ ਹੋਇਆ ਜਿਹਦੀ ਸਿੰਗਲ ਡੋਜ਼ ਲੱਗਦੀ ਹੈ ਬੱਚੀਆਂ ਦੇ 14-15 ਸਾਲ ਦੀਆਂ ਲੜਕੀਆਂ ਦੇ। ਇਸ ਤੋਂ ਡਰੋ ਨਾ, ਸਗੋਂ ਜਿਹੜਾ ਇਹ ਟੀਕੇ ਤੋਂ ਡਰਨ ਦੀ ਬਜਾਏ ਬਿਮਾਰੀ ਤੋਂ ਡਰੋ। ਜੀ, ਤੋਂ ਡਰਨ ਵਾਲੀ ਗੱਲ ਹੈ ਉਹ ਬਿਮਾਰੀ ਤੋਂ ਡਰਨ ਵਾਲੀ ਗੱਲ ਹੈ, ਨਾ ਕਿ ਟੀਕੇ ਤੋਂ ਡਰਨ ਵਾਲੀ ਗੱਲ ਹੈ। ਇਸ ਲਈ ਇਸ ਦਾ ਟੀਕਾਕਰਨ ਜ਼ਰੂਰ ਕਰਵਾਓ। ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੀ, ਬੇਨਤੀ ਕਰਾਂਗੇ, ਕਿਰਪਾ ਕਰਕੇ ਪਲੀਜ਼, ਜੇਕਰ ਕੋਈ ਆਪਾਂ ਨੂੰ ਚੰਗੀ ਗੱਲ ਪਤਾ ਲੱਗੀ ਹੈ ਵੀ ਕੈਂਸਰ ਦਾ ਕੋਈ ਹੋਰ ਹੱਲ ਹੀ ਨਹੀਂ ਹੈ, ਇੱਕੋ ਹੀ ਕੈਂਸਰ ਹੈ ਜਿਹਦਾ ਟੀਕਾਕਰਨ ਦੇ ਨਾਲ ਆਪਾਂ ਬਚ ਸਕਦੇ ਹਾਂ, ਅਤੇ ਹਰ 7 ਮਿੰਟਾਂ ਦੇ ਵਿੱਚ ਇੱਕ ਇਨਸਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਿਹਾ ਹੈ ਇਸ ਕੈਂਸਰ ਦੇ ਨਾਲ, ਸਿਰਫ ਪਰਟੀਕੁਲਰਲੀ ਵਿਦ ਦਿਸ ਕੈਂਸਰ। ਅਤੇ ਇਹਦੀ ਆਪਾਂ ਨੂੰ ਮੁਫ਼ਤ ਦੇ ਵਿੱਚ ਟੀਕਾ ਲੱਗ ਰਿਹਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ, ਕਿਰਪਾ ਕਰਕੇ ਜ਼ਰੂਰ ਲਗਵਾਓ। ਅਤੇ ਬਾਕੀ ਮੈਂ ਕਹਾਂਗੀ ਜਿਹੜੀ ਆਪਣੀ ਅੱਖਾਂ ਦੇ ਰਿਗਾਰਡਿੰਗ, ਇਹਨਾਂ ਨੂੰ ਬਿਲਕੁਲ ਵੀ ਮਲੋ ਨਾ ਜੇਕਰ ਤੁਹਾਡੀ ਅੱਖ ਦੇ ਵਿੱਚ ਕੁਛ ਪੈ ਗਿਆ ਹੈਗਾ।

0: ਇਹਨੂੰ ਮਲੋ ਨਾ ਸਾਫ਼ ਕੱਪੜੇ ਦੇ ਨਾਲ, ਜਾਂ ਤਾਂ ਤੁਸੀਂ ਕੱਢ ਸਕਦੇ ਹੋ ਤਾਂ ਠੀਕ ਹੈ, ਨਹੀਂ ਆਪਣੇ ਕਿਸੇ ਵੀ ਆਈ ਸਰਜਨ ਨੂੰ ਦਿਖਾਓ ਅਤੇ ਇਹਦੇ ਵਿੱਚ ਘੋਲ ਨਾ ਕਰੋ, ਚਿੱਟਾ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਹੋਵੇ, ਉਹਦਾ ਹੱਲ ਜ਼ਰੂਰ ਕਰਵਾਓ। ਜੇਕਰ ਕੋਈ ਜੰਮਦਾ ਬੱਚਾ ਜਿਹੜਾ ਕਿ ਪ੍ਰੀ ਮੈਚੋਰ, ਯਾਨੀ ਕਿ 34 ਹਫ਼ਤਿਆਂ ਤੋਂ ਪਹਿਲਾਂ ਜਾਂ 2 ਕਿਲੋ ਤੋਂ ਘੱਟ ਦਾ ਹੈ, ਉਹਦੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ। ਜੇਕਰ ਤੁਹਾਨੂੰ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ ਹੈ ਤਾਂ ਹਰ ਕੁਛ ਟਾਈਮ ਬਾਅਦ, 3 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਤੁਸੀਂ ਆਪਣੇ ਅੱਖਾਂ ਦਾ ਰੈਗੂਲਰ ਚੈੱਕਅਪ ਕਰਾਓ, ਕਿਉਂਕਿ ਇਹ ਕੁਛ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਅੱਖ ਦੇ ਪਰਦੇ ਨੂੰ ਅੰਦਰੋਂ ਗਤੀ ਖਾ ਜਾਂਦੀਆਂ ਨੇ, ਅਤੇ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਆਪਣੀ ਨਿਗਾਹ ਖਤਮ ਹੋ ਜਾਂਦੀ ਹੈ। ਸੋ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦਾਂਗੀ ਕਿ ਆਪਣੀ ਸਿਹਤ ਦਾ ਧਿਆਨ ਰੱਖੋ, ਯੋਗਾ ਕਰੋ, ਕਸਰਤ ਕਰੋ, ਖੁਸ਼ ਰਹੋ। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਅੱਜ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਇੱਕ ਵਾਰੀ ਫੇਰ ਤੋਂ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ।
0: ਧੰਨਵਾਦ ਜੀ, ਥੈਂਕ ਯੂ ਖੁਸ਼ਪ੍ਰੀਤ ਜੀ। ਮੈਂ ਬਾਕੀ ਆਕਾਸ਼ਵਾਣੀ FM ਬਲਜੀਤ ਸ਼ਰਮਾ ਜੀ ਦਾ ਫੇਰ ਇੱਕ ਵਾਰ ਧੰਨਵਾਦ ਕਰਦੀ ਹਾਂ ਕਿ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਮੈਂ ਸਰੋਤਿਆਂ ਦੇ ਨਾਲ। ਸਰੋਤਿਆਂ ਦਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਚਲੋ ਜ਼ਹਿਮਤ ਉਠਾਈ
1: ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਅਤੇ ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਮੀਨਾਕਸ਼ੀ ਸਿੰਗਲਾ ਜੀ ਪਹੁੰਚੇ ਹੋਏ ਸੀ, ਜੋ ਕਿ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਔਰ ਅੱਜ ਦਾ ਸਾਡਾ ਵਿਸ਼ਾ ਸੀ ਟੀਕਾਕਰਨ ਦਾ ਮਹੱਤਵ। ਇਸ ਤੋਂ ਇਲਾਵਾ ਅਸੀਂ ਵਿਸ਼ਵ ਪੱਧਰ ਤੇ ਜੋ ਹੈਪੇਟਾਈਟਸ ਦਿਵਸ 28 ਜੁਲਾਈ ਨੂੰ ਮਨਾਇਆ ਜਾ ਰਿਹਾ, ਉਸ ਬਾਰੇ ਡਾਕਟਰ ਸਾਹਿਬ ਨਾਲ ਵਿਚਾਰ ਚਰਚਾ ਕੀਤੀ। 20 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਮੀਜ਼ਲਸ ਤੇ ਰੁਬੈਲਾ ਨਾਂ ਦੀ ਬਿਮਾਰੀ ਬਾਰੇ ਜੋ ਟੀਕਾਕਰਨ ਚੱਲ ਰਿਹਾ ਉਸ ਬਾਰੇ, ਤੇ HPV ਵੈਕਸੀਨ ਦੇ ਬਾਰੇ, ਤੇ ਇਸ ਤੋਂ ਇਲਾਵਾ ਅੱਖਾਂ ਦੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਤਕਨੀਕੀ ਟੀਮ ਦਾ ਤੇ ਪ੍ਰੋਗਰਾਮ ਦੇ ਇੰਚਾਰਜ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਚਾਹਾਂਗੇ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਅੰਤਰਗਤ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 50 ਸਕਿੰਟ ਆਓ ਹੁਣ ਸੁਣ ਲੈਂਦੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਾਦੇਸ਼ਿਕ ਖ਼ਬਰਾਂ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ, ਕੇਂਦਰ ਸਰਕਾਰ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਜਲਦ ਤੇ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ 'ਚ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਲਾਗੂ ਹੋਣ ਵਿੱਚ ਹੋ ਰਹੀ ਦੇਰੀ ਬਾਰੇ ਪੱਤਰ ਲਿਖਿਆ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਨਕਦ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ। ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ 3 ਮਾਮਲਿਆਂ ਵਿੱਚ ਆਪਣੇ ਪੱਧਰ ਤੇ ਨੋਟਿਸ ਜਾਰੀ। ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਸਬੰਧੀ SSP ਤੋਂ ਰਿਪੋਰਟ ਤਲਬ ਕੀਤੀ। ਮੌਸਮ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਪੱਛਮੀ ਰਾਜਸਥਾਨ 'ਚ ਐਤਵਾਰ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਉਧਰ ਕਾਂਗੜਾ ਜ਼ਿਲ੍ਹੇ ਦੀ ਬੋ ਘਾਟੀ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਤੇ ਭਾਰਤ ਤੇ ਜ਼ਿੰਬਾਬਵੇ ਦਰਮਿਆਨ 3 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ 'ਚ ਖੇਡਿਆ ਜਾ ਰਿਹਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਜਲਦ ਤੇ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਅਦਾਲਤ ਸਥਾਪਿਤ ਕਰੇਗੀ। ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਨੂੰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਦੱਸਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ

0: ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਭਲਾਈ ਅਤੇ ਭਵਿੱਖ ਵਿੱਚ ਸਭ ਤੋਂ ਮਹੱਤਵਪੂਰਨ ਨੇ। ਪ੍ਰਧਾਨ ਮੰਤਰੀ ਦਾ ਇਹ ਬਿਆਨ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਇਆ ਏ। ਉਧਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੀਟ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਤੇ ਵਾਰ-ਵਾਰ ਚਰਚਾ ਤੋਂ ਬਚ ਰਹੀਆਂ ਨੇ ਤੇ ਆਪਣਾ ਰੁਖ ਬਦਲ ਰਹੀਆਂ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਸਰਕਾਰ ਲਈ ਸਭ ਤੋਂ ਉੱਪਰ ਹੈ।
1: माननीय प्रधानमंत्री जी ने स्पष्ट रूप से कहा है, छात्रों के कल्याण से बढ़कर हमारे लिए कुछ नहीं है, और इसलिए जिनने पेपर लीक जैसा अपराध किया है, फास्ट ट्रैक कोर्ट बनाया जाएगा, मुकदमा चलेगा, सख्त से सख्त सजा दी जाएगी। लेकिन विपक्ष को बच्चों से कोई लेना देना नहीं है, नीट से भी लेना देना नहीं है। वो केवल राजनीतिक रोटियां सेंकना चाहते हैं, लेकिन एनडीए भारतीय जनता पार्टी सरकार चर्चा चाहती चर्चा। मैं प्रतिपक्ष से आग्रह करता हूँ कि आए सदन के अंदर और चर्चा करे।
0: ਉਧਰ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਨੀਟ ਪੇਪਰ ਲੀਕ ਮਾਮਲੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਸਮੇਤ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸੂਬੇ 'ਚ ਕਈ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਲਾਗੂ ਹੋਣ 'ਚ ਹੋ ਰਹੀ ਦੇਰੀ ਵੱਲ ਧਿਆਨ ਦਵਾਇਆ। ਇਹ ਦੇਰੀ ਮੁੱਖ ਤੌਰ ਤੇ ਸੂਬਾ ਸਰਕਾਰ ਨਾਲ ਬਕਾਇਆ ਮੁੱਦਿਆਂ ਕਾਰਨ ਹੋ ਰਹੀ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਰਾਸ਼ਟਰੀ ਮਹੱਤਵ ਦਾ ਮਾਮਲਾ ਨੇ, ਬਲਕਿ ਪੰਜਾਬ ਦੇ ਆਰਥਿਕ ਵਿਕਾਸ, ਖੇਤਰੀ ਸੰਪਰਕ ਤੇ ਸਮੁੱਚੇ ਵਿਕਾਸ ਲਈ ਵੀ ਮਹੱਤਵਪੂਰਨ ਨੇ। ਇਸ ਪੱਤਰ ਮੁਤਾਬਕ ਇਹਨਾਂ ਨਵੇਂ ਰੇਲ ਲਾਈਨ ਪ੍ਰੋਜੈਕਟਾਂ ਵਿੱਚ ਫਿਰੋਜ਼ਪੁਰ ਪੱਟੀ ਰੇਲ ਲਾਈਨ ਪ੍ਰੋਜੈਕਟ, ਰਾਜਪੁਰਾ ਮੁਹਾਲੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਪ੍ਰੋਜੈਕਟ, ਰਾਮਾ ਮੰਡੀ ਸਦਾ ਸਿੰਘ ਵਾਲਾ ਰੇਲ ਲਾਈਨ ਪ੍ਰੋਜੈਕਟ ਤੇ ਰੋਡ ਓਵਰ ਬ੍ਰਿਜ ਅਤੇ ਲਿਮਟਿਡ ਹਾਈਟ ਸਬਵੇਅ ਸ਼ਾਮਲ ਨੇ। ਜ਼ਿਆਦਾਤਰ ਨਵੇਂ ਰੇਲ ਲਾਈਨ ਪ੍ਰੋਜੈਕਟ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਨੂੰ ਪੂਰਾ ਨਾ ਕਰਨ ਕਾਰਨ ਦੇਰੀ ਨਾਲ ਹੋ ਰਹੇ ਨੇ। 25 ਕਿਲੋਮੀਟਰ ਤੋਂ ਵੱਧ ਲੰਬੇ ਫਿਰੋਜ਼ਪੁਰ ਪੱਟੀ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਮਾਮਲੇ ਵਿੱਚ ਦਸੰਬਰ 2025 'ਚ ਪੰਜਾਬ ਸਰਕਾਰ ਕੋਲ 194 ਕਰੋੜ 11 ਲੱਖ ਰੁਪਏ ਦੀ ਪੂਰੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਅਜੇ ਤੱਕ ਰੇਲਵੇ ਨੂੰ ਅਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਸੌਂਪਿਆ ਗਿਆ। ਕੇਂਦਰੀ ਰਾਜ ਮੰਤਰੀ ਨੇ ਮੁੱਖ ਮੰਤਰੀ ਨੂੰ ਇਹਨਾਂ ਲੰਮੇ ਸਮੇਂ ਤੋਂ ਬਕਾਇਆ ਰੇਲਵੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਲਈ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੂਨੀਵਰਸਲ ਹੈਲਥ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਆਪਣੇ 6.5 ਮਹੀਨਿਆਂ 'ਚ ਹੀ 5,12,000 ਲੋਕਾਂ ਨੂੰ 914 ਕਰੋੜ ਰੁਪਏ ਤੋਂ ਵੱਧ ਨਕਦ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾ ਕੇ ਜ਼ਰੂਰਤਮੰਦਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 50,30,000 ਤੋਂ ਵੱਧ ਈ ਸਿਹਤ ਕਾਰਡ ਜਾਰੀ ਕੀਤੇ ਗਏ ਨੇ ਤੇ ਇਸ ਯੋਜਨਾ ਨੇ ਮਰੀਜ਼ਾਂ ਨੂੰ ਬਗੈਰ ਵਿੱਤੀ ਬੋਝ ਤੋਂ ਜੀਵਨ ਰੱਖਿਅਕ ਤੇ ਮਹਿੰਗੇ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਾਇਆ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚਕਾਰ ਮਜ਼ਬੂਤ ਭਾਈਵਾਲੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚੋਂ ਲੁਧਿਆਣਾ ਨੇ ਸਭ ਤੋਂ ਵੱਧ ਈ ਕਾਰਡ ਜਾਰੀ ਕੀਤੇ ਨੇ, ਇਸ ਤੋਂ ਬਾਅਦ ਪਟਿਆਲਾ, ਜਲੰਧਰ ਤੇ ਹੁਸ਼ਿਆਰਪੁਰ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਇਲਾਜ ਦੇ ਮਾਮਲਿਆਂ ਵਿੱਚ ਪਟਿਆਲਾ ਤੇ ਬਠਿੰਡਾ ਮੋਹਰੀ ਨੇ। ਨਿੱਜੀ ਹਸਪਤਾਲਾਂ ਖਿਲਾਫ਼ ਕੀਤੀ ਕਾਰਵਾਈ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੀ ਆਡਿਟ ਪ੍ਰਣਾਲੀ ਨੂੰ ਬੇਹੱਦ ਮਜ਼ਬੂਤ ਕੀਤਾ ਤੇ ਕੀਤੀ ਗਈ ਪੜਤਾਲ ਦੌਰਾਨ 6 ਮਰੀਜ਼ਾਂ ਦੇ 2,98,000 ਰੁਪਏ ਵਾਪਸ ਦਵਾਏ ਨੇ।
2: ਹੁਣ ਤੱਕ ਅਸੀਂ 6 ਮਰੀਜ਼ਾਂ ਦੇ ਪੈਸੇ ਵਾਪਸ ਕਰਾਏ ਆ ਜੀ ਉਹਨਾਂ ਨੂੰ। ਦੂਜਾ ਅਸੀਂ ਜਿਹੜੇ ਹੈਗੇ 14 ਹਸਪੀਟਲ ਇਹੋ ਜਿਹੇ ਸੀਗੇ ਜਿੱਥੇ ਸਾਡੀ ਆਡਿਟ ਟੀਮ ਨੇ ਚੈੱਕ ਕੀਤਾ, ਪਤਾ ਲੱਗਿਆ ਕਿ ਇਹਨਾਂ ਨੇ ਉਸ ਜਿਵੇਂ ਪੇਸ਼ੈਂਟ ਦਾ ਹੈਗਾ ਉਹ ਪਿਆ ਵਾਰਡ ਵਿੱਚ, ਉਹਨੂੰ ICU 'ਚ ਪਿਆ ਹੋਇਆ, ਜਾਂ ਪੇਸ਼ੈਂਟ ਤੋਂ ਪੈਸੇ ਲਏ ਆ ਜੀ। ਇਹਨੂੰ ਅਪ ਕੋਡਿੰਗ ਕਹਿੰਦੇ ਆ ਜੀ, ਜਿਹੜੀ ਗਲਤ ਇਨਫੋਰਮੇਸ਼ਨ ਦੇ ਕੇ ਜ਼ਿਆਦਾ ਕਲੇਮ ਕਰਨਾ, ਜਾਂ ਕੋਈ ਆਪਣਾ ਹੀ ਬੰਦਾ ਕੋਈ ਕਲਾਸ 4 ਉੱਥੇ ਲੰਮਾ ਪਾ ਕੇ ਉਹਦਾ ਬਿੱਲ ਕਲੇਮ ਕਰ ਲਿਆ, ਬਟ ਉਹਦਾ ਐਕਚੁਅਲ ਪ੍ਰੋਸੀਜਰ ਨਹੀਂ ਹੋਇਆ। ਇਹ 14 ਹਸਪੀਟਲ ਹੈ, ਇਹਨਾਂ ਨੂੰ ਤਕਰੀਬਨ ਜਿਹੜਾ ਹੈਗਾ 78 ਲੱਖ ਰੁਪਏ ਦਾ ਜਿਹੜਾ ਇਹ ਜੁਰਮਾਨਾ ਕੀਤਾ ਗਿਆ। 2,94,024 ਰੁਪਏ ਜਿਹੜੇ ਲੋਕਾਂ ਤੋਂ ਲਏ ਸੀ ਇਹਨਾਂ ਨੇ, ਕੈਸ਼ ਲੈ ਨਹੀਂ ਸਕਦੇ ਸੀ, ਕੈਸ਼ ਲਿਆ ਸੀ ਉਹ ਵਾਪਸ ਕਰਾਇਆ ਮਰੀਜ਼। ਤੇ ਇੱਕ ਹਸਪੀਟਲ ਨੇ ਜਿਹਨੇ ਜ਼ਿਆਦਾ ਗੜਬੜ ਕੀਤੀ ਸੀ, ਜਿਹੜਾ ਸਰਵੋਦਿਆ ਹਸਪੀਟਲ ਹੈ ਜਲੰਧਰ ਦੇ ਵਿੱਚ, ਅਸੀਂ ਉਹਨੂੰ ਆਪਣੀ ਸਕੀਮ 'ਚੋਂ ਕੱਢ ਤਾ, ਉਹਨੂੰ ਡੀ ਇੰਪੈਨਲ ਕਰਤਾ ਅਸੀਂ।
0: ਸਿਹਤ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਕੋਈ ਹਸਪਤਾਲ ਉਹਨਾਂ ਦੇ ਮਰੀਜ਼ ਤੋਂ ਕੋਈ ਪੈਸੇ ਦੀ ਮੰਗ ਕਰੇ, ਕੋਈ ਸਮਾਨ ਬਾਹਰੋਂ ਮੰਗਵਾਏ ਜਾਂ ਟੈਸਟ ਬਾਹਰੋਂ ਕਰਵਾਏ ਤਾਂ ਇਸ ਦੀ ਸੂਚਨਾ 104 ਉੱਪਰ ਦਿੱਤੀ ਜਾ ਸਕਦੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 3 ਵੱਖ-ਵੱਖ ਮਾਮਲਿਆਂ ਵਿੱਚ ਆਪਣੇ ਪੱਧਰ ਤੇ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਅਖਬਾਰਾਂ ਰਾਹੀਂ ਧਿਆਨ 'ਚ ਆਏ 3 ਵੱਖ-ਵੱਖ ਮਾਮਲਿਆਂ 'ਚ ਨੋਟਿਸ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾ ਨੋਟਿਸ SSP ਬਰਨਾਲਾ ਨੂੰ ਜਾਰੀ ਕੀਤਾ ਗਿਆ, ਉਨ੍ਹਾਂ ਤੋਂ ਸਫਾਈ ਕਰਮਚਾਰੀਆਂ ਉੱਤੇ ਹੋਏ ਲਾਠੀਚਾਰਜ ਸੰਬੰਧੀ ਰਿਪੋਰਟ ਤਲਬ ਕੀਤੀ ਗਈ ਹੈ। ਦੂਜੇ ਮਾਮਲੇ 'ਚ ਜਲੰਧਰ ਜ਼ਿਲ੍ਹੇ ਦੇ SSP ਤੋਂ ਹਲਕਾ ਫਿਲੌਰ ਨਿਵਾਸੀ ਅਨੂ ਨਾਮਕ ਅਨੁਸੂਚਿਤ ਜਾਤੀ ਦੀ ਲੜਕੀ ਦੇ ਕਤਲ ਮਾਮਲੇ 'ਚ ਕਾਰਵਾਈ ਨਾ ਹੋਣ ਸੰਬੰਧੀ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਤੋਂ ਪਿੰਡ ਸਹੂੰਗੜਾ ਦੇ ਸ਼ਮਸ਼ਾਨ ਘਾਟ ਸੰਬੰਧੀ ਇੱਕ ਮਾਮਲੇ 'ਚ 28 ਜੁਲਾਈ ਤੱਕ ਰਿਪੋਰਟ ਤਲਬ ਕੀਤੀ ਗਈ ਹੈ। ਕੇਂਦਰੀ ਅੰਕੜਾ ਤੇ ਪ੍ਰੋਗਰਾਮ ਅਮਲ ਮੰਤਰਾਲੇ

0: ਦੇ ਖੇਤਰੀ ਅੰਕੜਾ ਦਫ਼ਤਰ ਜਲੰਧਰ ਵੱਲੋਂ ਅੱਜ ਸੰਗਠਿਤ ਸੇਵਾ ਖੇਤਰ ਦੇ ਉੱਦਮਾਂ ਤੇ ਸਾਲਾਨਾ ਸਰਵੇਖਣ ਸਬੰਧੀ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਵਸਤਾਂ ਤੇ ਸੇਵਾਵਾਂ ਟੈਕਸ ਨੈਟਵਰਕ ਡੇਟਾਬੇਸ ਅਧੀਨ ਰਜਿਸਟਰਡ ਉਦਯੋਗ ਖੇਤਰ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਬਾਰੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਖੇਤਰੀ ਅੰਕੜਾ ਦਫ਼ਤਰ ਦੇ ਡਾਇਰੈਕਟਰ ਪੱਲਵੀ ਅਗਰਵਾਲ ਸ਼੍ਰੀਵਾਸਤਵ ਨੇ ਦੱਸਿਆ,
1: भारत सरकार द्वारा इनकॉर्पोरेटेड सर्विस सेक्टर हेतु डाटा एकत्रित करने के लिए आज वेरियस इंडस्ट्रीज यूनिट्स जो कि सर्विस सेक्टर से कार्य कर रही हैं उनको आमंत्रित किया गया है, जिसका लाभान्वित यह होगा कि आने वाले समय में सरकार इन डाटा बेस के जरिए नई नीतियों का निर्माण कर सकती है जो कि सरकारी हमारे कामकाज में हेल्पिंग करेंगी और कंट्री की इकोनॉमिक ग्रोथ को भी आगे भी लेकर जाएंगी।
0: ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਦਿਵੇਦੀ ਨੇ ਰਾਸ਼ਟਰੀ ਪ੍ਰਸਾਰਣ ਦਿਵਸ ਦੇ ਮੌਕੇ ਤੇ ਕਿਹਾ ਕਿ ਪਿਛਲੇ 99 ਸਾਲਾਂ 'ਚ ਪ੍ਰਸਾਰਣ ਦਾ ਵਿਕਾਸ ਰੇਡੀਓ ਤੋਂ ਟੈਲੀਵਿਜ਼ਨ ਤੇ ਹੁਣ ਡਿਜੀਟਲ ਸਟ੍ਰੀਮਿੰਗ ਤੱਕ ਵਿਕਸਿਤ ਹੋਇਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੰਗਠਨ ਨਵੀਨਤਮ ਉਪਲਬਧ ਤਕਨਾਲੋਜੀਆਂ ਦੀ ਵਰਤੋਂ ਕਰਕੇ ਦਰਸ਼ਕਾਂ ਦੀ ਪਸੰਦ ਮੁਤਾਬਕ ਸਮੱਗਰੀ ਪ੍ਰਦਾਨ ਕਰਨਾ ਜਾਰੀ ਰੱਖੇਗਾ। ਮੌਸਮ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉਤਰਾਖੰਡ ਤੇ ਪੱਛਮੀ ਰਾਜਸਥਾਨ 'ਚ ਐਤਵਾਰ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਜਲੰਧਰ, ਗੁਰਦਾਸਪੁਰ ਸਮੇਤ ਸੂਬੇ ਦੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਉਧਰ ਕਾਂਗੜਾ ਜ਼ਿਲ੍ਹੇ ਦੀ ਬੋਹ ਘਾਟੀ ਦੇ ਗੜਗੁਣ ਤੇ ਸਪਤਾ ਪਿੰਡਾਂ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ। 25 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਜਦਕਿ ਕਈ ਹੋਰ ਨੁਕਸਾਨੇ ਗਏ ਨੇ। ਪ੍ਰਸ਼ਾਸਨ ਤੇ ਸਥਾਨਕ ਨਿਵਾਸੀਆਂ ਦੀ ਚੌਕਸੀ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭਾਰਤ ਅਤੇ ਜ਼ਿੰਬਾਬਵੇ ਦਰਮਿਆਨ 3 ਟਵੈਂਟੀ ਟਵੈਂਟੀ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿੱਚ ਖੇਡਿਆ ਜਾ ਰਿਹਾ। ਜ਼ਿੰਬਾਬਵੇ ਨੇ ਭਾਰਤ ਸਾਹਮਣੇ ਜਿੱਤ ਲਈ 126 ਦੌੜਾਂ ਦਾ ਟੀਚਾ ਰੱਖਿਆ ਏ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ, ਕੇਂਦਰ ਸਰਕਾਰ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਜਲਦ ਤੇ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕਰੇਗੀ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ 'ਚ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਲਾਗੂ ਹੋਣ 'ਚ ਹੋ ਰਹੀ ਦੇਰੀ ਬਾਰੇ ਪੱਤਰ ਲਿਖਿਆ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਨਕਦੀ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ। ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ 3 ਵੱਖ-ਵੱਖ ਮਾਮਲਿਆਂ 'ਚ ਆਪਣੇ ਪੱਧਰ ਦੇ ਨੋਟਿਸ ਜਾਰੀ। ਬਰਨਾਲਾ 'ਚ ਸਫ਼ਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਸਬੰਧੀ SSP ਤੋਂ ਰਿਪੋਰਟ ਤਲਬ ਕੀਤੀ। ਮੌਸਮ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਪੱਛਮੀ ਰਾਜਸਥਾਨ 'ਚ ਐਤਵਾਰ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਅਤੇ ਭਾਰਤ ਤੇ ਜ਼ਿੰਬਾਬਵੇ ਦਰਮਿਆਨ 3 ਟਵੈਂਟੀ ਟਵੈਂਟੀ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 15 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ।

0: नमस्कार दोस्तों, प्रोग्राम युववाणी विच मैं रमनीत मान
1: ते मैं मिनाज अख्तर
0: तुहाडा दिलों स्वागत करदे आं। उम्मीद है कि तुसी सारे चंगी सेहत ते चढ़दी कला विच होवोंगे।
1: युववाणी ओ मंच है जिथे नौजवानां दी सोच, उन्हां दे सुपने, उन्हां दी उपलब्धियां अते समाज नाल जुड़े अहम विषयां नूं आवाज़ दित्ती जांदी है।
0: अते हर मुलाकात विच असी तुहाडे लई लैके आउंदे हां जानकारी, प्रेरणा ते मनोरंजन दा इक सुंदर संगम। ਤੇ ਸਰੋਤਿਓ, ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਕੁਝ ਖਾਸ ਵਿਸ਼ਿਆਂ ਉੱਪਰ ਗੱਲਬਾਤ ਕਰਾਂਗੇ।
1: ਜੀ ਸਰੋਤਿਓ, ਜਿਵੇਂ ਕਿ ਅੱਜ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਦੇਸ਼ ਭਗਤ ਬਾਲ ਗੰਗਾਧਰ ਤਿਲਕ ਤੇ ਚੰਦਰ ਸ਼ੇਖਰ ਆਜ਼ਾਦ ਦੀ ਜਨਮ ਜਯੰਤੀ ਤੇ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਨਾਲ ਹੀ ਅੱਜ ਅਸੀਂ ਨੈਸ਼ਨਲ ਬ੍ਰੌਡਕਾਸਟਿੰਗ ਡੇ ਜਾਂ ਰਾਸ਼ਟਰੀ ਪ੍ਰਸਾਰਣ ਦਿਵਸ ਨੂੰ ਲੈ ਕੇ ਇੱਕ ਮੁਲਾਕਾਤ ਸੁਣਵਾਵਾਂਗੇ ਅਤੇ ਨਾਲ ਹੀ ਵਿਸ਼ਵ ਨਿੰਬੂ ਦਿਵਸ ਬਾਰੇ ਵੀ ਮੁਲਾਕਾਤ ਤੁਸੀਂ ਸੁਣੋਗੇ। ਆਓ ਸੁਣਦੇ ਹਾਂ ਗੀਤ।
2: ਸੱਚ

0: ਸੀ ਅਤੇ ਤਿਲਕ ਨੇ ਸਮਾਜ ਨੂੰ ਇਕਜੁੱਟ ਕਰਨ ਲਈ ਜਨਤਕ ਗਣੇਸ਼ ਉਤਸਵ ਅਤੇ ਸ਼ਿਵਾਜੀ ਜਯੰਤੀ ਮਨਾਉਣ ਦੀ ਪਰੰਪਰਾ ਵੀ ਜਿਹੜੀ ਉਹ ਸ਼ੁਰੂ ਕੀਤੀ।
1: ਤੇ ਸਰੋਤੋ, ਇਸ ਦੇ ਨਾਲ ਬਾਲ ਗੰਗਾਧਰ ਤਿਲਕ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਵੀ ਸੀ। ਉਹਨਾਂ ਦਾ ਮੰਨਣਾ ਸੀ ਕਿ ਆਜ਼ਾਦੀ ਮੰਗਣ ਨਾਲ ਨਹੀਂ ਸਗੋਂ ਸੰਘਰਸ਼ ਅਤੇ ਏਕਤਾ ਨਾਲ ਮਿਲੇਗੀ। ਉਹਨਾਂ ਨੇ ਵਿਦੇਸ਼ੀ ਵਸਤੂਆਂ ਦੇ ਬਹਿਸਕਾਰ ਸਵਦੇਸ਼ੀ ਵਸਤੂਆਂ ਦੀ ਵਰਤੋਂ ਅਤੇ ਰਾਸ਼ਟਰੀ ਸਿੱਖਿਆ ਦਾ ਸਮਰਥਨ ਕੀਤਾ।
0: ਜੀ ਦੋਸਤੋ, ਅੰਗਰੇਜ਼ ਸਰਕਾਰ ਉਹਨਾਂ ਦੇ ਵਿਚਾਰਾਂ ਤੋਂ ਡਰਦੀ ਸੀ। 1908 ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਿਆਂਮਾਰ ਦੇ ਮਾਂਡਲੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉੱਥੇ ਰਹਿੰਦੇ ਹੋਏ ਵੀ ਉਹਨਾਂ ਨੇ ਜਿਹੜੀ ਹਿੰਮਤ ਹੈ ਉਹ ਨਹੀਂ ਹਾਰੀ। ਜੇਲ੍ਹ ਵਿੱਚ ਵੀ ਉਹਨਾਂ ਨੇ ਆਪਣੀ ਪ੍ਰਸਿੱਧ ਕਿਤਾਬ ਗੀਤਾ ਰਹੱਸ ਲਿਖੀ, ਜਿਸ ਵਿੱਚ ਉਹਨਾਂ ਨੇ ਭਗਵਤ ਗੀਤਾ ਦੇ ਕਰਮ ਯੋਗ ਦਾ ਸੰਦੇਸ਼ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ। ਤੇ ਸਰੋਤੇ, ਉਹ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਲਈ ਇੰਨਾ ਸਤਿਕਾਰ ਸੀ ਕਿ ਲੋਕਾਂ ਨੇ ਉਹਨਾਂ ਨੂੰ ਹੀ ਲੋਕਮਾਨਿਆ ਦੀ ਉਪਾਧੀ ਹੈ ਜਿਹੜੀ ਉਹ ਦਿੱਤੀ ਸੀ। ਦੋਸਤੋ, ਅੱਜ ਭਾਵੇਂ ਸਾਡਾ ਦੇਸ਼ ਆਜ਼ਾਦ ਹੈ, ਪਰ ਸਾਡੇ ਸਾਹਮਣੇ ਭ੍ਰਿਸ਼ਟਾਚਾਰ, ਪ੍ਰਦੂਸ਼ਣ, ਨਸ਼ਿਆਂ ਦੀ ਸਮੱਸਿਆ, ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਅਤੇ ਸਮਾਜਿਕ ਅਸਮਾਨਤਾਵਾਂ ਵਰਗੀਆਂ ਚੁਣੌਤੀਆਂ ਨੇ। ਸਾਨੂੰ ਚਾਹੀਦਾ ਹੈ ਕਿ ਤਿਲਕ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਆਪਣੇ ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਵੀ ਸਮਝੀਏ। ਆਓ, ਇਸ ਜਯੰਤੀ ਮੌਕੇ ਅਸੀਂ ਸਾਰੇ ਸੰਕਲਪ ਲਈਏ ਕਿ ਅਸੀਂ ਆਪਣੇ ਦੇਸ਼ ਦੀ ਤਰੱਕੀ, ਸਮਾਜ ਦੀ ਭਲਾਈ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਆਪਣਾ ਯੋਗਦਾਨ ਪਾਈਏ।
1: ਹੁਣ ਦੋਸਤੋ, ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜੋ ਆਜ਼ਾਦ ਸੀ ਤੇ ਆਜ਼ਾਦ ਹਨ। ਦਿਨ 23 ਜੁਲਾਈ 1906 ਨੂੰ ਚੰਦਰ ਸ਼ੇਖਰ ਆਜ਼ਾਦ ਜੀ ਦਾ ਜਨਮ ਮੱਧ ਪ੍ਰਦੇਸ਼ ਦੇ ਭਾਵਰਾ ਪਿੰਡ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸੀਤਾ ਰਾਮ ਤਿਵਾਰੀ ਅਤੇ ਮਾਤਾ ਦਾ ਨਾਮ ਜਗਰਾਨੀ ਦੇਵੀ ਜੀ ਸੀ। ਬਚਪਨ ਤੋਂ ਹੀ ਇਹ ਸ਼ਰਾਰਤੀ, ਨਿਡਰ ਤੇ ਬੇਖੌਫ ਸਨ। ਇਹਨਾਂ ਦੀ ਮਾਤਾ ਜਗਰਾਨੀ ਦੇਵੀ ਜੀ ਦਾ ਸੁਪਨਾ ਸੀ ਕਿ ਚੰਦਰ ਸ਼ੇਖਰ ਸੰਸਕ੍ਰਿਤ ਦੇ ਵਿਦਵਾਨ ਬਣਨ, ਤੇ ਇਸ ਕਰਕੇ ਉਹਨਾਂ ਨੂੰ ਬਨਾਰਸ ਤੇ ਕਾਸ਼ੀ ਵਿਦਿਆਪੀਠ ਵਿੱਚ ਪੜ੍ਹਨ ਲਈ ਭੇਜਿਆ ਗਿਆ। ਫਿਰ ਜਲ੍ਹਿਆਂਵਾਲੇ ਬਾਗ ਦੇ ਉਸ ਕਹਾਣੀ ਜਿਸ ਵੇਲੇ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਨੂੰ ਸ਼ੁਰੂ ਕੀਤਾ ਸੀ। ਸਾਲ 1921 ਵਿੱਚ ਜਦੋਂ ਚੰਦਰ ਸ਼ੇਖਰ ਦੀ ਉਮਰ ਸਿਰਫ 15 ਸਾਲ ਦੀ ਸੀ, ਉਹ ਇਸ ਸਹਿਯੋਗ ਅੰਦੋਲਨ ਵਿੱਚ ਜੁੜ ਗਏ। ਇਸ ਸਦਕਾ 24 ਦਸੰਬਰ ਨੂੰ ਉਹਨਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਅਤੇ 2 ਹਫ਼ਤੇ ਬਾਅਦ ਜਦੋਂ ਉਹਨਾਂ ਨੂੰ ਪਾਰਸੀ ਜ਼ਿਲ੍ਹਾ ਮੈਜਿਸਟ੍ਰੇਟ SP ਹਰੇ ਘਾਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਮੈਜਿਸਟ੍ਰੇਟ ਨੇ ਤਿਰਸਕਾਰ ਭਰੀਆਂ ਨਜ਼ਰਾਂ ਨਾਲ ਪੁੱਛਿਆ, ਤੇਰਾ ਨਾਂ ਕੀ ਹੈ? ਉਹਨਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਆਜ਼ਾਦ। ਪਿਤਾ ਦਾ ਨਾਮ ਸਵਤੰਤਰਤਾ ਤੇ ਘਰ ਜੇਲ੍ਹ। ਅੰਗਰੇਜ਼ ਅਫਸਰ ਨੇ ਗੁੱਸੇ ਵਿੱਚ ਆ ਕੇ ਉਸਦੇ 15 ਕੋੜੇ ਮਾਰਨ ਦੀ ਸਜ਼ਾ ਸੁਣਾਈ। ਹਰ ਕੋੜੇ ਨਾਲ ਉਹਨਾਂ ਦਾ ਖੂਨ ਵਗ ਰਿਹਾ ਸੀ, ਪਰ ਉਹਨਾਂ ਦੇ ਮੁੱਖ ਤੇ ਇੱਕੋ ਹੀ ਨਾਮ ਸੀ,
2: ਭਾਰਤ ਮਾਤਾ ਦੀ ਜੈ।
1: ਉਸ ਦਿਨ ਚੰਦਰ ਸ਼ੇਖਰ ਤਿਵਾਰੀ ਮਰ ਗਿਆ ਤੇ ਜਨਮ ਹੋਇਆ ਚੰਦਰ ਸ਼ੇਖਰ ਆਜ਼ਾਦ ਦਾ।
0: ਤੇ ਸਰੋਤਿਓ, ਉਸ ਤੋਂ ਬਾਅਦ ਦਿਨ 27 ਫਰਵਰੀ 1931 ਇਲਾਹਾਬਾਦ ਦੇ ਐਲਫਰਡ ਪਾਰਕ ਵਿੱਚ ਉਹ ਇੱਕ ਸਾਥੀ ਨਾਲ ਮੁਲਾਕਾਤ ਕਰਨ ਆਏ ਸਨ ਤਾਂ ਇੱਕ ਗੱਦਾਰ ਵੀਰਭਦਰ ਤਿਵਾਰੀ ਨੇ ਪੁਲਿਸ ਨੂੰ ਖਬਰ ਦਿੱਤੀ ਕਿ ਚੰਦਰ ਸ਼ੇਖਰ ਆਪਣੇ ਸਾਥੀ ਸੁਖਦੇਵ ਰਾਜ ਨਾਲ ਮੁਲਾਕਾਤ ਕਰਨ ਲਈ ਆਏ ਨੇ। ਫਿਰ ਆਖਰ JRH ਨੌਰਥ ਬੋਵਰ ਨੇ ਆਖਿਆ ਕਿ ਪਾਰਕ ਨੂੰ ਘੇਰ ਲਵੋ ਤੇ ਕੁਝ ਮਿੰਟਾਂ 'ਚ ਪਾਰਕ ਪੁਲਿਸ ਨਾਲ ਘਿਰ ਗਿਆ ਤੇ ਗੋਲੀਆਂ ਚੱਲ ਪਈਆਂ। ਪਹਿਲੀ ਗੋਲੀ ਬੋਵਰ ਨੇ ਚਲਾਈ, ਦੂਜੀ ਗੋਲੀ ਵਿਸ਼ਵੇਸ਼ਰ ਸਿੰਘ ਦੁਆਰਾ ਚਲਾਈ, ਜਿਸ ਨਾਲ ਚੰਦਰ ਸ਼ੇਖਰ ਜ਼ਖਮੀ ਹੋ ਗਏ। ਪਰ ਚੰਦਰ ਸ਼ੇਖਰ ਨੇ ਹਿੰਮਤ ਨਾ ਹਾਰਦੇ ਹੋਏ ਖੱਬੇ ਹੱਥ ਨਾਲ ਗੋਲੀਆਂ ਚਲਾਉਂਦੇ ਰਹੇ ਤੇ ਉੱਥੇ ਪੁਲਿਸ ਵੱਲੋਂ ਆਵਾਜ਼ ਆਈ, ਜ਼ਿੰਦਾ ਪਕੜੋ। ਪਰ ਚੰਦਰ ਸ਼ੇਖਰ ਦੀਆਂ ਗੋਲੀਆਂ ਨਾਲ ਬੋਵਰ ਦੇ ਵਿਸ਼ਵੇਸ਼ਰ ਸਿੰਘ ਜ਼ਖਮੀ ਹੋ ਗਏ। ਹੁਣ ਚੰਦਰ ਸ਼ੇਖਰ ਦੇ ਪਿਸਤੌਲ ਵਿੱਚ ਇੱਕ ਹੀ ਗੋਲੀ ਰਹਿ ਗਈ ਸੀ। ਆਜ਼ਾਦ ਨੇ ਅਸਮਾਨ ਵੱਲ ਦੇਖਦੇ ਹੋਏ ਕਿਹਾ, ਆਜ਼ਾਦ ਪੈਦਾ ਹੋਆ ਹੂੰ, ਆਜ਼ਾਦ ਹੀ ਮਰੂੰਗਾ। ਅਤੇ ਅਗਲੇ ਪਲ ਚੰਦਰ ਸ਼ੇਖਰ ਨੇ ਉਹ ਗੋਲੀ ਆਪਣੇ ਆਪ ਤੇ ਚਲਾਤੀ ਤੇ ਆਜ਼ਾਦ ਹੋ ਗਏ। ਉਸ ਦਿਨ ਪੂਰੇ ਇਲਾਹਾਬਾਦ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਸੀ, ਚੰਦਰ ਸ਼ੇਖਰ ਆਜ਼ਾਦ ਅਮਰ ਰਹੇ। ਜੈ ਹਿੰਦ।

0: ਜਿਵੇਂ ਕਿ ਸਰੋਤਿਓ, ਅੱਜ ਅਸੀਂ ਰਾਸ਼ਟਰੀ ਪ੍ਰਸਾਰਣ ਦਿਵਸ ਵੀ ਮਨਾ ਰਹੇ ਹਾਂ। ਇਹ ਦਿਨ 23 ਜੁਲਾਈ 1927 ਨੂੰ ਭਾਰਤ ਵਿੱਚ ਪਹਿਲੇ ਸੰਗਠਿਤ ਰੇਡੀਓ ਪ੍ਰਸਾਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰੇਡੀਓ ਨੇ ਦੇਸ਼ ਨੂੰ ਜੋੜਨ, ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਸਿੱਖਿਆ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਅਸੀਂ ਇੱਕ ਮੁਲਾਕਾਤ ਰਿਕਾਰਡ ਕੀਤੀ ਹੈ ਆਕਾਸ਼ਵਾਣੀ ਜਲੰਧਰ ਦੇ ਰਿਟਾਇਰਡ ਸੀਨੀਅਰ ਅਨਾਊਂਸਰ ਮੈਡਮ ਸੁਖਜੀਤ ਕੌਰ ਹਰਾ ਨਾਲ। ਆਓ ਸੁਣਦੇ ਹਾਂ ਇਹ ਮੁਲਾਕਾਤ।
1: ਸੁਖਜੀਤ ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਮਹਿੰਡਾ ਦੇ ਪ੍ਰੋਗਰਾਮ ਵਿੱਚ।
2: ਬਹੁਤ ਬਹੁਤ ਸ਼ੁਕਰੀਆ ਮੀਨਾਜ਼, ਬਹੁਤ ਪਿਆਰਾ ਨਾਮ ਔਰ ਬਹੁਤ ਚੰਗਾ ਲੱਗ ਰਿਹਾ ਕਿ ਆਕਾਸ਼ਵਾਣੀ ਬਠਿੰਡਾ ਨੇ ਯਾਦ ਕੀਤਾ ਅੱਜ ਪ੍ਰਸਾਰਣ ਦਿਵਸ ਦੇ ਮੌਕੇ ਤੇ।
1: ਅੱਗੇ ਅਸੀਂ ਤੁਹਾਨੂੰ ਜਲੰਧਰ ਤੋਂ ਸੁਣਦੇ ਆ ਰਹੇ ਹਾਂ, ਪਰ ਅੱਜ ਬਠਿੰਡਾ ਦੇ ਸਟੇਸ਼ਨ ਤੋਂ ਤੁਹਾਡੀ ਆਵਾਜ਼ ਸਾਡੇ ਸਰੋਤਿਆਂ ਨੂੰ ਸੁਣਵਾ ਰਹੇ ਹਾਂ, ਅਸੀਂ ਬਹੁਤ ਖੁਸ਼ ਹਾਂ।
2: ਵਾਹ ਜੀ ਵਾਹ, ਇਸ ਤੋਂ ਜ਼ਿਆਦਾ ਖੁਸ਼ੀ ਮੀਨਾਜ਼ ਮੈਨੂੰ ਹੋ ਰਹੀ ਹੈ ਕਿ ਮੈਨੂੰ ਸਰੋਤਿਆਂ ਦੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ, ਖਾਸ ਤੌਰ ਤੇ ਜਿਹੜੇ ਬਠਿੰਡਾ ਆਕਾਸ਼ਵਾਣੀ ਨਾਲ ਜੁੜੇ ਹੋਏ ਨੇ।
1: ਹਾਂਜੀ, ਰਾਸ਼ਟਰੀ ਪ੍ਰਸਾਰਣ ਦਿਵਸ ਮੌਕੇ ਅਸੀਂ ਪ੍ਰਸਾਰਣ ਨਾਲ ਜੁੜੀ ਤੁਹਾਡੀ ਜਰਨੀ, ਤੁਹਾਡਾ ਸਫ਼ਰ ਜਾਣਨਾ ਚਾਹੁੰਦੇ ਹਾਂ।
2: ਵਾਹ ਜੀ ਵਾਹ,
1: ਕਦੋਂ ਤੇ ਕਿਵੇਂ ਸ਼ੁਰੂ ਹੋਇਆ ਤੁਹਾਡਾ ਇਹ ਸਫ਼ਰ?
2: ਕੀ ਬਾਤ ਹੈ ਮੀਨਾਜ਼, ਇਹ ਗੱਲ ਹੈਗੀ ਹੈ ਜੀ 25 ਜੁਲਾਈ 1990 ਦੀ, ਜਦੋਂ ਮੈਂ ਆਕਾਸ਼ਵਾਣੀ ਦੇ ਨਾਲ ਜੁੜੀ ਸਾਂ। ਯਾਨੀ ਕਿ 25 ਜੁਲਾਈ 1990 ਨੂੰ ਮੈਂ ਆਕਾਸ਼ਵਾਣੀ ਜੁਆਇਨ ਕੀਤੀ ਸੀ, ਔਰ ਜਦੋਂ ਮੈਂ ਉੱਪਰ ਸਾਈਨ ਕਰਨ ਗਈ, ਮੈਂ ਜੁਆਇਨਿੰਗ ਲੈਟਰ ਦੇ ਦਸਤਖਤ ਕੀਤੇ ਤਾਂ ਉਹਨਾਂ ਨੇ ਆਖਿਆ ਕਿ ਸੁਖਜੀਤ ਜੀ, ਤੁਸੀਂ 30 ਸਤੰਬਰ 2025 ਨੂੰ ਰਿਟਾਇਰ ਹੋ ਜਾਣਾ। ਮੈਂ ਬੜੀ ਹੈਰਾਨ ਹੋਈ ਕਿ 30 ਸਤੰਬਰ 2025, ਕਿੰਨੇ ਵਰੇ ਹਲੇ ਪਏ ਨੇ, ਪਰ ਉਹ ਆ ਗਿਆ ਤੇ ਮੈਂ ਰਿਟਾਇਰ ਹੋ ਗਈ। ਪਰ ਇਸ ਦਰਮਿਆਨ ਦਾ ਲੰਬਾ ਸਫ਼ਰ ਕਿਵੇਂ ਬੀਤਿਆ ਮੈਨੂੰ ਨਹੀਂ ਪਤਾ ਲੱਗਿਆ
1: ਜੀ। ਤੁਸੀਂ ਆਪਦੇ ਸੇਵਾ ਕਾਲ ਦੌਰਾਨ ਕਿਹੜੇ ਕਿਹੜੇ ਬਦਲਾਅ ਦੇਖੇ ਆਕਾਸ਼ਵਾਣੀ ਦੇ ਸਫ਼ਰ ਵਿੱਚ?
2: ਜਦੋਂ ਮੈਂ ਮੀਨਾਜ਼ ਜੁਆਇਨ ਕੀਤਾ ਸੀ ਨਾ, ਉਦੋਂ ਟੇਪਾਂ ਦਾ ਦੌਰ ਸੀ। ਟੇਪਾਂ ਜਿਹਨੂੰ ਆਪਾਂ ਸਕੂਲ ਦੇ ਉੱਤੇ ਚਲਾਉਂਦੇ ਹਾਂ, ਟੇਪ ਡੈਕ ਮਸ਼ੀਨਾਂ ਦੇ ਉੱਤੇ ਉਹ ਚੱਲਦੀਆਂ ਹੁੰਦੀਆਂ ਸੀ, ਔਰ ਉਦੋਂ ਸਾਡੇ ਕੋਲ 3-3 ਟੇਪ ਡੈਕਸ ਹੁੰਦੇ ਸੀ, ਔਰ ਇੱਕ ਪ੍ਰੋਗਰਾਮ ਜਿਸ ਤਰ੍ਹਾਂ ਹੁਣ ਅਸੀਂ ਕੰਪਿਊਟਰ ਤੇ ਕਿਊ ਕਰ ਲੈਂਦੇ ਹਾਂ, ਉਸ ਤਰ੍ਹਾਂ ਅਸੀਂ ਟੇਪਾਂ ਤੇ ਕਿਊ ਕਰਕੇ ਰੱਖੀਦੇ ਸੀ। ਥੋੜਾ ਜਿਹਾ ਅੱਜ ਦੇ ਜ਼ਮਾਨੇ ਨਾਲ ਔਖਾ ਲੱਗਦਾ ਸੀ, ਪਰ ਉਹ ਹੈ ਬੜਾ ਮਜ਼ੇਦਾਰ ਸੀ। ਭਾਵੇਂ ਵਿਵਧ ਭਾਰਤੀ ਹੋਵੇ, ਭਾਵੇਂ ਯੁਵਾਣੀ ਪ੍ਰੋਗਰਾਮ ਹੋਵੇ, ਭਾਵੇਂ ਆਕਾਸ਼ਵਾਣੀ ਜਲੰਧਰ ਹੋਵੇ, ਰਿਕਾਰਡਿੰਗ ਵੀ ਟੇਪਾਂ ਤੇ ਹੁੰਦੀ ਸੀ ਤੇ ਬ੍ਰੌਡਕਾਸਟ ਵੀ ਟੇਪਾਂ ਤੇ ਕੀਤਾ ਜਾਂਦਾ ਸੀ। ਨਾਲੇ ਉਦੋਂ LP ਤੇ EP ਯਾਨੀ ਕਿ ਛੋਟੇ ਤੇ ਵੱਡੇ ਰਿਕਾਰਡ ਹੁੰਦੇ ਸੀ, ਜਿਹੜੇ ਟਰਨ ਟੇਬਲ ਤੇ ਉੱਤੇ ਚੱਲਦੇ ਸੀ ਸਟਾਈਲਿਸ ਦੇ ਨਾਲ, ਔਰ ਉਹ ਜੀ ਇੱਕ ਸੂਈ ਹੁੰਦੀ ਸੀ ਜਿਹੜੀ ਰਿਕਾਰਡ ਨੂੰ ਘੁਮਾਉਂਦੀ ਸੀ, ਤੇ ਉਸ ਦੇ ਜ਼ਰੀਏ ਅਸੀਂ ਆਪਣੇ ਰਿਕਾਰਡ ਸਰੋਤਿਆਂ ਤੱਕ ਪਹੁੰਚਾਉਂਦੇ ਸੀ। ਇੱਕ ਰਿਕਾਰਡ ਚੁੱਕ ਕੇ ਫਟਾਫਟ ਦੂਜਾ ਬਦਲ ਕੇ ਸਰੋਤਿਆਂ ਦੀ ਫਰਮਾਇਸ਼ ਦਾ ਅਸੀਂ ਚਲਾਉਂਦੇ ਹੁੰਦੇ ਸੀ। ਯਾਨੀ ਕਿ ਉਦੋਂ ਸਾਡਾ ਸਾਰਾ ਕੁਝ ਜਿਵੇਂ ਹੱਥ, ਅੱਖਾਂ ਤੇ ਦਿਮਾਗ ਸਭ ਕੰਮ ਕਰ ਰਿਹਾ ਹੁੰਦਾ ਸੀ।
1: ਅੱਛਾ, ਤੇ ਇੱਕ ਅਨਾਊਂਸਰ ਕੀ ਕੀ ਕਰਦਾ ਹੈ ਰੇਡੀਓ ਦੇ ਪਿੱਛੇ? ਕਿਹੋ ਜਿਹੀ ਤਿਆਰੀ, ਕਿਹੋ ਜਿਹੀ ਟ੍ਰੇਨਿੰਗ ਹੁੰਦੀ ਹੈ ਇੱਕ ਅਨਾਊਂਸਰ ਦੀ?
2: ਮੀਨਾਜ਼ ਸੱਚੀ ਗੱਲ ਦੱਸਾਂ ਤੇ ਅਨਾਊਂਸਰ ਉਸ ਫੈਕਟਰੀ ਨਿਰਮਾਤਾ ਵਾਂਗ ਹੈ,

0: ਜਿਹੜਾ ਸਰੋਤਿਆਂ ਦੀ ਪਸੰਦ ਨੂੰ ਮੁੱਖ ਰੱਖ ਕੇ ਜਾਂ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਚੀਜ਼ਾਂ ਤਿਆਰ ਕਰਦਾ ਤੇ ਪੇਸ਼ ਕਰਦਾ। ਬਿਲਕੁਲ, ਅਸੀਂ ਤਿਆਰੀ ਤਾਂ ਕਰਦੇ ਹੀ ਕਰਦੇ ਸੀ, ਬਟ ਇਸ ਤਰ੍ਹਾਂ ਹੁੰਦਾ ਸੀ ਕਿ ਪ੍ਰੋਗਰਾਮ ਕੇਸ ਵਾਸਤੇ ਪੇਸ਼ ਕਰਨਾ, ਕੇਸ ਲਈ ਪੇਸ਼ ਕਰਨਾ, ਕੇਸ ਇਲਾਕੇ ਦਾ, ਕੇਸ ਲਹਿਜ਼ੇ ਦਾ, ਉਸ ਨੂੰ ਮੁੱਖ ਰੱਖ ਕੇ ਅਸੀਂ ਆਪਣੇ ਪ੍ਰੋਗਰਾਮ ਉਲੀਕਦੇ ਹੁੰਦੇ ਸੀ। ਜੇ ਰਾਤ ਦਾ ਸਮਾਂ ਤਾਂ ਗਾਣੇ ਉਸ ਟੋਨ ਦੇ ਚਲਾਏ ਜਾਂਦੇ ਸੀ, ਜੇ ਸਵੇਰ ਦਾ ਸਮਾਂ ਤਾਂ ਗਾਣੇ ਉਸ ਟੋਨ ਦੇ ਚਲਾਏ ਜਾਂਦੇ ਸੀ, ਦੁਪਹਿਰ ਜਾਂ ਸ਼ਾਮ ਦਾ ਸਮਾਂ ਤੇ ਅਸੀਂ ਗਾਣੇ ਵੀ ਲੱਭ ਲੱਭ ਕੇ ਉਸ ਤਰ੍ਹਾਂ ਦੇ ਹੀ ਲੈ ਕੇ ਆਉਂਦੇ ਸੀ। ਔਰ ਬਦਲਾਅ ਦੇ ਨਾਲ ਨਾਲ ਅਸੀਂ ਆਪਣੀ ਚੋਇਸ ਵੀ ਤੇ ਸਰੋਤਿਆਂ ਦੀ ਚੋਇਸ ਵੀ ਮੁੱਖ ਰੱਖਦਿਆਂ ਪ੍ਰੋਗਰਾਮ ਪਲੇ ਕਰਦੇ ਹੁੰਦੇ ਸੀ।
1: ਤੇ ਸੁਖਜੀਤ ਜੀ, ਕੁਝ ਮਹੱਤਵਪੂਰਨ ਯਾਦਾਂ ਤੁਹਾਡੇ ਸੇਵਾ ਕਾਲ ਦੀਆਂ ਜੋ ਤੁਸੀਂ ਕਦੇ ਨਹੀਂ ਭੁੱਲੋਗੇ?
0: ਬਿਲਕੁਲ ਬਿਲਕੁਲ, ਬਹੁਤ ਸੋਹਣੀ ਗੱਲ ਕਹੀ ਤੁਸੀਂ, ਜਿਹੜੀਆਂ ਕਦੇ ਵੀ ਨਾ ਭੁੱਲਣ ਯੋਗ ਯਾਦਾਂ ਨੇ। ਇੱਕ ਤਾਂ ਬੇਸ਼ੁਮਾਰ ਇੰਟਰਵਿਊਜ਼ ਕੀਤੀਆਂ ਨੇ, ਮੁਲਾਕਾਤਾਂ ਕੀਤੀਆਂ ਨੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਆਫੀਸਰਸ ਦੇ ਨਾਲ ਤੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ। ਉਹਨਾਂ ਦੇ ਵਿੱਚੋਂ ਇੱਕ ਮੁਲਾਕਾਤ ਹੈ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਨਾਲ ਕੀਤੀ ਹੋਈ, ਜਿਸ ਦਿਨ ਉਹਨਾਂ ਦੀ ਇੰਟਰਵਿਊ ਕਰਨੀ ਸੀ। ਮੇਰੀ ਦੇਸ਼ ਪੰਜਾਬ ਪ੍ਰੋਗਰਾਮ 'ਚ ਡਿਊਟੀ ਲੱਗੀ ਸੀ, 1:30 ਤੋਂ 2 ਤੇ ਸ਼ਾਮੀ 6:30 ਤੋਂ 8 ਵਜੇ ਤੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ, ਔਰ 2 ਵਜੇ ਤੋਂ ਲੈ ਕੇ ਅਸੀਂ ਖਾਣਾ ਖਾਂਦੇ ਸੀ ਤੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੀ ਤਿਆਰੀ ਕਰਦੇ ਹੁੰਦੇ ਸੀ। ਮੈਨੂੰ ਦੱਸ ਦਿੱਤਾ ਗਿਆ 2 ਵਜੇ ਦੇ ਕਰੀਬ ਕਿ ਅੱਜ ਸੁਰਿੰਦਰ ਕੌਰ ਜੀ ਆਉਣਗੇ, ਤੁਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ। ਤੇ ਮੈਂ ਬੜੀ ਹੈਰਾਨ ਹੋਈ ਕਿ ਸੁਰਿੰਦਰ ਕੌਰ ਜੀ ਨਾਲ ਮੈਂ ਮੁਲਾਕਾਤ, ਔਰ ਮੇਰੇ ਵਾਸਤੇ ਇਹ ਡ੍ਰੀਮ ਕਮ ਟਰੂ ਸੀ, ਇੱਕ ਸੁਪਨੇ ਦਾ ਸਾਕਾਰ ਹੋਣਾ ਸੀ। ਔਰ ਮੈਂ ਤਿਆਰੀ ਕਰਨ ਬੈਠ ਗਈ, ਫਟਾਫਟ ਕੁਐਸਚਨਸ ਲਿਖੇ, ਉਹਨਾਂ ਵਾਸਤੇ ਭੂਮਿਕਾ ਬਣਾਈ, 2 ਤੋਂ 3, 3 ਤੋਂ 4, 4 ਤੋਂ 5 ਤੇ 5 ਤੋਂ 5:45 ਹੋ ਗਏ, ਸੁਰਿੰਦਰ ਕੌਰ ਜੀ ਸਟੂਡੀਓ ਦੇ ਵਿੱਚ ਨਹੀਂ ਆਏ। ਔਰ ਮੈਂ ਭੁੱਖਣ ਪਾਣੀ ਇਸ ਤਰੀਕੇ ਬੈਠੀ ਰਹੀ ਕਿ ਜੇਕਰ ਰੋਟੀ ਖਾ ਲਈ ਤਾਂ ਉਹਨਾਂ ਨਾਲ ਬੈਠ ਕੇ ਇੰਟਰਵਿਊ ਨਹੀਂ ਕੀਤੀ ਜਾਣੀ। ਬਸ ਜੀ, 5:45 ਤੋਂ 6 ਵਜੇ ਤੇ ਸੁਰਿੰਦਰ ਕੌਰ ਜੀ ਆ ਗਏ, ਔਰ 6 ਤੋਂ 6:30 ਦੇ ਦਰਮਿਆਨ ਅੱਧੇ ਘੰਟੇ ਦੀ ਇੰਟਰਵਿਊ ਰਿਕਾਰਡ ਕਰਨੀ ਸੀ। ਔਰ ਹੁਣ ਸਮੱਸਿਆ ਇਹ ਸੀ ਕਿ ਅੱਧੇ ਘੰਟੇ ਦੀ ਇੰਟਰਵਿਊ ਅੱਧੇ ਘੰਟੇ ਦੇ ਵਿੱਚ ਕਿਵੇਂ ਰਿਕਾਰਡ ਕੀਤੀ ਜਾਵੇ, ਕਿਉਂਕਿ 6:30 ਵਜੇ ਇੱਕ ਵਾਰੀ ਫੇਰ ਦੇਸ਼ ਪੰਜਾਬ ਪ੍ਰੋਗਰਾਮ ਸ਼ੁਰੂ ਕਰਨਾ ਸੀ। ਮੈਡਮ ਸੁਰਿੰਦਰ ਕੌਰ ਜੀ ਸਟੂਡੀਓ 'ਚ ਆਏ, ਨਾਲ ਉਹਨਾਂ ਦੀ ਬੇਟੀ ਡੋਲੀ ਗੁਲੇਰੀਆ ਵੀ ਸੀ। ਉਦੋਂ ਉਹਨਾਂ ਦੀ ਤਬੀਅਤ ਕੋਈ ਬਹੁਤੀ ਠੀਕ ਨਹੀਂ ਸੀ, ਬਟ ਉਹ ਇੰਟਰਵਿਊ ਕਰਨ ਲਈ ਤਿਆਰ ਹੋ ਗਏ। ਜਦੋਂ ਉਹਨਾਂ ਦੇ ਨਾਲ ਇੰਟਰਵਿਊ ਸ਼ੁਰੂ ਕੀਤੀ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਇੱਕੋ ਸਾਹੇ ਸਾਰੀ ਇੰਟਰਵਿਊ ਕਰ ਲਈ। ਉਸ ਤੋਂ ਬਾਅਦ ਕੀਤਾ ਇਹ ਗਿਆ ਕਿ ਅਸੀਂ ਉਹਨਾਂ ਦੇ ਜਿਹੜੇ ਸੁਫਿਆਨਾ ਕਲਾਮ ਸੀ ਜਾਂ ਗੀਤ ਸੀ ਉਹਦੇ ਬਾਰੇ ਸਿਰਫ ਇੰਨਾ ਕਿਹਾ ਗਿਆ ਕਿ ਅਸੀਂ ਸੁਣਦੇ ਹਾਂ, ਸੁਣਿਆ, ਸੁਣਦੇ ਹਾਂ, ਸੁਣਿਆ, ਤੇ ਉਹਨਾਂ ਦੀਆਂ ਉਹ ਚੀਜ਼ਾਂ ਬਾਅਦ ਵਿੱਚ ਐਡ ਕਰਕੇ ਰਿਕਾਰਡ ਕਰਕੇ ਵਜਾ ਦਿੱਤੀਆਂ ਗਈਆਂ। ਅੱਜ ਵੀ ਉਸ ਮੁਲਾਕਾਤ ਨੂੰ ਜਿਹੜਾ ਵੀ ਸਰੋਤਾ ਸੁਣਦਾ ਹੈ ਉਸ ਮੁਲਾਕਾਤ ਨੂੰ ਸਭ ਤੋਂ ਵਧੀਆ ਮੰਨਦਾ ਹੈ, ਔਰ ਮੈਂ ਆਪਣੇ ਆਪ 'ਚ ਅੱਜ ਵੀ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਉਸ ਮੁਲਾਕਾਤ ਨੂੰ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਐਕਟਰਸ ਦੀ ਜੇਕਰ ਗੱਲ ਕਰੀਏ ਤਾਂ ਪ੍ਰੀਕਸ਼ਿਤ ਸਾਹਨੀ ਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਇਸ ਤੋਂ ਇਲਾਵਾ ਆਦਰਸ਼ ਗੌਤਮ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਪੂਰਨ ਸ਼ਾਹ ਕੋਟੀ ਜੀ ਦੇ ਘਰ ਜਾ ਕੇ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਬਹੁਤ ਬਹੁਤ ਵੱਡੇ ਵੱਡੇ ਐਜੂਕੇਸ਼ਨਲਿਸਟ ਨਾਲ ਮੁਲਾਕਾਤ ਕੀਤੀ ਤੇ ਹੋਰ ਕਲਾਕਾਰਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਹੜੀਆਂ ਅੱਜ ਵੀ ਤਰੋ ਤਾਜ਼ਾ ਨੇ ਦਿਮਾਗ ਦੇ ਵਿੱਚ।
1: ਸੁਖਜੀਤ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਤੇ ਮੇਰੇ ਜਿਹੇ ਅਨਾਉਂਸਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਖੀਰ ਵਿੱਚ?
0: ਮਿਨਾਜ, ਗੱਲ ਇਸ ਤਰ੍ਹਾਂ ਕਿ ਸੁਨੇਹਾ ਦੇਣ ਵਾਲੀ ਮੈਂ ਹਾਲੇ ਹੋਈ ਨਹੀਂ, ਕਿਉਂਕਿ ਮੈਂ ਤਾਂ ਆਪ ਹਾਲੇ ਤੁਹਾਡੇ ਸਾਰਿਆਂ ਕੋਲੋਂ ਸਿੱਖਦੀ ਜਾਂਦੀ ਹਾਂ, ਭਾਵੇਂ ਰਿਟਾਇਰ ਵੀ ਹੋ ਗਈ ਹਾਂ। ਅਕਸਰ ਕਹਿੰਦੇ ਹੁੰਦੇ ਨੇ ਕਿ ਸਿੱਖਣ ਵਾਲੀ ਚੀਜ਼ ਤਾਂ ਤੁਹਾਨੂੰ ਪੰਘੂੜੇ ਪਿਆ ਬਾਲ ਵੀ ਸਿਖਾ ਜਾਂਦਾ ਹੈ, ਯਾਨੀ ਕਿ ਨੰਨੇ ਮੁੰਨੇ ਬੱਚੇ ਕੋਲੋਂ ਵੀ ਤੁਸੀਂ ਸਿੱਖ ਸਕਦੇ ਹੋ ਕਿ ਕਿਵੇਂ ਉਹ ਪਿਆਰ ਨਾਲ ਤੁਸੀਂ ਉਹਦੇ ਵੱਲ ਤੱਕਦੇ ਹੋ ਤੇ ਮੁਸਕਰਾ ਪੈਂਦਾ। ਗੱਲ ਇਸੇ ਤਰ੍ਹਾਂ ਕਿ ਜੇਕਰ ਆਪਾਂ ਅਨਾਊਂਸਰਸ ਲਈ ਗੱਲ ਕਰੀਏ ਜਾਂ ਨਵੇਂ ਬੱਚਿਆਂ ਵਾਸਤੇ ਗੱਲ ਕਰੀਏ ਤਾਂ ਪੇਸ਼ ਕਰਨ ਤੋਂ ਪਹਿਲਾਂ, ਕੋਈ ਵੀ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਸਾਨੂੰ ਸੁਣਨਾ ਬਹੁਤ ਜ਼ਰੂਰੀ ਹੈ। ਰੇਡੀਓ ਸੁਣਨਾ ਬੇਹੱਦ ਜ਼ਰੂਰੀ ਹੈ। ਰੇਡੀਓ ਤੇ ਆਉਣ ਤੋਂ ਪਹਿਲਾਂ ਅਖਬਾਰ ਉੱਚੀ ਆਵਾਜ਼ ਵਿੱਚ ਪੜ੍ਹਨਾ ਬਹੁਤ ਜ਼ਰੂਰੀ ਹੈ, ਔਰ ਆਲੇ ਦੁਆਲੇ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਮੋਬਾਈਲ ਤੁਹਾਡੇ ਹੱਥ ਵਿੱਚ ਹੈ, ਗੂਗਲ ਬਾਬਾ ਜੀ ਸਾਰੀਆਂ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਿੰਦੇ ਨੇ। ਜਿੰਨੀ ਦੇਰ ਤੱਕ ਤੁਹਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਉਨੀ ਦੇਰ ਤੱਕ ਤੁਸੀਂ ਬ੍ਰੌਡਕਾਸਟਰ ਨਹੀਂ ਬਣ ਸਕਦੇ। ਔਰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹੋ, ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਔਰ ਪੁਰਾਣੇ ਬੱਚਿਆਂ ਦੇ ਉੱਤੇ ਬੇਸ਼ੱਕ ਦੋਸ਼ ਲੱਗਦਾ ਕਿ ਉਹ ਆਪਣੀਆਂ ਪੁਰਾਤਨ ਚੀਜ਼ਾਂ ਨੂੰ ਵਿਸਰ ਰਹੇ ਨੇ, ਪੁਰਾਤਨ ਬੋਲੀ ਨੂੰ, ਭਾਸ਼ਾ ਨੂੰ ਵਿਸਾਰ ਰਹੇ ਨੇ, ਆਪਣੇ ਲੋਕ ਵਿਰਸੇ ਨੂੰ ਵਿਸਾਰ ਰਹੇ ਨੇ। ਉਹਨਾਂ ਚੀਜ਼ਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ। ਕਿਤਾਬਾਂ ਪੜ੍ਹੋ, ਪੜ੍ਹੋ ਦੇ ਨਾਲ ਨਾਲ ਗੁੜੋ ਵੀ, ਯਾਨੀ ਕਿ ਉਹਨਾਂ ਨੂੰ ਆਪਣੇ ਅੰਦਰ ਤੱਕ ਲੈ ਕੇ ਜਾਓ।

0: ਪਰ ਦੂਜਿਆਂ ਨੂੰ ਸੁਣੋ ਕਿ ਉਹ ਕੀ ਕਹਿੰਦਾ। ਇੱਕ ਚੰਗੇ ਪ੍ਰਸਾਰਣ ਕਰਤਾ ਹੋਣ ਦੇ ਨਾਤੇ ਨਾ ਤੇ ਇੱਕ ਚੰਗੇ ਸੁਣਨ ਵਾਲੇ ਇੱਕ ਚੰਗੇ ਵਕਤਾ ਹੋਣ ਦੇ ਨਾਤੇ ਇੱਕ ਚੰਗਾ ਸੁਣਨ ਵਾਲਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕੰਨਾਂ ਨੂੰ ਵੀ ਥੋੜਾ ਜਿਹਾ ਇਸ ਤਰੀਕੇ ਕਸ਼ਟ ਦਿਓ ਕਿ ਉਹ ਸੁਣਨ ਤੇ ਕੁਝ ਚੰਗਾ ਸੁਣਨ। ਚੰਗਾ ਸੁਣਨ ਦੀ ਆਦਤ ਪਾਓ, ਚੰਗਾ ਬੋਲਣ ਦੀ ਆਦਤ ਪਾਓ, ਤੁਸੀਂ ਚੰਗੇ ਬ੍ਰੌਡਕਾਸਟਰ ਬਣ ਜਾਓਗੇ।
1: ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਨੈਸ਼ਨਲ ਬ੍ਰੌਡਕਾਸਟਿੰਗ ਡੇ ਤੇ ਇੰਨੀਆਂ ਸੋਹਣੀਆਂ ਗੱਲਾਂ ਸਾਂਝੀਆਂ ਕਰਨ ਲਈ।
0: ਬਹੁਤ ਬਹੁਤ ਸ਼ੁਕਰੀਆ ਮਿਨਾਸ ਤੁਹਾਡਾ ਵੀ ਔਰ ਤੁਹਾਡੇ ਇਸ ਪਿਆਰ ਦਾ ਜਿਨ੍ਹਾਂ ਨੇ ਮੈਨੂੰ ਬਠਿੰਡਾ ਆਕਾਸ਼ਵਾਣੀ ਦੇ ਸਰੋਤਿਆਂ ਦੇ ਨਾਲ ਜੋੜਿਆ। ਧੰਨਵਾਦ ਜੀ।
2: ਮਿਨਾਸ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਨੂੰ ਹੈ ਜਿਹੜੀ ਉਹ ਸੁਣਵਾਈ ਹੈ। ਦੋਸਤੋ ਹੁਣ ਅਸੀਂ ਗੱਲ ਕਰਾਂਗੇ

0: ਬਣ ਜਾਓਗੇ।
1: ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਨੈਸ਼ਨਲ ਬ੍ਰੌਡਕਾਸਟਿੰਗ ਡੇ ਤੇ ਇੰਨੀਆਂ ਸੋਹਣੀਆਂ ਗੱਲਾਂ ਸਾਂਝੀਆਂ ਕਰਨ ਲਈ।
0: ਬਹੁਤ ਬਹੁਤ ਸ਼ੁਕਰੀਆ ਮਿਨਾਸ ਤੁਹਾਡਾ ਵੀ ਔਰ ਤੁਹਾਡੇ ਇਸ ਪਿਆਰ ਦਾ ਜਿਨ੍ਹਾਂ ਨੇ ਮੈਨੂੰ ਬਠਿੰਡਾ ਆਕਾਸ਼ਵਾਣੀ ਦੇ ਸਰੋਤਿਆਂ ਦੇ ਨਾਲ ਜੋੜਿਆ। ਧੰਨਵਾਦ ਜੀ।
2: ਮਿਨਾਸ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਨੂੰ ਹੈ ਜਿਹੜੀ ਉਹ ਸੁਣਵਾਈ ਹੈ। ਦੋਸਤੋ ਹੁਣ ਅਸੀਂ ਗੱਲ ਕਰਾਂਗੇ ਅਜਿਹੇ ਫਲ ਦੀ ਜੋ ਦਿੱਖ ਵਿੱਚ ਛੋਟਾ ਹੈ ਪਰ ਗੁਣਾਂ ਵਿੱਚ ਬੇਮਿਸਾਲ ਹੈ। ਜੀ ਹਾਂ, ਜਿਸਦਾ ਨਾਮ ਹੈ ਨਿੰਬੂ। ਹਰ ਸਾਲ 23 ਜੁਲਾਈ ਨੂੰ ਨੈਸ਼ਨਲ ਲੈਮਨ ਡੇ ਮਨਾਇਆ ਜਾਂਦਾ ਹੈ। ਨਿੰਬੂ ਜਾਂ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਬਾਰੇ ਹੋਰ ਜਾਣਕਾਰੀ ਲਈ ਅਸੀਂ ਮੁਲਾਕਾਤ ਕੀਤੀ ਦਲਜੀਤ ਕੌਰ ਹੋਰਾਂ ਨਾਲ, ਤੇ ਆਓ ਇਹ ਮੁਲਾਕਾਤ ਸੁਣਦੇ ਹਾਂ।
1: ਦਲਜੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਯੋਗਬਾਣੀ ਵਿੱਚ।
3: ਮੇਰੇ ਵੱਲੋਂ ਮੈਡਮ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਸਵਾਗਤ ਹੈ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਯੋਗ ਸਮਝਣ।
1: ਜੀ ਜੀ, ਅੱਜ ਦੇ ਰਾਸ਼ਟਰੀ ਨਿੰਬੂ ਫਲ ਦਿਵਸ ਦੀਆਂ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ।
3: ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੈਡਮ, ਨਾਲੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ।
1: ਜੀ ਜੀ, ਦਲਜੀਤ ਕੌਰ ਜੀ, ਨਿੰਬੂ ਜਾਤੀ ਦੇ ਕਿਹੜੇ ਫਲ ਨੇ, ਜਿਹੜੇ ਫਲ ਨੇ ਉਹਨਾਂ ਦੇ ਖੁਰਾਕੀ ਤੱਤ ਕਿਹੜੇ ਕਿਹੜੇ ਹੁੰਦੇ ਨੇ?
3: ਮੈਮ, ਨਿੰਬੂ ਜਾਤੀ ਦੇ ਖੁਰਾਕੀ ਤੱਤ ਸਭ ਤੋਂ ਪਹਿਲਾਂ ਤਾਂ ਵਿਟਾਮਿਨ ਸੀ ਹੈ।
1: ਹਾਂਜੀ,
3: ਬਾਕੀ ਕੈਲਸ਼ੀਅਮ ਵਗੈਰਾ ਤੇ ਹੋਰ ਵੀ ਬਹੁਤ ਸਾਰੇ ਤੱਤ ਆ ਜਿਹੜੇ ਆਪਣੇ ਲਈ ਬਹੁਤ, ਸਰੀਰ ਲਈ ਵੀ ਆਪਣੇ ਲਈ ਬਹੁਤ ਲਾਭਦਾਇਕ ਹੈ ਜੀ।
1: ਜੀ ਜੀ, ਨਿੰਬੂ ਜਾਤੀ ਦੇ ਕਿਹੜੇ ਕਿਹੜੇ ਬੂਟਿਆਂ ਦੇ ਬਾਗ ਜਿਹੜੇ ਆ ਉਹ ਲਗਾਏ ਜਾਂਦੇ ਨੇ?
3: ਨਿੰਬੂ ਜਾਤੀ ਦੇ ਸਭ ਤੋਂ ਪਹਿਲਾਂ ਤਾਂ ਮੈਮ ਨਿੰਬੂ ਹੀ ਹੋ ਗਿਆ।
1: ਹਾਂਜੀ,
3: ਤੇ ਉਦੋਂ ਬਾਅਦ ਮੌਸਮੀ ਆ ਗਈ ਇਹਦੇ ਚ।
1: ਹਾਂਜੀ,
3: ਮਸੰਮੀ
1: ਜੀ,
3: ਤੇ ਮਾਲਟਾ ਆ ਗਿਆ ਜੀ,
1: ਤੇ
3: ਡੇਜੀ ਤੇ ਕਿੰਨੂ ਮੈਮ।
1: ਜੀ, ਤੇ ਤੁਸੀਂ ਨਿੰਬੂ ਜਾਤੀ ਦੇ ਕਿਹੜੇ ਕਿਹੜੇ ਬੂਟੇ ਜਿਹੜੇ ਉਹ ਆਪਣੇ ਬਾਗ ਵਿੱਚ ਲਗਾਏ ਹੋਏ ਨੇ, ਤੇ ਤੁਸੀਂ ਉਸ ਬਾਗ ਦੀ ਖੇਤੀ ਕਦੋਂ ਤੋਂ ਕਰ ਰਹੇ ਹੋ?
3: ਮੈਮ, ਅਸੀਂ ਜ਼ਿਆਦਾਤਰ ਤਾਂ ਸਾਡੇ ਕਿੰਨੂ ਦੀ ਖੇਤੀ ਕਰ ਰਹੇ ਹਾਂ। ਕਰਦੇ ਅਸੀਂ 20-22 ਸਾਲ ਤੋਂ ਪਹਿਲਾਂ ਦੇ, ਸਾਡੇ ਬਜ਼ੁਰਗਾਂ ਦੇ 1960 ਵੇਲੇ ਦੇ ਕਰਦੇ, ਫਿਰ 20-25 ਸਾਲ ਹੋ ਗਏ ਅਸੀਂ ਕਰ ਰਹੇ ਹਾਂ ਜੀ। ਬਾਕੀ ਨਿੰਬੂ ਤੇ ਸਾਰੇ ਅਸੀਂ ਹੋਰ ਵੀ ਬੂਟੇ ਲਾਏ ਹੋਏ ਆ ਜੀ।
1: ਠੀਕ ਹੈ,
3: ਮਾਲਟਾ ਵੀ ਹੈ, ਮੌਸਮੀ ਵੀ ਆਪਣੀ ਲੋੜ ਮੁਤਾਬਕ, ਪਰ ਜਿਹੜਾ ਆਪਾਂ ਸੇਲ ਕਰਦੇ ਆ ਉਹ ਕਿੰਨੂ ਹੀ ਕਰਦੇ ਆ ਜੀ।
1: ਜੀ, ਤੇ ਜੇਕਰ ਕੋਈ ਸਾਥੀ ਹੈ ਜਿਹੜਾ ਉਹ ਬਾਗ ਲਗਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਬੂਟੇ ਲਗਾਉਣੇ ਚਾਹੀਦੇ ਹੈ, ਤੇ ਘੱਟੋ ਘੱਟ ਕਿੰਨੀ ਥਾਂ ਹੈ ਜਿਹੜੀ ਉਹ ਬਾਗ, ਕਿੰਨੀ ਥਾਂ ਵਿੱਚ ਇਹ ਬਾਗ ਜਿਹੜਾ ਉਹ ਲਗਾਇਆ ਜਾਂਦਾ ਹੈ, ਤੇ ਕਿੰਨਾ ਕੁ ਖਰਚਾ ਆਉਂਦਾ ਹੈ ਇਸ ਨੂੰ ਲਗਾਉਣ ਵਿੱਚ?
3: ਮੈਮ, ਜੇ ਤਾਂ ਬਲਕ ਚ ਲਗਾਉਣਾ ਹੈ ਤਾਂ ਵੀ ਤੁਸੀਂ ਇੱਕ ਵਰਾਇਟੀ ਲਗਾ ਸਕਦੇ ਹੋ
1: ਜੀ,
3: ਜ਼ਿਆਦਾ ਲਗਾਉਣਾ
1: ਜੀ
3: ਵੀ ਜਿਵੇਂ ਮੌਸਮੀ ਵੀ ਲਗਾ ਸਕਦੇ ਹੋ, ਮਾਲਟਾ ਵੀ ਅੱਜ ਕੱਲ ਬਹੁਤ ਟ੍ਰੈਂਡ ਚ ਹੈ, ਡੇਜੀ ਵੀ ਤੇ ਕਿੰਨੂ ਵੀ, ਤੇ ਨਿੰਬੂ ਦਾ ਵੀ ਲਗਾ ਸਕਦੇ ਹੋ ਤੁਸੀਂ। ਪਰ ਜੇ ਵੀ ਸ਼ੌਂਕ ਮੁਤਾਬਕ ਜੇ ਤੁਸੀਂ ਥੋੜੇ ਤੋਂ ਸ਼ੁਰੂ ਕਰਨਾ ਤਾਂ ਤੁਸੀਂ ਅਲੱਗ ਅਲੱਗ ਸਾਰੀਆਂ ਵਰਾਇਟੀਆਂ ਲਾ ਸਕਦੇ ਹੋ, ਜਿਵੇਂ ਜੁਲਾਈ ਅਗਸਤ ਚ ਨਿੰਬੂ ਚੱਲ ਜਾਏਗਾ, ਫਿਰ ਮੌਸਮੀ ਮਾਲਟਾ ਆ ਜਾਂਦਾ, ਉਦੋਂ ਬਾਅਦ ਨਵੰਬਰ ਚ ਆਪਣਾ ਆ ਜਾਂਦਾ ਡੇਜੀ, ਫਿਰ ਦਸੰਬਰ ਤੋਂ ਮਾਰਚ ਤੱਕ ਆਪਣਾ ਕਿੰਨੂ ਚੱਲਦਾ ਵੀ 8-9 ਮਹੀਨੇ ਆਪਣਾ ਵਧੀਆ ਸਿਸਟਮ ਚੱਲ ਜਾਂਦਾ ਜੇ ਕਿਸੇ ਨੇ ਥੋੜੇ ਤੋਂ ਚਲਾਉਣਾ
1: ਜੀ।
3: ਬਾਕੀ ਆਪਣੀ ਆਪਣੀ ਸੋਚ ਹੈ ਜੀ, ਜਿਵੇਂ ਕਿਸੇ ਨੂੰ ਠੀਕ ਲੱਗਦਾ, ਪਰ ਮੇਰੇ ਮੁਤਾਬਕ ਤਾਂ ਮੈਂ ਕਹਿੰਦੀ ਵੀ ਸਾਰਾ ਹੀ ਕਰਨਾ ਚਾਹੀਦਾ, ਜਿੰਨੇ ਵੀ ਆਪਣੇ ਇਹ ਨਿੰਬੂ ਜਾਤੀ ਦੇ ਫਰੂਟ ਆ ਵੀ ਆਪਣਾ ਕਬੀਲਦਾਰੀ ਵੀ ਚੱਲੀ ਚੱਲ ਸਕਦੀ ਵੀ, ਜਿਵੇਂ ਛੋਟੇ ਕਿਸਾਨਾਂ ਨੇ ਸ਼ੁਰੂ ਕਰਨਾ ਹੁੰਦਾ, ਬਹੁਤ ਵਧੀਆ ਕਬੀਲਦਾਰੀ ਚੱਲਦੀ ਆ। ਹਾਂਜੀ
1: ਜੀ, ਤੇ ਖਰਚਾ ਕਿੰਨਾ ਕੁ ਆਉਂਦਾ?
3: ਖਰਚਾ ਜੀ, ਬਸ ਤਾਂ ਆਪਣੇ ਬਾਗਬਾਨੀ ਜਿਹੜੇ ਵਾਲੇ ਹੈਗੇ ਇਹ ਸਬਸਿਡੀ ਵੀ ਦਿੰਦੇ ਆ
1: ਜੀ।
3: ਹਾਂਜੀ, ਹੁਣ ਬਹੁਤ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਆਪਾਂ ਨੂੰ ਸਹੂਲਤਾਂ ਮਿਲੀਆਂ, ਇੱਕ ਬਸ ਸਾਡੀ ਤਾਂ ਇਹੀ ਡਿਮਾਂਡ ਆ ਵੀ ਜੇ MSP ਆਪਾਂ ਨੂੰ ਮਿਲ ਜੇ ਨਾਲ ਇਹਦੇ ਤਾਂ ਬਹੁਤ ਵਧੀਆ। ਤੇ ਖਰਚਾ ਪਹਿਲਾਂ ਨਹੀਂ, ਇੰਨਾ ਨਹੀਂ, ਜ਼ਿਆਦਾ ਨਹੀਂ ਆਉਂਦਾ, 30-40 ਹਜ਼ਾਰ ਕਿੱਲੇ ਮਗਰ ਵੱਧ ਤੋਂ ਵੱਧ ਆਊਗਾ
1: ਜੀ,
3: ਇੰਨਾ ਨਹੀਂ ਆਉਂਦਾ। ਹਾਂਜੀ,
1: ਤੇ ਅਖੀਰ ਵਿੱਚ ਮੁਨਾਫੇ ਤੇ ਵਿਕਰੀ ਨੂੰ ਲੈ ਕੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
3: ਮੈਮ, ਮੁਨਾਫਾ ਆਪਣਾ ਝੋਨਾ ਕਣਕ ਦੇ ਸਰਕਲ ਨਾਲੋਂ ਤਾਂ ਵਧੀਆ ਮੁਨਾਫਾ, ਡਬਲ ਮੁਨਾਫਾ ਹੈ। ਵਿਕਰੀ ਦਾ ਜ਼ਰੂਰ ਹੈ ਵੀ ਜਿੱਥੇ ਆਪਣਾ ਹੁਣ ਜ਼ਿਆਦਾ ਕਿੰਨੂ ਹੈਗਾ ਜਿਹੜੀ ਬੈਲਟ ਚ, ਉੱਥੇ ਰੇਟ ਘੱਟਦਾ, ਥੋੜਾ ਜਿਹਾ ਦੂਰ ਲਿਜਾ ਕੇ ਜਿਵੇਂ ਆਪਾਂ ਚੰਡੀਗੜ੍ਹ ਪਟਿਆਲਾ ਵਗੈਰਾ ਇੱਧਰ ਲੈ ਜਾਂਦੇ ਤਾਂ ਬਹੁਤ ਵਧੀਆ ਆਪਾਂ ਨੂੰ। ਤੇ ਬਾਕੀ ਜੇ ਆਪਾਂ ਆਪ ਖੁਦ ਆਪਣੇ ਬਾਗ ਦੇ ਅੱਗੇ ਬੈਠ ਕੇ ਵੇਚੀਏ ਤਾਂ ਵਿਕਰੀ ਹੈ।
1: ਹਾਂਜੀ
3: ਹਾਂਜੀ,
1: ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚ ਸਾਡੇ ਸਰੋਤਿਆਂ ਲਈ ਸਮਾਂ ਕੱਢਿਆ ਤੇ ਸਾਨੂੰ ਇਸ ਬਾਰੇ ਦੱਸਿਆ,
3: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
4: ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗੇ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ ਮਨਦੀਪ ਰਜੌਰਾ, ਸਾਥੀਓ ਹੁਣ ਸਾਨੂੰ ਦਿਓ ਆਗਿਆ।
2: ਜੈ ਹਿੰਦ।
5: ਇੱਕ ਪ੍ਰਕਾਰ ਸੇ PM ਜੈ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ, ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਮਿਨਾਜ਼ ਅਖਤਰ ਤੇ ਰਮਨੀਤ ਕੌਰ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7 ਵਜ ਰਹੇ ਨੇ। ਆਓ ਹੁਣ ਸੁਣ ਲੈਂਦੇ ਹਾਂ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

0: विधिक सेवा प्राधिकरण अधिनियम 1987 की धारा 12 के तहत पात्र नागरिक निःशुल्क कानूनी सहायता न्याय बंधु मोबाइल ऐप और www.probono-doj.in से प्राप्त कर सकते हैं।
1: You had been listening to a talk on environmental jurisprudence by Anna A. Priya, Associate Legal, Center for WTO Studies, IIFT. This talk was part of a webinar conducted by the Department of Justice.
2: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਇੱਕ ਸਪੌਂਸਰਡ ਪ੍ਰੋਗਰਾਮ ਜਿਸ ਨੂੰ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੇ ਵੱਲੋਂ ਸਪੌਂਸਰ ਕੀਤਾ ਗਿਆ ਸੀ। ਅੱਜ ਤੁਸੀਂ ਇਸ ਦਾ ਪਹਿਲਾ ਭਾਗ ਸੁਣਿਆ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:15 ਹੋ ਰਹੇ ਨੇ ਤੇ ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਜੁੜਨ ਦੇ ਲਈ ਸਾਡੇ ਸਟੂਡੀਓ ਦਾ ਨੰਬਰ 0164-2240-331 ਡਾਇਲ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ। ਜਦੋਂ ਤੱਕ ਕੋਈ ਸਰੋਤਾ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਲੈਂਦੇ ਹਾਂ। ਏਅਰਲਿਫਟ ਫਿਲਮ ਦੇ ਵਿੱਚੋਂ ਲਏ ਅਰੀਜੀਤ ਦੀ ਆਵਾਜ਼ 'ਚ ਗਾਏ ਇਸ ਗੀਤ ਦਾ।

ਦੋਸਤੋ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਥੌਟ ਆਫ ਦਾ ਡੇ ਇਸੇ ਦਿਨ ਦੇ ਹਿਸਟੋਰੀਕਲ ਈਵੈਂਟਸ ਤੇ ਮੋਟੀਵੇਸ਼ਨਲਸ ਗੱਲਾਂ ਬਾਤਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਵਾਚਕ ਬਲਜੀਤ ਸ਼ਰਮਾ ਗੁਰਦੀਪ ਗਿੱਲ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

0: ਤਾਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਤੇ ਆਪਾਂ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ ਪ੍ਰੋਗਰਾਮ 'ਚ। ਹੈਲੋ,
1: ਹੈਲੋ,
0: ਹਾਂਜੀ ਸਵਾਗਤ ਹੈ ਬਾਈ ਜੀ ਪ੍ਰੋਗਰਾਮ 'ਚ। ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ
1: ਮਿੱਠੂ ਸਿੰਘ ਕੋਟ ਵਸਤੂ ਜੀ।
0: ਜੀ ਮਿੱਠੂ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਹੈ?
1: ਸਮਰ ਸਿੰਘ ਸੌਂਕੀ ਦੀ ਸੁਣਾਓ, ਮਿਰਜ਼ਾ ਸਾਹਿਬਾ ਕਲੀ ਜੀ ਵਰ ਗਿਆ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਧੰਨਵਾਦ ਜੀ ਤੁਹਾਡਾ ਜੀ।
0: ਸਰੋਤਿਓ, ਆਪਾਂ ਗੀਤ ਬਾਈ ਜੀ ਦੀ ਪਸੰਦ ਦਾ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਸੰਦੇਸ਼ ਸੁਣ ਲੈਂਦੇ ਹਾਂ ਜੀ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
4: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚੱਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।
0: ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:29 ਤੇ 21 ਸਕਿੰਟ ਦਾ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸੁਣ ਰਹੇ ਹੋ ਤੇ ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਖ਼ਬਰਾਂ ਲਈ ਕਰਦੇ ਹਾਂ ਚੰਦ ਪਲ ਇੰਤਜ਼ਾਰ।

0: ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਵਿਰੋਧੀ ਪਾਰਟੀਆਂ, ਖਾਸ ਕਰਕੇ ਕਾਂਗਰਸ ਨੂੰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਵੱਲੋਂ ਲੋੜੀਂਦੀ ਤਰੀਕ ਅਤੇ ਮਿਆਦ ਮੁਤਾਬਿਕ ਦੋਵਾਂ ਸਦਨਾਂ ਵਿਚ ਇਸ ਮੁੱਦੇ ਤੇ ਚਰਚਾ ਕਰਨ ਦੀ ਆਪਣੀ ਇੱਛਾ ਪਹਿਲਾਂ ਹੀ ਦੱਸ ਦਿੱਤੀ ਏ। ਸ੍ਰੀ ਰਿਜੀਜੂ ਨੇ ਕਾਂਗਰਸ ਪਾਰਟੀ ਨੂੰ ਸ਼ਰਤਾਂ ਨਾ ਲਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੀਆਂ ਸ਼ਰਤਾਂ ਨੂੰ ਚਰਚਾ ਤੋਂ ਬਚਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ।
1: किया है कि नीट पे चर्चा होना चाहिए। आज भी पूरा एनडीए पार्टी की ओर से भी फिर से मांग किया है कि नीट पे चर्चा होना चाहिए। मुझे लगा कल खड़गे जी और बाकी ऑपोजिशन के कुछ नेताओं से मिल करके हमारा उम्मीद थोड़ा सा कायम हुआ था कि चर्चा हो सकता है क्या। आज तो कांग्रेस पार्टी ने कंडीशन लगाया, चर्चा का बात करके फिर कंडीशन लगा के
0: ਕੇਂਦਰੀ ਮੰਤਰੀ ਅਤੇ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਵਿਰੋਧੀ ਧਿਰ ਦੀ ਨੁਕਤਾਚੀਨੀ ਕਰਦਿਆਂ ਇਸ ਦੇ ਵਿਹਾਰ ਨੂੰ ਬੇਹੱਦ ਹੀ ਗੈਰ ਜ਼ਿੰਮੇਵਾਰਾਨਾ ਦੱਸਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਨਾ ਤਾਂ ਚਰਚਾ ਚਾਹੁੰਦੀ ਏ ਤੇ ਨਾ ਹੀ ਸਦਨ ਨੂੰ ਕੰਮ ਕਰਨ ਦੇਣ ਲਈ ਤਿਆਰ ਏ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਤੋਂ ਬਿਨਾਂ ਚਰਚਾ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਚਰਚਾ ਤੋਂ ਪਿੱਛੇ ਨਹੀਂ ਹਟ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਕੋਲ ਲੋੜੀਂਦੀ ਬਿਜਲੀ ਉਪਲਬਧ ਏ। ਅੱਜ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਸਥਾਪਿਤ ਉਤਪਾਦਨ ਸਮਰੱਥਾ ਜੂਨ 2026 ਤੱਕ 548 ਗੀਗਾਵਾਟ ਤੋਂ ਵੱਧ ਜਾਏਗੀ। April 2014 ਤੋਂ ਕਰੀਬ 324.7 ਗੀਗਾਵਾਟ ਨਵੀਂ ਉਤਪਾਦਨ ਸਮਰੱਥਾ ਜੋੜੀ ਗਈ ਏ। ਇਸ ਨੇ ਦੇਸ਼ ਨੂੰ ਬਿਜਲੀ ਦੀ ਘਾਟ ਵਾਲੇ ਦੇਸ਼ ਤੋਂ ਕਾਫੀ ਬਿਜਲੀ ਵਾਲੇ ਦੇਸ਼ ਵਿਚ ਬਦਲ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਭਾਰਤੀ ਆਟੋਮੋਬਾਈਲ ਨਿਰਮਾਤਾਵਾਂ ਦੀ ਸੁਸਾਇਟੀ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਈਥਾਨੋਲ ਮਿਸ਼ਰਣ ਕਾਰਨ ਇੰਜਨ ਫੇਲ ਹੋਣ ਜਾਂ ਵਾਹਨ ਖਰਾਬ ਹੋਣ ਦੀਆਂ ਕੋਈ ਵਿਆਪਕ ਸਮੱਸਿਆਵਾਂ ਸਾਹਮਣੇ ਨਹੀਂ ਆਈਆਂ ਨੇ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਸੜਕ ਆਵਾਜਾਈ ਅਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਮਿਸ਼ਰਣ ਪ੍ਰਕਿਰਿਆ ਦੇ ਹਰੇਕ ਪੜਾਅ ਤੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ, ਫੀਲਡ ਟ੍ਰਾਇਲ ਅਤੇ ਮਾਹਰ ਏਜੰਸੀਆਂ ਵੱਲੋਂ ਪ੍ਰਮਾਣਿਕਤਾ ਤੋਂ ਬਾਅਦ ਈਥਾਨੋਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸ੍ਰੀ ਗਡਕਰੀ ਨੇ ਕਿਹਾ ਕਿ E15+ ਮਿਸ਼ਰਿਤ ਪੈਟਰੋਲ ਦੇਸ਼ ਭਰ ਵਿਚ 3.5 ਸਾਲਾਂ ਤੋਂ ਵੱਧ ਸਮੇਂ ਤੋਂ ਵਿਆਪਕ ਰੂਪ ਵਿਚ ਵਰਤੋਂ ਵਿਚ ਏ ਅਤੇ E19 ਤੇ E20 ਈਂਧਨ 2.5 ਸਾਲਾਂ ਤੋਂ ਵੱਧ ਸਮੇਂ ਤੋਂ ਵਰਤੋਂ ਵਿਚ ਏ। ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਕਿਹਾ ਕਿ ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਦੇ ਸ਼ਾਂਤੀਪੂਰਨ ਤੇ ਸਥਾਈ ਹੱਲ ਤੱਕ ਪਹੁੰਚਣ ਲਈ ਗੱਲਬਾਤ ਅਤੇ ਕੂਟਨੀਤੀ ਰਾਹੀਂ ਗੱਲਬਾਤ ਜਾਰੀ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਅੱਜ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਨੇ ਹੋਰਮੁਸ ਪਣਜੋੜ ਵਿਚ ਅਤੇ ਇਸ ਦੇ ਆਲੇ ਦੁਆਲੇ ਬੇਰੋਕ ਨੈਵੀਗੇਸ਼ਨ ਅਤੇ ਊਰਜਾ ਤੇ ਵਪਾਰ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਿਹਾ ਟਕਰਾਅ ਅਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਨੇ। ਸ੍ਰੀ ਸਿੰਘ ਨੇ ਕਿਹਾ ਕਿ ਟਕਰਾਅ ਦੀ ਸ਼ੁਰੂਆਤ ਤੋਂ ਹੀ ਸਰਕਾਰ ਟਕਰਾਅ ਵਿਚ ਸ਼ਾਮਲ ਧਿਰਾਂ, ਜਿਸ ਵਿਚ ਈਰਾਨ ਵੀ ਸ਼ਾਮਲ ਏ, ਅਤੇ ਹੋਰ ਖੇਤਰੀ ਤੇ ਅੰਤਰਰਾਸ਼ਟਰੀ ਵਾਰਤਾਕਾਰਾਂ ਨਾਲ ਲਗਾਤਾਰ ਸੰਪਰਕ ਵਿਚ ਏ। ਸਰਕਾਰ ਨੇ ਅੱਜ ਦੱਸਿਆ ਕਿ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਕੁਲ 1,000 ਸ਼ਰਧਾਲੂਆਂ ਲਈ ਪ੍ਰਬੰਧ ਕੀਤੇ ਗਏ ਨੇ। 10 ਜਥੇ ਉੱਤਰਾਖੰਡ ਵਿਚ ਲਿਪੂਲੇਖ ਦਰੇ ਰਾਹੀਂ ਅਤੇ 10 ਜਥੇ ਸਿੱਕਿਮ ਵਿਚ ਨਾਥੂਲਾ ਦਰੇ ਰਾਹੀਂ ਯਾਤਰਾ ਕਰਨਗੇ। ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦੱਸਿਆ ਕਿ ਪਿਛਲੇ ਸਾਲ ਵਿਦੇਸ਼ ਮੰਤਰਾਲੇ ਵੱਲੋਂ ਕਰਾਈ ਗਈ ਇਸ ਯਾਤਰਾ ਵਿਚ 688 ਸ਼ਰਧਾਲੂਆਂ ਨੇ ਇਹ ਯਾਤਰਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 5 ਜਥੇ ਉੱਤਰਾਖੰਡ ਵਿਚ ਲਿਪੂਲੇਖ ਦਰੇ ਰਾਹੀਂ ਅਤੇ 10 ਜਥੇ ਸਿੱਕਿਮ ਵਿਚ ਨਾਥੂਲਾ ਦਰੇ ਰਾਹੀਂ ਹੋ ਕੇ ਗੁਜ਼ਰੇ ਸਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਆਪਣੇ ਖਰਚੇ ਤੇ ਸ਼ਰਧਾਲੂਆਂ ਨੂੰ ਆਵਾਜਾਈ, ਰਿਹਾਇਸ਼, ਭੋਜਨ, ਡਾਕਟਰੀ ਜਾਂਚ ਅਤੇ ਮਾਰਗਦਰਸ਼ਨ ਵਰਗੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੇ ਬੁਖਾਰੈਸਟ ਪਹੁੰਚੇ ਨੇ। ਕ੍ਰੋਟੋਸੇਨੀ ਪੈਲੇਸ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਆਪਣੀ ਯਾਤਰਾ ਦੌਰਾਨ ਉਹ ਆਪਣੇ ਰੋਮਾਨੀਆ ਦੇ ਹਮਰੁਤਬਾ ਨਿਕੋਸਾ ਡੈਨ ਨਾਲ ਵਫਦ ਪੱਧਰ ਦੀ ਗੱਲਬਾਤ ਕਰਨਗੇ। ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਜਾਣਗੇ। ਰੋਮਾਨੀਆ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਧਰਮਪਤਨੀ ਅੱਜ ਰਾਤ ਰਾਸ਼ਟਰਪਤੀ ਮੁਰਮੂ ਦੇ ਸਨਮਾਨ ਵਿਚ ਰਾਤ ਦੇ ਖਾਣੇ ਦੀ ਦਾਵਤ ਦੀ ਮੇਜ਼ਬਾਨੀ ਕਰਨਗੇ। ਭਾਰਤ ਨੇ ਕਿਹਾ ਕਿ ਅੰਤਰਰਾਸ਼ਟਰੀ ਜਲ ਮਾਰਗ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਦੇ ਰਹਿਣੇ ਚਾਹੀਦੇ ਨੇ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਲਈ ਗੱਲਬਾਤ ਅਤੇ ਕੂਟਨੀਤੀ

ਦੋਸਤੋ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਥੌਟ ਆਫ ਦਾ ਡੇ ਇਸੇ ਦਿਨ ਦੇ ਹਿਸਟੋਰੀਕਲ ਈਵੈਂਟਸ ਤੇ ਮੋਟੀਵੇਸ਼ਨਲਸ ਗੱਲਾਂ ਬਾਤਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਵਾਚ

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालिया दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
3: ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:47 ਤੇ 7 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
4: ਮੈਂ ਮਨਕੀਤ ਸਿੰਘ ਕੜਿਆਣਾ ਜੀ, ਆ ਰਹੀ ਹੈ ਨਵੀਂ ਵਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਜੀ ਕੜਿਆਣਾ ਜੀ।
3: ਠੀਕ ਹੈ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਤੁਸੀਂ?
4: ਮੈਂ ਸੁਰਿੰਦਰ ਕੌਰ ਦਾ ਸੁਣਨਾ ਜੀ, ਅੱਖੀਆਂ ਤੋਂ ਆਖਦਾ ਜੀ।
3: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਤੇ ਹੁਣ ਤੁਸੀਂ

0: ਬਠਿੰਡੇ ਹੀ ਹੋ ਕਿ ਪਿੰਡ ਗਏ ਹੋਏ ਹੋ?
1: ਇੱਥੇ ਪਿੰਡ ਸਾਡੇ ਆ ਅੱਜ ਜੀ, ਤੜਕੇ ਬਹੁਤ ਮੀਂਹ ਪਿਆ ਪੜਿਆੜੀ।
0: ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਪੁੱਛਣਾ।
1: ਹਾਂ ਤੇ ਸਾਡੇ ਪਹਿਲਾਂ ਕਣੀ ਨੀ ਡਿੱਗੀ ਜੀ, ਲੋਕ ਤਰਸੀ ਜਾਂਦੇ ਸੀ, ਝੋਨੇ ਜਮਾ ਥੱਲੇ ਬਹਿ ਗਏ ਸੀ
0: ਯਾਨੀ
1: ਜੀ।
0: ਅੱਜ ਥੋੜਾ ਜਿਹਾ ਛਿੜਕਾ ਛੰਭਾ ਜਿਹਾ ਹੋਇਆ ਹੈ।
1: ਨਹੀਂ ਜੀ, ਨਹੀਂ ਨਹੀਂ ਛਿੜਕਾ ਛੰਭਾ ਕੇ ਉੱਥੇ ਤਾਂ ਕੈਰੇ ਭਰਤੇ ਜੀ ਫੁੱਲ ਜਮਾ।
0: ਚਲੋ ਠੀਕ ਹੈ, ਫਿਰ ਬਾਗੋ ਬਾਗ ਹੋ ਗਏ ਫਿਰ ਸਾਡੇ ਕਿਸਾਨ ਵੀਰ।
1: ਇਹ ਗੰਗਾਨਗਰ ਬੰਨਿਓ ਆਇਆ, ਰਾਜਸਥਾਨ ਗੰਗਾਨਗਰ ਜੀ, ਇੱਧਰੋਂ ਸਾਡਾ ਏਰੀਆ ਇੱਧਰ।
0: ਚਲੋ ਠੀਕ ਹੈ ਬਾਈ ਜੀ, ਇੰਨੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਧੰਨਵਾਦ
1: ਹਾਂ
0: ਤੁਹਾਡਾ।
1: ਜੀ, ਤੇ ਬਠਿੰਡੇ ਕਣੀਆਂ ਹੀ ਪਈਆਂ, ਤੁਹਾਨੂੰ ਪਤਾ ਹੀ ਹੈ ਜੀ ਥੋੜੀ ਮੋਟੀਆਂ।
0: ਬਠਿੰਡੇ 'ਚ ਵੀ ਅਲੱਗ ਅਲੱਗ ਹੈ ਜੀ, ਕਿਤੇ
1: ਹਾਂ
0: ਜ਼ਿਆਦਾ
1: ਜੀ
0: ਸੀ
1: ਹਾਂ
0: ਥੋੜਾ
1: ਜੀ
0: ਜਿਹਾ, ਕਿਤੇ ਘੱਟ ਸੀਗਾ। ਹਾਂ ਜੀ
1: ਹਾਂ, ਇੱਧਰ ਇੱਧਰ ਤਾਂ ਕਣੀਆਂ ਹੀ ਸਾਡੇ ਨੂੰ ਯੂਨੀਵਰਸਿਟੀ 'ਚ ਜੀ।
0: ਚਲੋ ਧੰਨਵਾਦ ਬਾਈ ਜੀ, ਪ੍ਰੋਗਰਾਮ 'ਚ
1: ਠੀਕ ਹੈ,
0: ਸ਼ਾਮਿਲ।
1: ਚੰਗਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ
0: ਅਕਾਲ ਜੀ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ। 0164-2240-2231 ਸਟੂਡੀਓ ਦਾ ਨੰਬਰ ਡਾਇਲ ਕਰਕੇ ਤੁਸੀਂ ਚੱਲਦੇ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:53 ਤੇ 20 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ। ਹੈਲੋ,

0: 52 ਮਿੰਟ ਤੇ 20 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਸੁਖਮਿੰਦਰ ਪੰਡਾ ਜੀ, ਗੁਰਦੁਆਰਾ ਤੋਂ ਬੋਲ ਰਹੇ ਜੀ।
0: ਜੀ ਸੁਖਵਿੰਦਰ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਹੈ?
1: ਅਸੀਂ ਰਹੀਏ ਬਾਪੂ ਜੀ, ਗੁਰਦੁਆਰਾ ਤੋਂ ਬੋਲ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਗਿੱਦੜਬਾਈ ਵਾਲੇ ਪਾਸੇ ਮੀਂਹ ਕਣੀ ਦਾ ਕੀ ਹਾਲ ਹੈ ਜੀ?
1: ਮੀਂਹ ਕਣੀ ਦਾ ਭੈਣ ਜੀ ਹੈ ਜੀ, ਬਹੁਤ ਬੁਰਾ ਹਾਲ ਹੈ ਜੀ।
0: ਨਹੀਂ ਆਇਆ?
1: ਨਾ ਭੈਣ ਜੀ, ਘਰ
0: ਚਲੋ,
1: ਜੀ
0: ਇੱਥੇ ਨੇੜੇ ਤੇੜੇ ਤਾਂ ਫਿਰਦਾ ਤੁਹਾਡੇ, ਫਿਰ ਮਾੜਾ ਜਿਹਾ ਜਿਵੇਂ ਨੀ ਕਹਿੰਦੇ ਹੁੰਦੇ ਰੱਬ ਨੂੰ ਮਨਾ ਲਓ, ਤੇ ਫਿਰ ਹੋ ਸਕਦਾ ਉੱਧਰ ਤੁਹਾਡੇ ਵਾਲੇ ਪਾਸੇ ਵੀ ਹੋ ਜੇ ਮਾੜੀ ਮੋਟੀ ਕਿਰਪਾ।
1: ਭੈਣ ਜੀ, ਆਪਾਂ ਪਿੰਡਾਂ ਨੂੰ ਬੜਾ ਕਰਦੇ ਹਾਂ।
0: ਚਲੋ ਚੰਗੀ ਗੱਲ। ਇਹ ਤਾਂ ਬਾਈ ਜੀ ਬਸ ਕਹਿਣ ਦੀਆਂ ਗੱਲਾਂ ਹੁੰਦੀਆਂ, ਇਹ ਤਾਂ ਬੱਦਲਾਂ ਦੀ ਮਰਜ਼ੀ ਆ, ਹਵਾ ਦੀ ਮਰਜ਼ੀ ਆ, ਹਨਾ, ਕਿੱਥੇ ਜਾਣਾ ਕਿੱਥੇ ਬਰਸਣਾ।
1: ਪਰਮਾਤਮਾ
0: ਪਰ ਆਪਾਂ ਜਿਵੇਂ ਕਹਿੰਦੇ ਹੁੰਦੇ ਨਾ ਵੀ ਕੋਸ਼ਿਸ਼ ਕਰ ਸਕਦੇ ਹਾਂ, ਆਪਾਂ ਕਹਿ ਸਕਦੇ ਹਾਂ ਰੱਬ ਨੂੰ ਵੀ ਦੇਖ ਲੈ, ਰੱਬਾ ਦੇਖ ਲੈ, ਕਿਉਂਕਿ ਅਸੀਂ ਨਾ ਦੇਖ ਰਹੇ ਹਾਂ ਪਿਛਲੇ ਤਿੰਨ ਕੁ ਵਾਰੀ ਹੋ ਗਏ। ਹਾਂਜੀ ਹਾਂਜੀ, ਤਿੰਨ ਵਾਰੀ ਹੋ ਗਿਆ ਬਠਿੰਡੇ ਦੇ ਵਿੱਚ। ਕਿਤੇ ਤਾਂ ਬਹੁਤ ਤੇਜ਼ ਮੀਂਹ ਪੈ ਜਾਂਦਾ, ਕਿਤੇ ਬਿਲਕੁਲ ਵੀ ਨੀ ਪੈਂਦਾ, ਤੇ ਕਿਤੇ ਥੋੜਾ ਥੋੜਾ ਜਿਹਾ ਪੈਂਦਾ। ਮਤਲਬ ਸ਼ਹਿਰ ਦੇ ਵਿੱਚ ਏਦਾਂ ਹੋ ਰਿਹਾ ਵੀ ਅਲੱਗ ਅਲੱਗ ਜਿਵੇਂ ਖਿੱਤਿਆਂ ਚ ਵੰਡਿਆ ਗਿਆ ਹੋਵੇ। ਪਰ ਹੁਣ ਇਹ ਚੀਜ਼ਾਂ ਸੌਣ ਚ ਵੀ ਹੋਣ ਲੱਗ ਪਈਆਂ, ਦੇਖ ਲੋ ਜੀ ਏਦਾਂ ਹੋਣ ਲੱਗ ਪਿਆ। ਖੈਰ ਕੋਈ ਗੱਲ ਨੀ, ਤੁਸੀਂ ਪ੍ਰੋਗਰਾਮ ਚ। ਜੀ ਜੀ ਜੀ, ਠੀਕ ਹੈ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:56 ਤੇ 56 ਸਕਿੰਟ ਦਾ ਹੈ ਤੇ ਇੱਕ ਆਖਰੀ ਸਰੋਤਾ ਸਾਡੇ ਨਾਲ ਫੋਨ ਲਾਈਨ 'ਚ ਜੁੜੇ ਨੇ, ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਪ੍ਰੋਗਰਾਮ 'ਚ। ਹੈਲੋ
1: ਹੈਲੋ
0: ਜੀ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ ਤੇ ਕਿੱਥੋਂ ਬੋਲਦੇ ਹੋ?
1: ਮੈਂ ਮੇਜਰ ਸਿੰਘ ਬੋਲਦਾ ਹਾਂ, ਪਿੰਡ ਬੰਡਾਰ ਸਿੰਘ ਤੋਂ।
0: ਜੀ ਮੇਜਰ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਵਾ ਦਈਏ?
1: ਡੀਮਾਨ ਕਰਾ ਸੁਣਾਓ ਜੀ, ਛੇਤੀ ਕਰ ਸਕਦਾ ਪੁੱਤਰਾ।
0: ਲਓ ਜੀ ਆ ਗਿਆ ਜੀ ਗੀਤ, ਧੰਨਵਾਦ।

ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਸਮਾਪਤੀ ਦੇ ਵੱਲ ਹੈ। ਜਾਣ ਤੋਂ ਪਹਿਲਾਂ ਅਸੀਂ ਤਕਨੀਕੀ ਟੀਮ ਦਾ ਤਕਨੀਕੀ ਸਹਿਯੋਗ ਦੇ ਲਈ ਧੰਨਵਾਦ ਕਰਨਾ ਚਾਹਾਂਗੇ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

0: प्रोग्राम श्याम सुहानी।
1: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 8:08 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ NCERT ਨੇ। ਸਰੋਤਿਓ ਅੱਜ ਤੁਸੀਂ ਇਸ ਦੀ 1334ਵੀਂ ਕੜੀ ਸੁਣੋਗੇ। ਪੇਸ਼ ਹੈ ਅੱਜ ਦਾ ਇਹ ਖਾਸ ਪ੍ਰੋਗਰਾਮ ਉਮੰਗ।

ਸਰੋਤਿਓ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਸ ਤੇ ਤੁਹਾਡਾ ਮਾਰਨਿੰਗ ਸ਼ੋ ਪ੍ਰੋਗਰਾਮ ਸੱਜਰੀ ਸਵੇਰ ਮਿਤੀ 24 ਜੁਲਾਈ 2026 ਦਿਨ ਸ਼ੁੱਕਰਵਾਰ ਇੱਕ ਨਵੇਂ ਰੰਗ ਨਵੀਂ ਉਮੰਗ ਤੇ ਨਵੇਂ ਅੰਦਾਜ਼ ਦੇ ਵਿੱਚ ਦੋਸਤੋ ਇਸ ਦਿਨ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਗੁਰਦੀਪ ਕੌਰ ਗਿੱਲ ਜੀ ਫਿਲਮ ਦਿਲ ਦੀਆਂ ਗੱਲਾਂ ਦੀ ਕਹਾਣੀ ਉਸ ਦੀ ਡਿਸਟ੍ਰੀਬਿਊਸ਼ਨ ਤੇ ਹੋਰ ਕਈ ਦਿਲਚਸਪ ਤੱਥ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਦੋਸਤੋ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਥੌਟ ਆਫ ਦਾ ਡੇ ਇਸੇ ਦਿਨ ਦੇ ਹਿਸਟੋਰੀਕਲ ਈਵੈਂਟਸ ਤੇ ਮੋਟੀਵੇਸ਼ਨਲਸ ਗੱਲਾਂ ਬਾਤਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਵਾਚਕ ਬਲਜੀਤ ਸ਼ਰਮਾ ਗੁਰਦੀਪ ਗਿੱਲ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

0: ਕਣਕਾਂ ਹਰੀਆਂ ਪੈਲੀਆਂ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿੱਚ ਸਰੋਂ ਦਾ ਫੁੱਲ ਤੁੜੇ ਮੈਂ ਫਿਰਦਾ ਵੇਖਣ ਨੂੰ, ਮੈਨੂੰ ਲੈ ਲੈ ਮੈਨੂੰ ਲੈ ਲੈ ਮੁੱਲ ਤੁੜੇ ਮੈਂ ਫਿਰਦਾ ਵੇਖਣ ਨੂੰ, ਮੈਨੂੰ ਲੈ ਲੈ ਮੁੱਲ ਤੁੜੇ ਮੈਂ ਫਿਰਦਾ ਵੇਖਣ ਨੂੰ,
1: ਹਰੀਆਂ ਕਣਕਾਂ ਹਰੀਆਂ ਪੈਲੀਆਂ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿੱਚ ਦੀ ਲੰਘਦੀ ਗੰਦੀ ਵੇ ਤੇਰੇ ਗਾਹਕ ਬਥੇਰੇ ਜਾਮੋਆਂ ਦੀ ਮੰਡੀ।

ਦੇਖੀ ਕਿਧਰੇ ਪਾਣਾ ਬੈਠੀ ਬੂਜੜ ਜਾ ਜੱਟ ਪੱਲੇ ਨੀ ਵੇਖੀ ਕਿਧਰੇ ਪਾਣਾ ਬੈਠੀ ਬੂਜੜ ਜਾ ਜੱਟ ਪੱਲੇ ਸੌ ਸੁੱਖਾਂ ਦੇ ਪੁੱਤ ਬੁੜੀ ਦੇ ਅਸੀਂ ਹਾਂ ਕੱਲੇ ਕੱਲੇ ਬੀਤਿਆ ਬੇੜਾ ਹੱਥ ਨੀ ਆਉਣਾ ਨੀ ਮੇਰੀ ਹਾਨਣੇ ਬੀਤਿਆ ਬੇੜਾ ਹੱਥ ਨੀ ਆਉਣਾ ਨਾ ਕਰ ਐਡੀ ਭੁੱਲ ਕੁੜੇ ਮੈਂ ਫਿਰਦਾ ਵੇਖਣ ਨੂੰ ਮੈਨੂੰ ਲੈ ਲੈ ਮੈਨੂੰ ਲੈ ਲੈ ਮੁੱਲ ਕੁੜੇ ਮੈਂ

ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਪੋਤਾ ਇਹਨਾਂ ਦਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ ਅਤੇ ਇਹਨਾਂ ਦੇ ਦੋਸਤ ਕੁਲਵੰਤ ਗਿੱਲ ਮਲੋਟ, ਦਰਸ਼ਨ ਸਿੰਘ ਕੈਲੇਬੰਦ, ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਅਗਲਾ ਜੋ ਸਾਡੇ ਕੋਲ ਖਤ ਪਹੁੰਚੇ ਆ ਜੀ, ਇਹ ਵੀ ਦੂਜੀ ਵਾਰੀ ਪਹੁੰਚੇ ਆ ਜੀ। ਖੈਰ ਇੱਕ ਇੱਕ ਖਤ ਮੈਂ, ਇਹ ਜਿਹੜੇ ਸਾਰੇ ਸਰੋਤਿਆਂ ਨੇ ਸਾਨੂੰ ਲਿਖਿਆ ਸੀ ਇਹਨਾਂ ਦਾ ਮੈਂ ਸ਼ਾਮਿਲ ਕਰ ਲਿਆ। ਹੁਣ ਆਪਾਂ ਚੱਲਦੇ ਹਾਂ ਜੀ ਵਟਸਐਪ ਰਾਹੀਂ ਭੇਜੇ ਸੁਨੇਹਿਆਂ ਦੇ ਵੱਲ। ਸੋ ਵਟਸਐਪ ਰਾਹੀਂ ਜੋ ਸਭ ਤੋਂ ਪਹਿਲਾ ਸੁਨੇਹਾ ਇਸ ਵਾਰ, ਫਿਰ ਮੈਂ ਕਹੂੰਗੀ ਕਿ ਸਤੀਸ਼ ਬੰਸਲ ਹੁਣਾਂ ਨੇ ਬਾਜ਼ੀ ਮਾਰ ਲਈ ਹੈ ਜੀ। ਸਭ ਤੋਂ ਪਹਿਲਾ ਸੁਨੇਹਾ ਇਹਨਾਂ ਦਾ ਇਸ ਪ੍ਰੋਗਰਾਮ ਦੇ ਲਈ, ਸਤੀਸ਼ ਬੰਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਅਗਲਾ ਮਲਕੀਤ ਸਿੰਘ ਕੁੜਿਆਣਾ ਹੋਰਾਂ ਨੇ ਵੀ ਸਾਰੇ ਹੀ ਉਹਨਾਂ ਸਾਥੀਆਂ ਦੇ ਨਾਮ ਲਿਖ ਕੇ ਸੁਨੇਹਾ ਭੇਜਿਆ ਜਿਨ੍ਹਾਂ ਦੇ ਮੈਂ ਖਤ ਸ਼ਾਮਿਲ ਕਰ ਲਿਆ। ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਪਿੰਡ ਗਿੱਦੜਵਾਹਾ ਤੋਂ ਬਾਬੂ ਸਿੰਘ ਢਿੱਲੋਂ, ਅਤੇ ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਔਰ ਇਹ ਜਿਹੜੇ ਸਾਥੀ ਨੇਗੇ ਇਹ ਜ਼ਿਲ੍ਹਾ ਮੁਕਤਸਰ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਜੀ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ ਪਿੰਡ ਢੱਡੇ ਤੋਂ, ਲਿਖਣ ਵਾਲਿਆਂ ਦੇ ਨਾਮ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ ਯੂਕੇ, ਬਲਜਿੰਦਰ ਕੌਰ ਯੂਕੇ, ਜਸਗੁਣ ਕੌਰ ਯੂਕੇ, ਉਪਕਾਰ ਸਿੰਘ ਸਿੱਧੂ, ਜਸਕੀਰਤ ਸਿੰਘ ਭਾਗੂ, ਹਰਬੰਸ ਸਿੰਘ ਢੱਡੇ ਤੋਂ ਪਹੁੰਚੇ ਹੋਏ ਨੇ ਜੀ। ਔਰ ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ, ਜਗਰਾਜ ਸਿੰਘ ਕਣਕ ਵਾਲੀਆ, ਨਾਲ ਇਹਨਾਂ ਦੇ ਗੰਗਾ ਰਾਮ ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਕੁਲਵੰਤ ਸੇਖੂ ਕਾ, ਬੂਟਾ ਜਗਤੂ ਕਾ, ਜਥੇਦਾਰ ਜਸਵੰਤ ਸਿੰਘ, ਨਾਜਰ ਜਮੇਰੀ ਕਾ ਅਤੇ ਗੁਰਤੇਜ ਸਿੰਘ ਕਮਾਲੂ। ਮੈਂ ਦੇਖ ਰਹੀ ਹੁੰਦੀ ਸੀ ਕਿ ਬਾਈ ਜੀ ਪਹਿਲਾਂ ਤੁਹਾਡੀ ਜਿਹੜੀ ਇਹ ਲਿਸਟ ਹੁੰਦੀ ਸੀ ਨਾ, ਇਹ ਬਹੁਤ ਲੰਬੀ ਹੁੰਦੀ ਸੀਗੀ। ਖੈਰ ਪਤਾ ਨਹੀਂ ਕੀ ਕਾਰਨ ਹੈ ਜੀ, ਹੌਲੀ ਹੌਲੀ ਲਿਸਟ ਜਿਹੜੀ ਤੁਹਾਡੀ ਉਹ ਛੋਟੀ ਹੋ ਰਹੀ ਹੈ। ਖੈਰ ਅੱਜ ਤਾਂ ਫਿਰ ਵੀ ਕਾਫੀ ਨਾਮ ਤੁਸੀਂ ਸ਼ਾਮਿਲ ਕੀਤੇ ਨੇ, ਇਸ ਤੋਂ ਪਹਿਲਾਂ ਬਹੁਤ ਲੰਬੀ ਲਿਸਟ ਹੁੰਦੀ ਸੀ ਜੀ। ਹਾਂ, ਜੇ ਕੋਈ ਦੋਸਤਾਂ ਨਾਲ ਗੁੱਸੇ ਗਿਲੇ ਹੈਗੇ ਨੇ ਆਪਦੇ ਮਿਟਾਓ, ਅਤੇ ਪ੍ਰੋਗਰਾਮ 'ਚ ਸਾਰੇ ਸਾਥੀਆਂ ਨੂੰ ਲੈ ਕੇ ਆਇਆ ਕਰੋ ਜੀ। ਅੱਗੇ ਤੋਂ ਤੁਹਾਨੂੰ ਗੁਜ਼ਾਰਿਸ਼ ਹੈ। ਅਗਲਾ ਜੋ ਵਟਸਐਪ ਰਾਹੀਂ ਸੁਨੇਹਾ ਸਾਡੇ ਕੋਲ ਪਿੰਡ ਫੁੱਲੋ ਮਿੱਠੀ ਤੋਂ ਪਹੁੰਚਿਆ, ਲਿਖਣ ਵਾਲਿਆਂ ਦੇ ਨਾਮ ਹਰਜਤ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਦਰ, ਭੋਲਾ ਸਿੰਘ ਬਹਿਣੀਵਾਲ ਅਤੇ ਰਾਮ ਸਿੰਘ ਗੈਰੀ ਬੁੱਟਰ ਤੋਂ ਸ਼ਾਮਿਲ ਹੋਏ ਨੇ ਜੀ। ਗੁਰਲਾਲ ਮਾਹੀ ਨੰਗਲ ਤੋਂ ਇਹਨਾਂ ਦਾ ਭਤੀਜਾ ਰਵਾਬ ਸਿੰਘ, ਦੇਵ ਮਹੰਤ ਮਾਹੀ ਨੰਗਲ ਤੋਂ, ਜਰਨੈਲ ਸਿੰਘ ਮਾਨ, ਭੂਰਾ ਸਿੰਘ ਨੰਬਰਦਾਰ ਮਾਹੀ ਨੰਗਲ ਤੋਂ, ਬੂਟਾ ਸਿੱਧੂ ਮਛਾਣਾ ਤੋਂ, ਇਹ ਸਾਰੇ ਜਿਹੜੇ ਸਾਥੀ ਨੇ ਇਹਨਾਂ ਦਾ ਵੀ ਧੰਨਵਾਦ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਲਿਖਣ ਵਾਲਿਆਂ ਦੇ ਨਾਮ ਲਛਮਣ ਸਿੰਘ, ਮੰਦਰ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਬੱਲੋ ਬਠਿੰਡਾ ਤੋਂ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਕੋਲ ਕੁਲਦੀਪ ਕੁਮਾਰ, ਕਵਿਤਾ ਰਾਣੀ, ਵਿਸ਼ਾਲ ਕੁਮਾਰ ਸੁਮਿਤ, ਵਿਸ਼ਾਲ ਕੁਮਾਰ ਹੋਏਗਾ ਉਹ ਅਗਲੀ ਲਾਈਨ 'ਚ ਲਿਖਿਆ ਗਿਆ, ਵਿਸ਼ਾਲ ਕੁਮਾਰ, ਸੁਮਿਤ ਕੁਮਾਰ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰੋਗਰਾਮ ਦੇ ਵਿੱਚ ਪਹੁੰਚੇ। ਸਤਿ ਸ਼੍ਰੀ ਅਕਾਲ ਵੀ ਸਾਰੇ ਸਾਥੀਆਂ ਨੇ ਹੀ ਲਿਖ ਕੇ ਭੇਜਿਆ, ਸਾਰਿਆਂ ਦਾ ਧੰਨਵਾਦ ਹੈ ਜੀ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਅਸ਼ੋਕ ਕੁਮਾਰ ਬੰਸਲ, ਅਨੀਤਾ ਰਾਣੀ, ਦੀਪਕ ਬੰਸਲ ਹੁਣਾਂ ਨੇ ਸਾਨੂੰ ਅਜੀਤ ਰੋਡ ਬਠਿੰਡਾ ਤੋਂ ਜਿਹੜਾ ਪ੍ਰੋਗਰਾਮ 'ਚ ਇਹਨਾਂ ਨੇ ਸ਼ਿਰਕਤ ਕੀਤੀ, ਗੁਰਮੀਤ ਸਿੰਘ ਬਰਾੜ ਬਿਸ਼ਨੰਦੀ ਰੋਡ ਜੈਤੋ, ਜ਼ਿਲ੍ਹਾ ਫਰੀਦਕੋਟ ਤੋਂ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਜੀ। ਟੋਨੀ ਸ਼ਾਹ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸੁਨੇਹਾ, ਬਹੁਤ ਸਾਰੇ ਸੁਨੇਹੇ ਇਕੱਠੇ ਹੋਏ ਪਏ ਆ ਜੀ, ਮੈਂ ਲਾਸਟ ਵਾਲਾ ਪੜ੍ਹ ਦਿੰਦੀ ਹਾਂ। ਟੋਨੀ ਸ਼ਾਹ ਦੇ ਨਾਲ ਪੁਸ਼ਪਿੰਦਰਪਾਲ ਸਿੰਘ, ਇਹਨਾਂ ਨੇ ਸਾਗਰ ਪੈਲੇਸ ਕਰਕੇ ਆਪਣਾ ਐਡਰੈਸ ਜੋ ਗੁਨਿਆਣਾ ਮੰਡੀ ਬਠਿੰਡਾ ਦਾ ਲਿਖਿਆ ਜੀ। ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀਆਂ ਦਾ ਸ਼ਾਮਿਲ ਹੋਣ ਲਈ ਧੰਨਵਾਦ, ਅਤੇ ਇਹਨਾਂ ਸਾਰਿਆਂ ਦੀ ਰਲਵੀਂ ਮਿਲਵੀਂ ਫਰਮਾਇਸ਼ 'ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ।

0: ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਵੇਲਾ ਇੱਥੇ ਸਮਾਪਤ ਹੁੰਦਾ। ਤਕਨੀਕੀ ਟੀਮ ਦਾ ਧੰਨਵਾਦ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਵੀ ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਹੋ ਰਹੇ ਨੇ। ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਤੇ ਰਾਤ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: परेशानियों से घिरे हैं, मन भारी है और कोई रास्ता नजर नहीं आ रहा? याद रखें, समाधान आपके पास है। टेलीमानस के निशुल्क नंबर 144116 पर कॉल करें। कहीं से भी कभी भी 24 घंटे यह सुविधा उपलब्ध है। यहाँ आपके

0: defeated Zimbabwe by 7 wickets in the first T20 international of the three-match series in Harare this evening, riding on Vaibhav Suryavanshi's impressive 50 of 19 balls. The visitors comfortably achieved the target of 126 runs in just 13.2 overs. Earlier put into bat, Zimbabwe posted 125 runs for the loss of 7 wickets in the stipulated 20 overs. And now, before we end the bulletin, the headlines once again. Government invites students protesting over NEET paper leak issue for talks. Prime Minister Narendra Modi announces fast-track courts for paper leak cases. Deadlock continues in Parliament over NEET paper leak issue. President Draupadi Murmu to hold delegation-level talks with her Romanian counterpart Nicosor Dan in Bucharest tonight. Normal life disrupted as heavy rainfall lashes several parts of Gujarat. Prime Minister Modi assures all possible help. 23rd Commonwealth Games set to begin in Glasgow tonight. And Vaibhav Suryavanshi steers India to 7-wicket victory in the first T20 cricket match against Zimbabwe. And that is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 9:15 ਹੋ ਰਹੇ ਨੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਤੋਂ ਪ੍ਰੋਗਰਾਮ ਆਪਕੇ ਲਈ ਰਾਤ 9:30 ਪ੍ਰੋਗਰਾਮ ਆਜ ਕੇ ਫਨਕਾਰ ਰਾਤ 10:00 ਪ੍ਰੋਗਰਾਮ ਛਾਇਆ ਗੀਤ ਤੇ ਰਾਤ 10:30 ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:12 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਫਿਰ